0: حضرت محمد صاحب کی داڑھی کا ایک وال ہے جہاں حضرت بل مسجد میں پیا کشمیر دے وچ اس تو بعد کچھ نہیں ہے. لیکن اتنے پہلی گل تو کوئی مکے بل قدم کر کے نہیں پیا. دوجی گل اج تک کدے کسی نے مکے تو باہر رب نہیں دکھایا. تیجی گل چیتا رکھو سجنا اج تک اس مکے کی دھرتی تے اگر وچار ہوئی ہے حاجیاں قاضیاں دی وچار ہوئی ہے تیرے بابے دے کول لوک پونجے بیٹھ گئے تے انہاں نے بابے نوں آکھیا اج تک اسی قرآن مجید اتھے پرکاش کر دے رہے ہیں اج قرآن مجید پرکاش نہیں کرنی تو امرت بانی دی پوتھی کھول کے سانو دس بھی ہندو بڑا کہ مسلمان بڑا ہے. بابے نے شب بچنا بچ آکھ دیتا کہنے لگے شب عملہ تو بنا دونوں روندے نے تے اوسے گرو دے چرن پکڑ لیو داتیا تو ایڈا بڑا ترم دا نمائندہ تیرا اسی آندیا ستکار ہارا نڑتا کی کرنا سی تیرا آندیا ستکار اسی لات مار کے کیتا اور لتا کھا کے بھی سانو رب بکھون والے آ جڑے چرنا نو پکڑ کے سانو رب دسیا نا یہ چرنا نال لگی کھڑام رکھ لے اسی اتے رکھ کے پوج جاں گے. اسی کدے اپنے حضرت محمد صاحب دی بھی کوئی چیز رکھ کے نہیں پوجی پر تیری کھڑام پوج جاں گے. باپو تو اتے کھڑام رکھ جا. تو حاجیاں کاجیاں کول کون سی اتے یقین کر کے جانی جے تیرا باپو اتے جت کے آ گیا. جدو سدھان کی گل کرنی ہے سدھ شبھ بچن بولن لگ پائے. تین باری چرچا کی تین باری چرچا کی لمے لمے سمے چرچا کی آخر سدھان ایک زبان تو بچن کہہ دیتا سدھ بولن شبھ بچن تن نانک تیری وڈی کمائی. کہن لگے ستگرا ساڈے تونے بڑے ہو سکتے نے ساڈیاں جتاواں بڑیاں ہو سکدیاں نے ساڈے ایتھے چرچا وڈی ہو سکتی ہے لیکن جڑی کمائی ہے وہ تیری وڈی ہے ساڈی کمائی وڈی نہیں ہے. تیری وڈی کمائی اگے ساڈیاں وڈیاں عمراں بھی ہار گئیاں. تو اس گرو نوں چھڈ کے چلا جانا ہے تو اس گرو نوں چھڈ کے قبراں پوجن لگ پینا ہے تو اس گرو نوں چھڈ کے دے دھاریاں دے ڈیرے چلا جانا ہے تو اس گرو نوں جتھے بابا پیر رکھ دیندا ہے. گرو گوبند سنگھ سچے پاتشاہ نال دیکھ لے جے او کرپان بوندا ہے تے کرپان نال جت لیندا ہے جے او قدم بوندا ہے او قدم نال جت لیندا ہے جے او مہر دی نظر کردا ہے تے مہر دی نظر نال جت لیندا ہے جے او دانی بن کے دکھاوندا تے پٹاں تک نوں مار دیندا تو اس گرو نوں چھڈ کے چلا جانا ہے. تینوں کیوں نہیں بھروسہ بنتا تیرا بھروسہ کیوں کمزور ہے. ایک بینتی ہور کر دیا جو میں تھوڑے نال سانجی اچانک گل چل گئی. دنیا میں ہمیشہ ہی دو طرح کے لوگ رہے ہیں. ایک کمزور برتی والے ایک دڑھ وشواسی. ستگرو آخر نے کہنے میں تے کمزور ہردے والے جی کسی کی ادھارن بھی نہیں سی تین دتی. پتہ نہیں تو کمزور ہردے والا کیوں بن گیا. میں تو تینوں کسی کمزور ہردے والے کی ادھارن بھی نہیں دتی. دیکھو بھگت پرہلاد کا اچاریا ہوا ایک بھی بچن نہیں ہے. بھگت دھرو کا اچاریا ہوا ایک بھی بچن نہیں ہے. پر جدوں گرو گرنتھ صاحب جی نے پوچھے بھی میں رب کیویں جپا تو دونوں کی ادھارن دینے دی. رام جپو جی ایسے ایسے ترو پرہلاد جپیو ہر جیسے انہاں منگو رب دا نام جپ. ستگرو انہاں وچ کی خوبی ہے انہاں کیویں جپیا نام مینوں تھوڑا جا پتا لگ جائے بھروسہ ہو جائے. صاحب کہندے او کمزور ہردے والے نہیں بس ایک دڑھ وشواسی نے. جڑا بندہ کمزور ہردے والا کھما کرے او سمجھوتا کر لے گا. جڑا بندہ دڑھ وشواسی او فیصلہ کرے گا بھی میرا فیصلہ ایکو ہے سجنا فیصلہ ہی دوجا کوئی نہیں بھی مینوں سکھی پیاری ہے بس گل کرنی ختم ہے. وقت دے لوگ اُدھے کول آؤندے رہے بھی تو سمجھوتا کر لے. ایک نہیں انگنت یہو جی ادھارنا نے. کبیر دی کبیر صاحب دی ماں روندی ہے بھگت نامدیو دی ماں روندی ہے رودن کرے نامے کی مائی چھوٹ رام کی نہ پجے خدائے اور روندی بینتیاں کر دی ہے. بھگت پرہلاد دے گھر سارا کچھ ہے لیکن وہ گھر دے روندے رہے وہ استاد روندے رہے وہ سارے لوگ روندے رہے سارے رو رو کے بےنتی کرتے ہیں بھی چھٹ دے گل نو. تو صرف اینا ہی زبانوں کہنا ہے چند روز کی گل ہے سمجھوتا کر رہا ہے. تیرے باپو نے روز بیٹھا رہنا ہے. یہ چار دنوں کی گل ہے مر جانا بزرگ ہے ਤੂੰ ਇੱਕ ਵਾਰੀ ਆਪਣੀ ਜ਼ਬਾਨੋਂ ਕਹਿ ਰਹੇ ਵੀ ਹਰਨਾਕਸ਼ ਵੱਡਾ, ਇੰਨੀ ਗੱਲ ਪਿੱਛੇ ਤੈਨੂੰ ਰਾਜ ਤਖ਼ਤ ਮਿਲ ਜਾਣਾ, ਭਾਵੇਂ ਤੂੰ ਮੁੜ ਕੇ ਆਪਣੇ ਪਿਓ ਨੂੰ ਕੈਦੀ ਬਣਾ ਲਈ। ਉਹ ਇੱਕ ਵਾਰੀ ਨਹੀਂ ਕਹਿ ਰਿਹਾ, ਉਹ ਜ਼ਬਾਨੋਂ ਇੱਕ ਵਾਰੀ ਨਹੀਂ ਕਹਿ ਰਿਹਾ ਵੀ ਹਰਨਾਕਸ਼ ਤੂੰ ਵੱਡਾ, ਉਹ ਕਹਿੰਦੇ ਰੱਬ ਹੀ ਵੱਡਾ। ਤੇ ਫਿਰ ਸਾਡਾ ਹਿਰਦਾ ਕਿਉਂ ਡੋਲਦਾ, ਸਾਨੂੰ ਕਿਉਂ ਨਹੀਂ ਵਿਸ਼ਵਾਸ? ਮੈਂ ਇੱਕੋ ਗੱਲ ਤੁਹਾਡੇ ਚਰਨਾਂ ਵਿੱਚ ਰੱਖਣਾ, ਸਿੱਖ ਦੀ ਜ਼ਿੰਦਗੀ ਇਹੋ ਜਿਹੀ ਹੋਵੇ, ਮੈਂ ਆਪਣੇ ਤੇ ਗੱਲ ਲਾ ਕੇ ਕਹਿਣਾ ਮਾਲਕ ਕਿਰਪਾ ਕਰੇ ਮੈਨੂੰ ਐਸਾ ਵਿਸ਼ਵਾਸ ਬਣਿਆ ਰਹੇ, ਅਗਰ ਮੇਰੇ ਪੁੱਤ ਨੂੰ ਮਰੇ ਹੋਏ ਨੂੰ ਜਵਾਨੀ ਪਹਿਰੇ ਵਿੱਚ ਕੋਈ ਜਿਉਂਦਾ ਕਰ ਦੇ ਨਾ ਦੇਹਧਾਰੀ, ਤੇ ਫਿਰ ਮੈਨੂੰ ਕਹੇ ਵੀ ਤੂੰ ਗੁਰੂ ਦਾ ਸਾਥ ਛੱਡ ਕੇ ਚਲਾ ਜਾ, ਮੈਂ ਤਦ ਵੀ ਕਹਾਂ ਸਤਿਗੁਰੂ ਤੂੰ ਮੇਰੇ ਪੁੱਤ ਦੀ ਅਰਥੀ ਮੇਰੇ ਮੋਢੇ ਤੇ ਰੱਖ ਦੇ, ਪਰ ਮੈਂ ਤੇਰੀ ਸਿੱਖੀ ਛੱਡ ਕੇ ਨਾ ਜਾਵਾਂ, ਪਰ ਮੈਂ ਤੇਰੇ ਚਰਨਾਂ 'ਚ ਛੱਡ ਕੇ ਨਾ ਜਾਵਾਂ। ਇਹ ਤੋਂ ਵੱਧ ਕੀ ਕਰਾਮਾਤ ਹੋ ਸਕਦੀ ਹੈ? ਤੂੰ ਮੇਰੇ ਪੁੱਤ ਨੂੰ ਨਾ ਜਵਾ, ਤੂੰ ਮਾਰ ਦੇ, ਪਰ ਤੇਰੀ ਦਿੱਤੀ ਮੈਨੂੰ ਮੌਤ ਪਿਆਰੀ ਲੱਗੇ, ਦੂਜੇ ਦੀ ਦਿੱਤੀ ਹੋਈ ਜ਼ਿੰਦਗੀ ਵੀ ਬਾਣੀ ਲੱਗੇ ਮੈਨੂੰ, ਮੈਂ ਤੇਰੇ ਨਾਲ ਇੰਨਾ ਪਿਆਰ ਕਰਾਂ। ਅਸੀਂ ਦਿਲ ਵਿਸ਼ਵਾਸੀ ਨਹੀਂ ਹੈ। ਉੱਚ ਕਿਸੇ ਸੁਹਾਗ ਬੱਚੀ ਨੂੰ, ਅਸੀਂ ਸਾਰੇ ਧੀਆਂ ਭੈਣਾਂ ਵਾਲੇ ਹਾਂ, ਉੱਚ ਕਿਸੇ ਬੱਚੀ ਨੂੰ ਜੇ ਆਪਣੇ ਜੀਵਨ ਵਿੱਚ ਆਪਣੇ ਪਤੀ ਤੋਂ ਬਿਨਾਂ ਕਿਸੇ ਦੂਜੇ ਦੀ ਮੈਲ ਲੈ ਕੇ ਆਉਂਦੀ ਹੈ ਨਾ, ਤੇ ਸੰਸਾਰ ਜ਼ਮਾਨਾ ਉਹਨੂੰ ਕੀ ਕਹਿੰਦਾ? ਜੇ ਤੇਰੇ ਮਨ ਵਿੱਚ ਕਿਸੇ ਦਾ ਖਿਆਲ ਆਉਂਦਾ ਹੈ ਨਾ, ਮੈਂ ਮੰਨਿਆ, ਮੈਂ ਮੰਨਦਾ ਇਸ ਗੱਲ ਨੂੰ ਵੀ ਤੁਹਾਨੂੰ ਕਈ ਕਰਾਮਾਤਾਂ ਕਹਾਣੀਆਂ ਸੁਣਾ ਕੇ ਚਲੇ ਜਾਂਦੇ ਹੋਣਗੇ, ਤੇ ਉਹ ਕਹਾਣੀਆਂ ਮਗਰ ਤੁਹਾਡਾ ਮਨ ਲੱਗ ਜਾਂਦਾ, ਮੈਂ ਮੰਨਦਾ ਇਸ ਗੱਲ ਨੂੰ, ਪਰ ਨਹੀਂ ਉਹ ਸਿੱਖਾ, ਤੇਰੇ ਗੁਰੂ ਦੀਆਂ ਕਹਾਣੀਆਂ ਨਹੀਂ ਹੈ, ਤੇਰੇ ਗੁਰੂ ਦਾ ਜੀਵਿਆ ਹੋਇਆ ਇਤਿਹਾਸ ਹੈ, ਜੀਵਿਆ ਹੋਇਆ ਇਤਿਹਾਸ ਹੈ। ਇੱਕ ਦ੍ਰਿੜ ਵਿਸ਼ਵਾਸ ਬਣਾ ਲੈ, ਤੁੱਧ ਨੂੰ ਛੋੜ ਜਾਈਏ, ਪ੍ਰਭ ਕਹਿ ਧਰ ਆਨ ਨਬੀਆ ਤੇਰੀ ਸਮਸਰ। ਵਿਛਣਾ ਮਾੜਾ ਨਹੀਂ ਹੈ। ਮੈਂ ਇੱਕ ਵਾਰੀ ਫਿਰ ਤੁਹਾਡੇ ਧਿਆਨ ਵਿੱਚ ਖਿਆਲ ਰੱਖਦੇ ਹਾਂ, ਕਿਤੇ ਐਸਾ ਨਾ ਸੋਚਿਓ ਵੀ ਸੰਗਤ ਕਰਨੀ ਸੰਤਾਂ ਦੀ ਮਾੜੀ ਹੈ, ਐਸਾ ਕਦਾ ਚਿੱਤ ਨਾ ਸੋਚਿਓ। ਇੱਕ ਵਿਦਿਆਰਥੀ ਕਲਾਸ ਵਿੱਚ ਪੜ੍ਹਦਾ, ਲੇਕਿਨ ਉਹ ਦੋ ਚੀਜ਼ਾਂ ਤਬਦੀਲ ਨਹੀਂ ਕਰਦਾ, ਉਹ ਕਦੇ ਦੋ ਚੀਜ਼ਾਂ ਤਬਦੀਲ ਨਹੀਂ ਕਰਦਾ। ਨੰਬਰ ਇੱਕ, ਉਹਦੀ ਕਲਾਸ ਵਿੱਚ ਕੋਈ ਵਿਦਿਆਰਥੀ ਕਿੰਨਾ ਵੀ ਲਾਇਕ ਹੋਵੇ, ਉਹਨੂੰ ਉਸਤਾਦ ਨਹੀਂ ਕਹਿੰਦਾ, ਕਹਿੰਦਾ ਠੀਕ ਹੈ ਤੂੰ ਮੇਰੇ ਨਾਲ ਜ਼ਿਆਦਾ ਲਾਇਕ ਹੈ, ਮੈਂ 2-4 ਨੰਬਰ ਲੈ ਲੇਗਾ, ਲੈ ਲਾਂਗਾ, ਤੂੰ 98-97-99% ਲੈ ਲੇਗਾ, ਇੰਨਾ ਹੀ ਫਰਕ ਹੋ ਸਕਦਾ ਨਾ, ਪਰ ਹੈ ਤੇ ਤੂੰ ਵਿਦਿਆਰਥੀ ਹੈ ਨਾ। ਉਹ ਪਹਿਲੀ ਗੱਲ ਕਦੇ ਇਹ ਨਹੀਂ ਕਰਦਾ, ਗਲਤੀ ਕਲਾਸ ਵਿੱਚ ਬੈਠੇ ਵਿਦਿਆਰਥੀਆਂ ਦੇ ਨਾਲ ਆਪਣੇ ਉਸਤਾਦ ਨੂੰ ਉਸਤਾਦ ਕਵੇਗਾ, ਦੂਜੀ ਗੱਲ ਉਹ ਕਦੇ ਸਿਲੇਬਸ ਚੇਂਜ ਨਹੀਂ ਕਰੇਗਾ। ਹੁਣ ਉਹਨੂੰ ਕੋਈ ਵਿਦਿਆਰਥੀ ਕਵੇ ਵੀ ਕਿਤਾਬਾਂ ਹੀ ਪੜ੍ਹਨੀਆਂ ਨੇ ਆਪਾਂ ਐਂ ਪੜ੍ਹ ਲੈਂਦੇ ਹਾਂ, ਉਹ ਕਹਿੰਦਾ ਨਹੀਂ, ਮੈਂ ਪੜ੍ਹਨਾ ਸਿਲੇਬਸ ਹੀ ਜਿਹੜਾ ਇਹਨੇ ਨਿਸ਼ਚਿਤ ਕੀਤਾ ਹੋਇਆ, ਉਹ ਦੋ ਗੱਲਾਂ ਨਹੀਂ ਕਦੇ ਬਦਲਾਉਂਦਾ, ਤੁਸੀਂ ਪੜ੍ਹੇ ਲਿਖੇ ਹੋਏ ਹੋ। ਸੰਤਾਂ ਦੀ ਸੰਗਤ ਵਿੱਚ ਬੈਠ, ਕੋਈ ਗੁਰਮੁਖ ਬੰਦਗੀ ਕਰਕੇ 99 ਨੰਬਰਾਂ ਤੱਕ ਪਹੁੰਚ ਗਿਆ ਹੋਏਗਾ, ਮੈਂ ਨਲਾਇਕ ਹੈ, ਕਬੂਲ ਕਰਨਾ। ਬੈਠ ਸੰਗਤ ਵਿੱਚ ਆ ਕੇ, ਗੁਰਮੁਖਾਂ ਦੀ ਸੰਗਤ ਵਿੱਚ ਬੈਠ, ਪਰ ਕਿਸੇ ਦੇ ਆਖੇ ਲੱਗ ਕੇ ਸੋਚ, ਕੱਲ੍ਹ ਗੁਰੂ ਗ੍ਰੰਥ ਸਾਹਿਬ ਜਾਂਦਾ ਹੋਵੇ ਤੇ ਸੱਜਣਾ ਤੋਂ ਮੱਥਾ ਵੀ ਸਿਰਕ ਨਾਲ ਨਹੀਂ ਟੇਕਦਾ, ਜਦੋਂ ਕੋਈ ਆ ਜਾਂਦਾ ਨਾ ਪਖੰਡੀ ਤੇ ਅਸੀਂ ਉਹਦੇ ਮਗਰ ਇੰਨਾ ਕੁ ਵਿਛ ਕੇ ਜਾਂਦੇ ਹਾਂ ਨਾ, ਇੰਨਾ ਕੁ ਵਿਛ ਕੇ ਜਾਂਦੇ ਹਾਂ, ਉਦੋਂ ਪਤਾ ਲੱਗਦਾ ਤੇਰੇ ਸਿਦਕ ਦਾ ਤੂੰ ਕਿੱਥੇ ਕੁ ਖਲੋਤਾ। ਹੁਣ ਦੀ ਗੱਲ ਨਹੀਂ ਹੈ, ਉਦੋਂ ਪਤਾ ਲੱਗਦਾ ਸਿਦਕ ਕਿੱਥੇ ਖਲੋਤਾ। ਮੈਂ ਸਿਰਫ ਇਤਨੀ ਬੇਨਤੀ ਕਰਨਾ ਚਾਹੁੰਦਾ, ਮੇਰਾ ਕੋਈ ਇਸ ਗੱਲ ਦਾ ਮਕਸਦ ਨਹੀਂ ਹੈ ਵੀ ਮੈਂ ਕਿਸੇ ਤਰ੍ਹਾਂ ਦੀ ਕੋਈ ਤੁਹਾਡੀ ਭੜਕਾਹਟ ਪੈਦਾ ਕਰਨੀ ਚਾਹੁੰਦਾ, ਕਦਾ ਚਿਤਨੀ ਮੇਰੀ ਮਨਸ਼ਾ ਕਦੇ ਵੀ ਨਹੀਂ, ਪਰ ਮੈਂ ਬੇਨਤੀ ਕਰਨਾ ਚਾਹੁੰਦਾ ਤੁਹਾਨੂੰ ਸਿੱਖਾ। ਦਸ ਕਈ ਵਾਰੀ ਇੱਕ ਉਦਾਹਰਨ ਦਿੰਦਾ, 1.5 ਸਾਲ ਤੋਂ ਮੇਰਾ ਖਿਆਲ ਹੈ ਸ਼ਾਇਦ ਚੱਲ ਰਹੀ ਹੈ ਕਹਾਣੀ, 1.5 ਸਾਲ ਤੋਂ ਰਿਸੈਸ਼ਨ ਆਇਆ ਹੋਇਆ ਦੁਨੀਆ ਵਿੱਚ, ਜਿਹੜੇ ਬੰਦੇ ਨੂੰ ਪੁੱਛੋ ਉਹੀ ਬਹੁਤ ਬੁਰਾ ਹਾਲ ਹੈ, ਜਿਹੜੇ ਬੰਦੇ ਨੂੰ ਪੁੱਛੋ ਉਹੀ ਕਹਿੰਦਾ ਬਹੁਤ ਬੁਰਾ ਹਾਲ ਹੈ, ਰਿਸੈਸ਼ਨ ਆਇਆ, ਇਕੋਨਮੀ ਕਮਜ਼ੋਰ ਹੋ ਗਈ ਜਾਂ ਡਾਊਨ ਹੋ ਗਈ, ਸਾਰੀ ਦੁਨੀਆ ਕੁਰਲਾ ਉੱਠੀ, ਬਈ ਰਿਸੈਸ਼ਨ ਆ ਗਿਆ, ਅਸੀਂ ਡਾਊਨ ਜਾਣ ਲੱਗ ਪਏ। ਉਹ ਸਿੱਖਾ, ਸਿੱਖੀ ਵਿੱਚ ਕਦੋਂ ਦਾ ਰਿਸੈਸ਼ਨ ਆਇਆ ਤੈਨੂੰ ਅੱਜ ਤੱਕ ਪਤਾ ਹੀ ਨਹੀਂ ਲੱਗ ਸਕਿਆ, ਤੇਰੀ ਕੌਮ ਉੱਜੜ ਗਈ ਸਿੱਖਾ, ਤੇਰੀ ਕੌਮ ਨਸ਼ਿਆਂ ਦੀ ਆਦੀ ਹੋ ਗਈ, ਉਹ ਅੰਮ੍ਰਿਤ ਦੇ ਵਪਾਰੀ ਨਸ਼ਿਆਂ ਦੇ ਵਪਾਰੀ ਬੈਠ ਬਣ ਕੇ ਬੈਠ ਗਏ, ਤੇਰੇ ਘਰ ਵਿੱਚ ਤੇਰਾ ਪੁੱਤ ਨਸ਼ਾ ਖਾਣ ਲੱਗ ਜਾ, ਤੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਣੀ, ਤੇਰੀ ਕੌਮ ਦਾ ਬਹੁਤਾ ਸਰਮਾਇਆ ਨਸ਼ਾ ਖਾਂਦਾ, ਤੈਨੂੰ ਨੀਂਦ ਕਿਵੇਂ ਆਉਂਦੀ, ਤੈਨੂੰ ਗੁਰੂ ਤੇ ਭਰੋਸਾ ਕਿਉਂ ਨਹੀਂ, ਕਿਉਂ ਨਹੀਂ ਅਰਦਾਸਾਂ ਕਰਦਾ ਗੁਰੂ ਕੋਲ ਆ ਕੇ। ਔਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ, ਖੁੱਲ੍ਹ ਕੇ ਬੇਨਤੀ ਕਰਨੀ ਚਾਹੁੰਦਾ, ਮੈਨੂੰ ਖਿਮਾ ਕਰੋ ਜੇ ਵੀਰ ਦਿਆ ਕਰੋ ਭਾਵੇਂ ਨਾ ਦਿਆ ਕਰੋ, ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ, ਮੇਰਾ ਗੁਰੂ ਆਪੇ ਕਿਰਪਾ ਕਰ ਦੇਗਾ। ਪਰ ਮੈਂ ਇਹ ਗੱਲ ਖੁੱਲ੍ਹ ਕੇ ਕਹਿਣੀ ਚਾਹੁੰਦਾ, ਜਿਹੜੇ ਲੋਕ ਅੱਜ ਤੁਹਾਨੂੰ ਕਹਾਣੀਆਂ ਸੁਣਾਉਂਦੇ ਨੇ ਵੀ ਫਲਾਣਾ ਬੰਦਾ ਡਿਊਟੀ ਤੇ ਨਹੀਂ ਸੀ ਗਿਆ ਤੇ ਉਹਦੀ ਡਿਊਟੀ ਗੁਰੂ ਗੋਬਿੰਦ ਸਿੰਘ ਜਾ ਕੇ ਕਰਨ ਲੱਗ ਪਿਆ ਸੀ, ਉਸ ਬੰਦੇ ਨੂੰ ਅੱਜ ਪੁੱਛੋ ਵੀ ਅੱਜ ਤੇਰੀ ਕੌਮ ਸਾਰੀ ਮਰ ਰਹੀ ਹੈ, ਗੁਰੂ ਗੋਬਿੰਦ ਸਿੰਘ ਤੂੰ ਅੱਜ ਕਿਉਂ ਸੁੱਤਾ ਪਿਆ, ਅੱਜ ਕਿਉਂ ਨਹੀਂ ਕਿਸੇ ਦੀ ਜਗ੍ਹਾ ਡਿਊਟੀ ਦਿੰਦਾ, ਉਦੋਂ ਇੱਕ ਬੰਦੇ ਦੀ ਜਗ੍ਹਾ ਤੂੰ ਡਿਊਟੀ ਦੇਣ ਚਲਾ ਗਿਆ ਤੇ ਅੱਜ ਤੈਨੂੰ ਇੱਕੋ ਹੀ ਬੰਦਾ ਪਿਆਰਾ ਸੀ, ਤੈਨੂੰ ਆਪਣੀ ਕੌਮ ਪਿਆਰੀ ਨਹੀਂ ਤੇ ਅੱਜ ਤੇਰੀ ਕੌਮ ਮਰ ਰਹੀ ਹੈ, ਤੂੰ ਕਿਉਂ ਨਹੀਂ ਦੂਜਿਆਂ ਦੇ ਜਲੇਊ ਨੂੰ ਬਚਾਉਣ ਵਾਲੇ, ਅੱਜ ਤੇਰੀ ਖੁਦ ਦੀ ਕਿਰਪਾਨ ਲੱਥ ਰਹੀ ਹੈ। ਮੇਰੀ ਆਦਤ ਨਹੀਂ ਹੈ ਮੈਂ ਤੁਹਾਨੂੰ ਮਿੱਠੀਆਂ ਗੱਲਾਂ ਮੈਂ ਸੁਣਾ ਕੇ ਚਲਾ ਜਾਵਾਂ, ਮੇਰੀ ਆਦਤ ਇਹ ਹੈ ਵੀ ਮੈਂ ਤੁਹਾਨੂੰ ਸੱਚੀ ਗੱਲ ਸੁਣਾ ਕੇ ਜਾਵਾਂ, ਭਾਵੇਂ ਤੁਸੀਂ ਸੁਣਨੀ ਚਾਹੋ ਤੇ ਭਾਵੇਂ ਨਾ ਸੁਣਨੀ ਚਾਹੋ। ਗੁਰੂ ਦੇ ਚਰਨਾਂ ਨੂੰ ਨਾ ਛੱਡ ਕੇ ਜਾ, ਇਹੋ ਜਿਹਾ ਗੁਰੂ ਨਹੀਂ ਮਿਲਣਾ। ਕਲਗੀ ਲਾਉਣੀ ਔਖੀ ਨਹੀਂ ਹੈ, ਇੱਕ ਬੜਾ ਸਾਰਾ ਕੜਾਹਾ ਘੋਲਣਾ ਔਖਾ ਨਹੀਂ ਹੈ, ਉਹ ਘੋਲ ਲਏਗਾ ਅੰਮ੍ਰਿਤ ਦਾ, ਉਹ ਕਲਗੀ ਵੀ ਲਾ ਲਏਗਾ। ਪਰ ਸੱਜਣਾ ਜੇ ਤੂੰ ਉਹਨੂੰ ਕਹੇਗਾ ਨਾ ਵੀ ਪੁੱਤ ਵਾਰ ਕੇ ਦਿਖਾ, ਕੱਲ ਥੋੜੇ ਦਿਨ ਹੋਏ ਨੇ ਇੱਕ ਪੰਗਤੀਆਂ ਦੋ ਮੈਨੂੰ ਖਿਆਲ ਆਈਆਂ ਸਨ ਤੇ ਮੈਂ ਅੱਜ ਤੁਹਾਡੇ ਨਾਲ ਫਿਰ ਦੁਹਰਾਉਣੀਆਂ ਚਾਹੁੰਦਾ। ਚਰਨ ਸਿੰਘ ਸਫਰੀ ਨੇ ਲਿਖੀਆਂ ਨੇ ਦੋ, ਉਹਨੇ ਲਿਖੀਆਂ ਤਾਂ ਲੰਮੀਆਂ ਨੇ ਪਰ ਮੈਂ ਸਿਰਫ ਦੋ ਹੀ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ। ਉਹ ਗੁਰੂ ਕਲਗੀਧਰਨ ਚੇਤਾ ਕਰਕੇ ਲਿਖਦਾ, ਬੜੀਆਂ ਆਲਾ ਚੀਜ਼ਾਂ ਲਿਖੀਆਂ ਨੇ ਉਹਨੇ। ਗੁਰੂ ਕਲਗੀਧਰਨ ਚੇਤਾ ਕਰਕੇ ਲਿਖਦਾ, ਕਹਿਣ ਲੱਗਿਆ ਸੱਚੇ ਪਾਤਸ਼ਾਹ, ਗਰੀਬ ਤੋਂ ਗਰੀਬ ਮਾਪੇ ਦੁਨੀਆਂ ਚ ਪਏ ਨੇ। ਕਹਿੰਦੇ ਮੈਂ ਇਹ ਨਹੀਂ ਕਹਿੰਦਾ ਵੀ ਕਿਸੇ ਦੇ ਮਾਪੇ ਗਰੀਬ ਨਹੀਂ ਹੋਣਗੇ, ਬੜੇ ਗਰੀਬ ਨੇ, ਕਈ ਐਸੇ ਵੀ ਗਰੀਬ ਨੇ ਜਿਹੜੇ ਆਪਣੇ ਬੱਚਿਆਂ ਨੂੰ ਦੋ ਡੰਗ ਦੀ ਰੋਟੀ ਵੀ ਨਹੀਂ ਦੇ ਸਕਦੇ, ਪੜ੍ਹਾਈ ਕਰਨੀ ਚਾਹੀਏ, ਗੱਲ ਕਰਨਾ ਤਾਂ ਬੜੀ ਦੂਰ ਦੀ ਗੱਲ। ਗਰੀਬ ਤੋਂ ਗਰੀਬ ਮਾਪੇ ਦੁਨੀਆਂ ਚ ਗਏ ਪਏ ਨੇ ਪਰ ਕਫਨੋਂ ਬਗੈਰ ਪੁੱਤ ਦੱਸ ਕਿਹਨੇ ਗਏ ਨੇ। ਉਹ ਕਹਿਣ ਲੱਗੇ ਗਰੀਬ ਤੋਂ ਗਰੀਬ ਹੀ ਆਪਣੇ ਪੁੱਤਰਾਂ ਨੂੰ ਕਫਨ ਪਾ ਕੇ ਤੋੜ ਦਿੰਦਾ, ਉਹ ਤੂੰ ਕਫਨ ਬਿਨਾਂ ਪਾਏ ਆਪਣੇ ਪੁੱਤਰਾਂ ਨੂੰ, ਤੂੰ ਪੁੱਤਰਾਂ ਨੂੰ ਕਫਨਾਂ ਤੋਂ ਬਿਨਾਂ ਵੀ ਤੋੜ ਗਿਆ, ਤੂੰ ਏਡਾ ਗਰੀਬ ਸੀ, ਤੂੰ ਆਪਣੇ ਪੁੱਤਰਾਂ ਨੂੰ ਕਫਨ ਤੱਕ ਨਾ ਪਾ ਸਕਿਆ, ਤੂੰ ਮੁੜ ਕੇ ਚਿਹਰਾ ਤੱਕ ਨਾ ਦੇਖਿਆ, ਸਾਡੀ ਖਾਤਰ, ਸਾਡੇ ਮਨਮੁੱਖਾਂ ਦੀ ਖਾਤਰ ਤੂੰ ਆਪਣੇ ਪੁੱਤ ਵਾਰ ਕੇ ਚਲਾ ਗਿਆ, ਇੱਕ ਹੌਂਕਾ ਨਾ ਭਰਿਆ। ਅਸੀਂ ਏਡੇ ਨਾ ਸ਼ੁਕਰੇ ਤੇਰੀ ਸਿੱਖੀ ਨੂੰ ਸੰਭਾਲ ਨਹੀਂ ਸਕੇ, ਨਸ਼ਿਆਂ ਚ ਰੋੜ ਦਿੱਤੀ, ਅਸੀਂ ਏਡੇ ਨਾ ਸ਼ੁਕਰੇ ਤੇਰੀ ਸਿੱਖੀ ਨੂੰ ਪੱਤਰ ਪੁਣੇ ਚ ਰੋੜ ਦਿੱਤਾ। ਨਹੀਂ ਸਿੱਖਾ, ਜੇ ਤੈਨੂੰ ਤੇਰੇ ਤੇ ਲਾਜ ਨਹੀਂ ਨਾ ਆਉਂਦੀ, ਤੂੰ ਆਪਣੇ ਗੁਰੂ ਦੀ ਖਾਤਰ ਕਿਰਪਾ ਕਰੇ, ਜੇ ਗੁਰੂ ਦੀ ਖਾਤਰ ਗੁਰੂ ਚਰਨਾਂ ਵਿੱਚ ਜੁੜ ਜਾਈਏ, ਗੁਰੂ ਦੀ ਖਾਤਰ ਗੁਰੂ ਨੂੰ ਮੰਨ ਲਈਏ। ਸਾਹਿਬ ਕਹਿੰਦੇ ਉਹਦੇ ਘਰ ਚ ਕਿਸੇ ਗੱਲ ਦੀ ਕਮੀ ਨਹੀਂ ਹੈ, ਉਹਦੇ ਘਰ ਚ ਕੋਈ ਕਮੀ ਨਹੀਂ ਹੈ। ਦੇਖੋ ਜੇ ਤਾਂ ਮੈਂ ਤੁਹਾਡੇ ਕੋਲੋਂ ਇਹ ਆਸ ਰੱਖਾਂ ਵੀ ਤੁਸੀਂ ਤਾਂ ਮੇਰੀ ਪੂਜਾ ਕਰੋ, ਫਿਰ ਤੁਸੀਂ ਕਹਿ ਸਕਦੇ ਹੋ ਮੈਂ ਤੁਹਾਨੂੰ ਗਲਤ ਪਾਸੇ ਤਲੋਕਦਾ। ਅਜੋਕੇ ਸਮੇਂ 'ਚ ਬੜੇ ਦੇਧਾਰੀਆਂ ਦੇ ਡੇਰੇ ਨੇ, ਪਰ ਨਹੀਂ ਸਿੱਖਾ, ਤੂੰ ਜਾਂਦਾ ਚੰਗਾ ਨਹੀਂ ਲੱਗਦਾ, ਤੂੰ ਜਾਂਦਾ ਸ਼ੋਭਨੀਕ ਨਹੀਂ ਲੱਗਦਾ। ਅੰਮ੍ਰਿਤ ਬਾਣੀ ਦੀ ਪੰਕਤੀ ਇੱਕ ਵਾਰੀ ਫਿਰ ਦੁਹਰਾ ਦਿਆਂ, ਸਤਿਗੁਰੂ ਨੇ ਅੱਜ ਅੰਮ੍ਰਿਤ ਬਚਨ ਬਖਸ਼ਿਸ਼ ਕੀਤਾ ਹੈ। ਮੇਰਾ ਕੰਤ ਰਸਾਲੂ, ਮੇਰਾ ਕੰਤ ਹੈ ਜਿਹੜਾ ਉਹ ਤੇ ਨਿਰਾ ਸੁੱਖਾਂ ਦਾ ਘਰ ਹੈ, ਨਿਰਾ ਬਖਸ਼ਿਸ਼ਾਂ ਦਾ ਘਰ ਹੈ, ਉਹਦੇ ਘਰ ਚ ਕਮੀ ਕੋਈ ਨਹੀਂ ਹੈ। ਦੋ ਸ਼ਬਦ ਕਹਿਣ ਲੱਗਾ ਸੋ ਵਿੱਚ ਅਧੂਰੇ ਰਹਿ ਗਏ, ਮੈਂ ਇੱਕ ਵਾਰੀ ਫਿਰ ਤੁਹਾਡਾ ਖਿਆਲ ਦੁਹਰਾ ਦਿਆਂ। ਭਾਈ ਤਾਰੂ ਸਿੰਘ ਦੇ ਕੋਲ ਆਏ ਜ਼ਾਲਮ, ਕਹਿਣ ਲੱਗੇ ਸਾਡੇ ਨਾਲ ਸਮਝੌਤਾ ਕਰ ਲੈ, ਦੇਖ ਤੇਰਾ ਬਾਪੂ ਹੈ ਨਹੀਂ, ਤੇਰਾ ਪਿਤਾ ਹੈ ਨਹੀਂ, ਮਾਂ ਤੇਰੀ ਗਰੀਬੀ ਦੇ ਵਿੱਚ ਬੜਾ ਔਖਾ ਗੁਜ਼ਾਰਾ ਕਰੇਗੀ, ਭੈਣ ਤੇਰੀ ਘਰ ਜਵਾਨ ਬੈਠੀ ਹੈ ਵਿਆਹੁਣ ਵਾਲੀ, ਕਿੰਨਾ ਚੰਗਾ ਹੋਵੇ ਤੂੰ ਸਾਡੇ ਨਾਲ ਸਮਝੌਤਾ ਕਰ ਲੈ, ਕੁਛ ਲੈਣ ਦੇਣ ਕਰ ਲੈ, ਚਾਰ ਦਿਨਾਂ ਦੀ ਗੱਲ ਹੈ, ਚੌਂ ਦਿਨਾਂ ਬਾਅਦ ਫਿਰ ਤੂੰ ਸਿੱਖੀ ਰੱਖ ਲਈ, ਅਸੀਂ ਤੈਨੂੰ ਕੁਝ ਨਹੀਂ ਕਹਿੰਦੇ। ਭਾਈ ਤਾਰੂ ਸਿੰਘਾ, ਤੂੰ ਨਹੀਂ ਸਮਝੌਤਾ ਕੀਤਾ, ਫਿਰ ਵਕਤ ਆਇਆ, ਅਣਗਿਣਤ ਵਾਰੀ ਇਹੋ ਜਿਹਾ ਇਤਿਹਾਸ ਦੁਹਰਾਉਂਦਾ ਆਪਣੇ ਆਪ ਨੂੰ। ਸ਼ਾਹਬਾਜ਼ ਸਿੰਘ, ਉਹਦਾ ਪਿਤਾ ਸੁਬੇਗ ਸਿੰਘ, ਸੁਬੇਗ ਸਿੰਘ ਦੀਆਂ ਮਿਹਨਤਾਂ ਕਰ ਰਿਹਾ ਜ਼ਾਲਮ, ਕਹਿਣ ਲੱਗੇ ਸਮਝੌਤਾ ਕਰ ਲੈ, ਤੂੰ ਨਹੀਂ ਕਰਨਾ ਆਪਣੇ ਪੁੱਤ ਦੀ ਖਾਤਰ ਕਰ ਲੈ। ਇਹਨੇ ਤਾਂ ਦੁਨੀਆ ਦੇਖਣੀ ਹੈ, ਜੇ ਤੂੰ ਤੇ ਜ਼ਿੰਦਗੀ ਖਾਂ ਹੰਢਾ ਲਈ ਹੈ, ਇਹਨੂੰ ਤੇ ਛੱਡ ਦੇ। ਇਹਨੂੰ ਕਹਿੰਦੇ ਸਿੱਖੀ ਛੱਡ ਦੇਵੇ, ਇੱਕ ਵਾਰੀ ਕੇਸ ਕਤਲ ਕਰਵਾ ਲਵੇ, ਚਾਰ ਦਿਨਾਂ ਨੂੰ ਫਿਰ ਛੱਡ ਦਿਆਂਗੇ। ਭਾਈ ਮਨੀ ਸਿੰਘ ਨਾਲ ਸਮਝੌਤਾ ਹੋਇਆ, ਜਿਹੜੇ ਮਰਜ਼ੀ ਸਿੱਖ ਦੀ ਕਹਾਣੀ ਲੈ ਲਈਏ, ਭਾਈ ਦਿਆਲੇ ਨਾਲ ਸਮਝੌਤਾ ਹੋਇਆ, ਭਾਈ ਮਤੀ ਦਾਸ ਨਾਲ ਸਮਝੌਤਾ ਹੋਇਆ, ਤੁਹਾਨੂੰ ਕਿਉਂ ਨਾ ਦੱਸਿਆ ਵੀ ਅਸੀਂ ਸਮਝੌਤਾ ਕਰ ਲਈਏ। ਸਿੱਖਾ ਕਿਸੇ ਸਿੱਖ ਦੀ ਕਮਜ਼ੋਰੀ ਲੱਭ ਕੇ ਵੇਖ, ਜਿਹੜੇ ਗੁਰੂ ਲਈ ਆਪਾਂ ਵਰ ਗਏ, ਉਹਨਾਂ ਨੇ ਸਮਝੌਤੇ ਨਹੀਂ ਕੀਤੇ, ਉਹਨਾਂ ਫੈਸਲੇ ਹੀ ਦਿੱਤੇ ਨੇ। ਕਹਿਣ ਲੱਗੇ ਮੇਰਾ ਫੈਸਲਾ ਹੈ, ਫੈਸਲਾ ਇਹੋ ਵੀ ਜਿਹੜੀ ਅਰਦਾਸ ਮੈਂ ਰੋਜ਼ ਕਰਨਾ, ਸਿੱਖੀ ਕੇਸਾਂ ਸਵਾਸਾਂ ਸੰਘ ਨਿਭ ਜਾਏ, ਮੈਂ ਤੇ ਉਹੀ ਨਿਭਾਉਣੀ ਹੈ, ਮੈਨੂੰ ਇਸ ਗੱਲ ਨਾਲ ਨਹੀਂ ਵਾਸਤਾ। ਮੇਰਾ ਤੇ ਕੋਈ ਫੈਸਲਾ, ਮੇਰਾ ਕੋਈ ਸਮਝੌਤਾ ਨਹੀਂ, ਕੁਝ ਲੈਣ ਦੇਣ ਨਹੀਂ ਇਹਦੇ ਵਿੱਚ। ਭਾਈ ਲਾਲੋ ਜਦੋਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਦੇ ਕੋਲ ਗਏ ਤੇ ਮਲਕ ਭਾਗੋ, ਹੁਣ ਤੱਕ ਚਲੋ ਉਹਨਾਂ ਦਾ ਪਾੜਾ ਹੋਵੇਗਾ, ਹੁਣ ਤੇ ਭਾਈ ਲਾਲੋ ਤੇ ਮਲਕ ਭਾਗੋ ਦੀ ਦੋਸਤੀ ਹੋ ਗਈ ਹੈ ਨਾ, ਕਿਉਂਕਿ ਉਹਨੂੰ ਵੀ ਪਿਆਰਾ ਗੁਰੂ ਨਾਨਕ ਸਾਹਿਬ ਹੈ, ਉਹਨੂੰ ਵੀ ਪਿਆਰਾ ਗੁਰੂ ਨਾਨਕ ਸਾਹਿਬ ਹੈ। ਪਰ ਇਤਿਹਾਸ ਵਿੱਚੋਂ ਜ਼ਿਕਰ ਨਹੀਂ ਮਿਲਦਾ ਉਹ ਸਿੱਖਾ। ਫਿਰ ਭਾਈ ਲਾਲੋ ਗਿਆ ਹੋਵੇ ਵੀ ਸੱਜਣਾ, ਤੇਰੇ ਘਰ ਤੇ ਬਣਦੀਆਂ ਮਾਲ ਪੂੜੇ ਤੇ ਮੇਰੇ ਘਰ ਬਣੀਆਂ ਸੀ ਸੁੱਕੀਆਂ ਰੋਟੀਆਂ, ਉਦੋਂ ਤਾਂ ਚਲੋ ਠੀਕ ਹੈ, ਨਹੀਂ ਕੰਮ ਬਣਿਆ, ਹੁਣ ਤੇ ਗੁਰੂ ਨਾਨਕ ਸਾਹਿਬ ਨੇ ਆਪਣੀ ਦੋਸਤੀ ਪਵਾ ਦਿੱਤੀ ਤੇ ਹੁਣ ਤੂੰ ਥੋੜਾ ਬਹੁਤਾ ਪੈਸਾ ਮੈਨੂੰ ਦੇ ਦੇ। ਭਾਈ ਲਾਲੋ ਇੱਕੋ ਹੀ ਗੱਲ ਕਹਿੰਦਾ, ਕਹਿਣ ਲੱਗਿਆ ਸੱਜਣਾ ਮੈਨੂੰ ਮੇਰੀ ਗਰੀਬੀ ਚੰਗੀ ਹੈ, ਤੇਰੇ ਘਰ ਗੁਰੂ ਨਾਨਕ ਸਾਹਿਬ ਬੁਲਾਇਆ ਵੀ ਨਹੀਂ ਆਇਆ ਸੀ, ਮੇਰੇ ਘਰ ਬਿਨਾਂ ਬੁਲਾਇਆ ਮੈਨੂੰ ਪਤਾ ਵੀ ਨਹੀਂ ਸੀ, ਉਹਨੇ ਆਪ ਆ ਕੇ ਬੂਹਾ ਖੜਕਾਇਆ ਸੀ, ਮੇਰੀਆਂ ਸੁੱਕੀਆਂ ਚੰਗੀਆਂ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਬਿਨਾਂ ਬੁਲਾਇਆ ਵੀ ਖਿੱਚ ਲਿਆਉਂਦੀਆਂ ਨੇ। ਫੈਸਲਾ ਕਰ, ਮੈਂ ਸਤਿਗੁਰੂ ਤੇਰੇ ਨਾਲ ਨਿਭਾਉਣੀ ਹੈ, ਮੈਂ ਤੇਰੇ ਚਰਨਾਂ ਵਿੱਚ ਜੁੜਨਾ। ਐਵੇਂ ਨਾ ਚਾਰ ਦਿਨਾਂ ਦੀ ਤਮਾਸ਼ਬੀਨਗੀ ਦੇਖ ਕੇ ਕਿਸੇ ਮਗਰ ਲੱਗ ਤੁਰਿਆ ਕਰੀਏ, ਗੁਰੂ ਚਰਨਾਂ ਵਿੱਚ ਜੁੜੀਏ, ਸਤਿਗੁਰੂ ਨਾਲ ਜੁੜੀਏ, ਮਾਲਕ ਦੇ ਚਰਨਾਂ ਵਿੱਚ ਜੁੜੀਏ। ਮੇਰਾ ਕੰਮ ਤੇ ਰਸਾਲੂ ਕੀ ਧਨ ਅਵਰਾ ਰਾਵੇ ਜੀ, ਮੇਰਾ ਮਾਲਕ ਰਸਾਲੂ ਹੈ, ਉੱਥੇ ਬਖਸ਼ਿਸ਼ਾਂ ਦਾ ਘਰ ਹੈ, ਉੱਥੇ ਰਹਿਮਤਾਂ ਦਾ ਘਰ ਹੈ, ਮੈਂ ਤੈਨੂੰ ਛੱਡ ਕੇ ਕਿਵੇਂ ਜਾਵਾਂ, ਕਿਵੇਂ ਧਨ ਇਸਤਰੀ ਰਾਵੇ ਜੀ, ਅਵਰਾਂ ਰਾਵੇ ਜੀ, ਉਹ ਦੂਜੇ ਨੂੰ ਕਿਵੇਂ ਪਿਆਰ ਕਰ ਸਕਦੀ, ਦੂਜੇ ਨਾਲ ਕਿਵੇਂ ਪ੍ਰੀਤ ਪਾ ਸਕਦੀ ਹੈ, ਜਿਹਨੂੰ ਤੇਰੇ ਚਰਨਾਂ ਨਾਲ ਸੁਨੇਹ ਬਣ ਗਿਆ ਹੋਵੇ। ਕੋਈ ਕਮੀ ਹੈ ਤਾਂ ਦੱਸ। ਸਾਹਿਬ ਦੀ ਬਾਣੀ ਦੀਆਂ ਪਹਿਲੀਆਂ ਪੰਕਤੀਆਂ ਨੇ, ਗੁਣਵੰਤੀ ਸ਼ੌ ਰਾਵਿਆ ਨਿਰਗੁਣ ਕੂਕੇ ਕਾਈ। ਗੁਣਵੰਤੀ ਨੇ ਆਪਣੇ ਸ਼ੌ ਨਾਲ ਪ੍ਰੀਤ ਪਾ ਲਈ, ਮਾਲਕ ਨਾਲ ਪ੍ਰੀਤ ਪਾ ਲਈ। ਇੱਕ ਪਲ ਮੈਂ ਤੁਹਾਡਾ ਇੱਥੇ ਵੀ ਲਵਾਂ, ਅੱਜ ਗੱਲ ਸਪਸ਼ਟ ਹੋ ਜਾਏ ਚੰਗੀ ਤਰ੍ਹਾਂ। ਅਸਲ ਵਿੱਚ ਸਿਮਰਨ ਕਰਨਾ ਕੀ ਚੀਜ਼ ਹੈ, ਕਿਉਂਕਿ ਇੱਥੇ ਗੁਣ ਦੀ ਗੱਲ ਬਾਰ ਬਾਰ ਆਉਣੀ, ਆਪਾਂ ਸਪਸ਼ਟ ਕਰ ਲਈਏ ਫਿਰ ਅੱਗੇ ਸਮਝਣਾ ਸੌਖਾ ਹੋ ਜਾਏਗਾ। ਸਿਮਰਨ ਕਰਨਾ ਕੀ ਚੀਜ਼ ਹੈ, ਦੋ ਪੱਖ ਨੇ ਸਿਮਰਨ ਦੇ, ਦੋਵੇਂ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਚਾਹੁੰਦਾ। ਮੰਨ ਲਓ ਕਿਸੇ ਪਿਤਾ ਨੂੰ, ਆਪਾਂ ਆਪਣੇ ਪਿਤਾ ਨੂੰ ਜੇ ਉਹਨੂੰ ਭੱਦੇ ਸ਼ਬਦਾਂ ਵਿੱਚ ਬੁਲਾਈਏ ਤੇ ਇਹ ਵੀ ਯੋਗ ਨਹੀਂ ਹੈ, ਕੁਛ ਵੀ ਨਹੀਂ ਮਿਲੇਗਾ, ਸੰਸਾਰ ਵੀ ਉਂਗਲਾਂ ਚੁੱਕੇਗਾ। ਉਹਨੂੰ ਬੁਲਾ, ਬੜੇ ਅਦਬ ਨਾਲ ਬੁਲਾ, ਪਿਤਾ ਜੀ ਕਹਿ, ਕਹਿਣਾ ਜ਼ਰੂਰੀ ਹੈ, ਬਿਨਾਂ ਕਿਹਾ ਗੱਲ ਨਹੀਂ ਬਣਨੀ, ਪਿਤਾ ਜੀ ਕਹਿ। ਪਰ ਦੂਜੀ ਗੱਲ ਇਹ ਚੇਤਾ ਰੱਖ ਵੀ ਮੈਂ ਪਿਤਾ ਦੀਆਂ ਭਾਵਨਾਵਾਂ ਦੇ ਉੱਤੇ ਪੂਰਾ ਵੀ ਉਤਰਨਾ ਹੈ। ਜੇ ਤੂੰ ਇਕੱਲਾ ਪਿਤਾ ਜੀ ਕਹੀ ਜਾਵੇਂ, ਉਹਦੀਆਂ ਭਾਵਨਾਵਾਂ ਦੇ ਅਨੁਸਾਰ ਨਾ ਤੁਰੇ, ਫਿਰ ਵੀ ਪਿਤਾ ਨੇ ਕੁਝ ਨਹੀਂ ਹੋਣਾ। ਜੇ ਤੇਰੇ ਕੋਲ ਗੁਣ ਬਹੁਤ ਨੇ, ਚੰਗੇ ਗੁਣ ਨੇ, ਪਰ ਤੈਨੂੰ ਬੁਲਾਉਣ ਦਾ ਪਤਾ ਨਹੀਂ, ਤੈਨੂੰ ਬੋਲਣਾ ਚੰਗਾ ਨਹੀਂ ਆਉਂਦਾ, ਤੇ ਫਿਰ ਵੀ ਪਿਤਾ ਖੁਸ਼ ਨਹੀਂ ਹੁੰਦਾ। ਮੇਰੇ ਕਹਿਣ ਤੋਂ ਮੁਰਾਦ ਮੈਂ ਉਦਾਹਰਣ ਤਾਂ ਦਿੱਤੀ ਹੈ, ਇਹ ਬਿਨਾਂ ਆਸ ਰੱਖ ਵੀ ਮੈਂ ਵਾਹਿਗੁਰੂ ਕਹਿਣਾ ਨਹੀਂ ਹੈ, ਬਿਲਕੁਲ ਨਹੀਂ। ਕਹਿ ਆਨੰਦ ਨਾਲ, ਕਹਿ ਸ਼ਾਂਤੀ ਨਾਲ, ਕਹਿ ਘੰਟਾ, ਕਹਿ ਦੋ ਘੰਟੇ, ਕਹਿ ਦਸ ਘੰਟੇ, ਕਹਿ ਵਾਹਿਗੁਰੂ ਵਾਹਿਗੁਰੂ, ਕਹਿ ਚਿੱਤ ਲਾ ਕੇ, ਕਹਿ ਪਿਤਾ ਨੂੰ ਬੁਲਾ। ਪਰ ਲੇਕਿਨ ਜੇ ਤੂੰ ਇਕੱਲਾ ਹੀ ਕਹਿੰਦਾ ਰਿਹਾ ਨਾ, ਤੇ ਫਿਰ ਸਾਹਿਬ ਨੇ ਗੁਰਬਾਣੀ ਵਿੱਚ ਫੈਸਲੇ ਦਿੱਤੇ ਨੇ, ਮੈਂ ਤੇ ਗੁਰਬਾਣੀ ਦੀ ਟੇਕ ਰਾਖੀ ਤੁਹਾਡੇ ਨਾਲ ਸਾਰੀ ਗੱਲ ਕਰਨਾ। ਸਾਹਿਬ ਆਖਦੇ ਨੇ ਹਰ ਹਰ ਕਰੇ, ਨਿਤ ਕਪਟ ਕਮਾਵੇ ਖਿਰਦਾ ਸ਼ੁੱਧ ਨਾ ਹੋਈ। ਤੇ ਜੇ ਕੋਈ ਬੰਦਾ ਕਵੇ ਭਈ ਮੈਂ ਹਰ ਹਰ ਤੇ ਨਹੀਂ ਕਰਦਾ, ਚਲੋ ਕਪਟ ਨਹੀਂ ਕਮਾਉਂਦਾ, ਮੈਂ ਰੱਬ ਦਾ ਸਿਮਰਨ ਨਹੀਂ ਕਰਦਾ, ਇਹਨੂੰ ਇਹਨੂੰ ਵਾਰ ਵਾਰ ਰਿਪੀਟ ਕਰਨ ਦੀ ਕੀ ਲੋੜ ਹੈ, ਵਾਰ ਵਾਰ ਕਹਿਣ ਦੀ ਕੀ ਲੋੜ ਹੈ ਮੈਨੂੰ ਇਹਦੀ ਲੋੜ। ਤਾਂ ਸਾਹਿਬ ਕਹਿੰਦੇ ਜੇ ਤੂੰ ਇਹ ਦਲੀਲਾਂ ਦੇਣਾ ਹੈ ਨਾ ਤਾਂ ਗੁਰਬਾਣੀ ਦੀ ਪੰਕਤੀ ਆ ਵੀ ਚੇਤਾ ਰੱਖਿਆ ਕਰ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਜ਼ੁਬਾਨੋਂ ਕਹਿ ਵਾਹਿਗੁਰੂ ਜ਼ਰੂਰ ਕਹਿ, ਇਕਾਦਰ ਚਿੱਤ ਹੋ ਕੇ ਕਹਿ, ਪਰ ਵਾਹਿਗੁਰੂ ਕਹਿੰਦੇ ਆ ਜੋ ਕੁਛ ਤੇਰੀ ਜ਼ੁਬਾਨ ਤੇ ਹੈ ਨਾ ਸਜਣਾ, ਉਹ ਚੰਗੇ ਗੁਣ ਤੇਰੇ ਹਿਰਦੇ 'ਚ ਵੀ ਹੋਵਣ। ਫਿਰ ਵੇਖੀ ਤੇਰਾ ਮਾਲਕ ਤੇਰੇ 'ਤੇ ਕਿੰਨਾ ਖੁਸ਼ ਹੁੰਦਾ, ਫਿਰ ਵੇਖੀ ਸਾਈਂ ਤੇਰੇ 'ਤੇ ਕਿੰਨਾ ਖੁਸ਼ ਹੁੰਦਾ। ਅਗਲੀਆਂ ਪੰਕਤੀਆਂ ਦੀ ਵਿਚਾਰ ਕੱਲ੍ਹ ਰੋਜ਼, ਸਮਾਂ ਸਮਾਪਤ ਹੈ, ਸਮੇਂ ਦੀ ਉਲੰਘਣਾ ਕਰਨਾ ਮੇਰੀ ਆਦਤ ਨਹੀਂ ਹੈ। ਇਸੇ ਸ਼ਬਦ ਨੂੰ ਆਪਾਂ ਕੱਲ੍ਹ ਪਰਸੋਂ ਮੈਨੂੰ ਸਤਿਕਾਰਯੋਗ ਗਿਆਨੀ ਜੀ ਗਿਆਨੀ ਲਖਵਿੰਦਰ ਸਿੰਘ ਜੀ ਉਹਨਾਂ ਨੇ ਹੌਸਲਾ ਜਿਹਾ ਦੇ ਦਿੱਤਾ ਸੀ, ਫਿਰ ਮੇਰਾ ਮਨ ਮੰਨਿਆ ਵੀ ਮੈਂ ਸ਼ਬਦ ਦਾ ਕਤਲ ਨਾ ਕਰਿਆ ਕਰਾਂ। ਆਪਾਂ ਭਾਵੇਂ ਕੋਈ ਸ਼ਬਦ ਵਿਚਾਰੀਏ, ਬਹੁਤ ਕੁਛ ਹੈ ਸ਼ਬਦ ਦੇ ਵਿੱਚ, ਅਤੇ ਉਹਨੂੰ ਵਿਚਾਰ ਵਿਚਾਰ ਕੇ ਰਸ ਪੀਏ। ਭੁੱਲਾਂ ਦੀ ਖਿਮਾ ਪਿਆਰ ਨਾਲ ਰੱਖ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਓ ਸੋ ਦਾਰੂ ਰਾਗ ਆਸਾ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬੈ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣਹਾਰੇ। ਕੀਤੇ ਤੇਰੇ ਰਾਗ ਪਰੀ ਸਿਉਂ ਕਹੀਐ, ਕੀਤੇ ਤੇਰੇ ਗਾਵਣਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਣ ਤੁਧਨ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਗਾਵਣ ਤੁਧਨ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਣ ਤੁਧਨ ਸਿੱਧ ਸਮਾਧੀ ਅੰਦਰ, ਗਾਵਣ ਤੁਧਨ ਸਾਧ ਵਿਚਾਰੇ। ਗਾਵਣ ਤੁਧਨ ਜਤੀ ਸਤੀ ਸੰਤੋਖੇ, ਗਾਵਣ ਤੁਧਨ ਵੀਰ ਕਰਾਰੇ। ਗਾਵਣ ਤੁਧਨ ਪੰਡਿਤ ਪੜਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਨ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਂਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨ ਗਾਵਨ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨ ਗਾਵਨ, ਸੇ ਮੈਂ ਚਤਨ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨੰਜਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਪਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵਟ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾ ਹੀ ਠਾਕ ਰਹਾਈਆਂ।

ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖੇ ਖਾਏ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹਿ ਰਾਉ ਸਾਚੇ ਨਾਮ ਕੀ ਚਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ

ਜੇ ਵੜਿਆਪ ਤੇਵੜ ਤੇਰੀ ਦਾਤ ਜੈਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੋਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ।

ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਿਤਾ ਹੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੀ ਠਾਕੁਰ ਕਾਹੀ ਮਨ ਭਉ ਕਰਿਆ ਊਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਜੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾ

ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਹੈ ਮੇਰੇ ਹਰਿ ਭਗਵੰਤ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀ।

ਤੁਹਾਡੇ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਹਾਡੇ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੇ ਕਰਤੇ ਕਹਿ ਜੀ, ਜੋ ਸਭ ਸਹਿਕਾਰ ਜਾਣੋਈ। ਆਸਾ ਮਹੱਲਾ ਚੌਥਾ।

ਨਾਮ ਰਤਨ ਪਾਇਆ, ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ, ਤੂੰ ਦਰੀ ਆਓ

ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ।

ਮਹੱਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਅਬਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੀ ਬਲਨਾਮ। ਸਰੰਜਾ ਮਿਲਾਗ ਭਵ ਜਲ ਧਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਾਓ। ਜਪ ਤਪ ਸੰਜਮ

ਸ਼ਰਮਾ ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚਾਓ ਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ।

ਕਈ ਗੋਪਾਲ ਅੰਡਜ ਜੇਰਜ ਸਿਧ ਜਕੀਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਟ ਪਇਓ ਸ਼ੰਕਰ ਗੈਠਾ ਸਗਰੀ ਸ੍ਰੇਸ਼ਟ ਦਿਖਾਈ ਅਚੰਪਵ ਆਦ ਜੁਗਾਦ ਸਰੂਪ ਸੁਜੰਪਵ ਅਵ ਰੱਖਿਆ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੋਸ਼ ਜੀ ਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿੰਨ ਕੇ ਦੋਸ਼ਟ ਦੁਖ ਤਵੈ ਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿੰਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋ ਇੱਕ ਵਾਰ ਤਿਆਰ

ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਤਾਂ ਗਾਵੋ ਹਰੀ ਕੇ ਰਾਮ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਅਰਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਆਕਾਰ ਸਭ ਸਵਾਰਨਾ ਸਭਨਾ ਗੱਲਾਂ ਸਵਾ ਸੁਆਮੀ ਸੋ ਕਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ

जाई नितन तराखर धारो तम संसार चरण लग तरी सब नानक ब्रह्म पसारो।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ
1: ਪਿਆਰਦਾਸ, ਜੀਓ ਪਿੰਡ ਸਾਹਿਬ ਤੇਰੀ ਜੀ ਰਾਤ। ਤੂੰ ਮਾਤ ਪਿਤਾ

0: ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪੰਜਾਬ ਦਾ ਮੰਦਰ ਦੇ
1: ਰਾਜ ਕਰੇਗਾ ਸਾਨੂੰ ਸਾਇਆ ਕੀ ਰਹਿਣਾ ਤੋਏ

ਸਤਨਾਮ ਵਾਹਿਗੁਰੂ ਸਾਹਿਬ ਜੀ।

हर जपना, हर संत चले हर नाली। जिन हर जपया से हर होए, हर मिलया केल केलाली। हर हर जपन जप लो चल जानी, हर कृपा कर बन वाली। जन नानक संगत साध हर मिलो, हम साध जन पगराली। हर हर जपन जप लो चल जानी, हर कृपा कर बन वाली। जन नानक संगत साध हर मिलो, हम साध जन पगराली। वाहिगुरु जी का खालसा, वाहिगुरु जी की फतेह। सतनाम श्री वाहिगुरु जी। सोहेला राग और गीत की महल्ला। जय कर कीर्ता की, जय करते गौरी विचार। कर गावो सोहेला सिर सजनहार, तुम गावो मेरे मेरे पौ का सोहेला। हो वारी सोहेला सदा सुखो राहो, नित नित जी अड़े संभालियां ना देखा गा देवनहार। तेरा दान है कीमत ना पवे, तिस दाती कबुल समाए। अमृत सह लिखिया मिलकर पावो तेल, देव सज्जन असी सड़िया। ਜੋ ਹੋ ਵੈਸਾ ਸੁਮੇਲ, ਕਰ ਕਰੇ ਹੋ ਪਹੁੰਚਾ ਸਦਵੇ ਨਿਤ ਪਵਨ। ਸਦਹਾਰ ਸਿਮਰੀਐ ਨਾਨਕ ਸੇਵੇ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰਗੁਰ ਏਕੋ ਵੇ ਸਮੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਸ ਬੜਾਈ ਤੋਏ ਰਹਾਉ। ਵਿਸ਼ਵੇ ਜਸਿਆਂ ਕੜੀਆਂ ਪਹਿਰਾਂ, ਸਿੱਧੀ ਵਾਰੀ ਮਾਹ ਹੋਆ। ਸੂਰਜ ਕੋਰਤ ਅਨੇਕ, ਨਾਨਕ ਕਰਤੇ ਜੀ ਕੇਤੇ ਨੇਕ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆ ਨੂੰ ਪਵਨ ਚਵਰੂ ਕਰੇ। ਸਗਲ ਬਨ ਰਾਏ ਫੁਲੰਤ ਜੋਤੀ, ਐਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਤੇਰੀ ਆਉ, ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕਉ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ। ਸਹਿਸ ਤਬ ਗਾਂਧਿਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ। ਇਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਜੋਤ ਇਸ ਭਾਵੈ ਸਵਾਰਤੀ ਹੋਏ, ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਅਨਜਨੋ ਮੋਹਿਆ ਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿੰਗ ਕਉ। ਹੋਏ ਜਾਤੇ ਤੇਰੇ ਨਾਹੀ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੀ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੇ ਵੋ ਮੰਡਲ ਮੰਡਾ ਹੀ। ਕਰ ਸਾਧੂ ਅੰਜਲੀ ਪੁੰਨ ਵੱਡਾ ਹੀ, ਕਰ ਡੰਡਾਓਤ ਪੁੰਨ ਵੱਡਾ ਹੀ ਰਾਓ। ਤਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੀ। ਜਿਉਂ ਜਿਉਂ ਚੱਲਹੇ ਚੁਭੇ ਦੁੱਖ ਪਾਵੇ,

ਅਵਿਨਾਸੀ ਪੁਰਖ ਪੈ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬਟ ਵਡਾਹੀ। ਜਨ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾਹੀ। ਰਾਗ ਗੌੜੀ ਪੂਰਵੀ ਮਹਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਹੀਹਾਂ ਖਾਟ ਚਲੋ ਹਰ ਲਾਹ ਆ ਗਏ ਬਸਨ ਸੁਹੇਲਾ। ਆਓਦ ਕਟੈ ਦਿਨ ਸਰਣਾਰੀ ਮਾਨ ਗੁਰ ਮਿਲ ਕਾ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੇ ਮੈਂ ਤਰਿਉ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵਹਿ ਰਾਸੁ ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਾ ਜਹੋ ਹਾਰ ਗੁਰ ਤੇ ਮਨ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਆ ਗਏ ਅਰਦਾਸ ਸਮਾ।

ਅੰਮ੍ਰਿਤ ਵੇਲੇ ਦਰਸ਼ਨ ਦੇ ਕੇ ਹਰ ਕਰਨਾ ਜੀ ਚਾਹੇ ਮਿਲਣਾ ਮਿਲਿਆ ਨਾਮ ਕਰਨਾ।

ਪੱਛਮੀ ਸੱਭਿਆਚਾਰ ਦੇ ਘੇਰੇ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸਕ ਸਰੋਤਾ ਜਨ, ਆਓ ਫਿਰ ਟਾਈਮ ਹੋ ਗਿਆ ਤੁਹਾਡੇ ਮਨਪਸੰਦ ਸਿੱਖੀ ਵਿਰਸਾ ਪ੍ਰੋਗਰਾਮ ਦਾ। ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਪਰਮਿੰਦਰ ਕੌਰ।

ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮਸ ਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ ਐਫ ਐਮ ਰੇਡੀਓ CISK 94.3 ਸੁਣ ਰਹੇ ਹੋ।

ਸਿੱਖੀ ਵਿਰਸੇ ਦੇ ਵਾਸਤੋ ਇਹ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸਿਫਿਕ ਟਾਈਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਸੁਣਿਆ ਜਾ ਸਕਦਾ ਹੈ। ਇਸ ਉੱਦਮ ਲਈ ਅਸੀਂ ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਾਂ।

ਲਓ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ, ਜਿਸ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਦਿਖਦੀਆਂ ਹਨ।

ਗੁਰੂ ਸਾਹਿਬ ਆਖਦੇ ਹਨ, ਜੋ ਜੀਵ ਨਾਮ ਅੰਮ੍ਰਿਤ ਦਾ ਵਪਾਰੀ ਬਣ ਜਾਂਦਾ ਹੈ, ਉਹ ਦਿਨ ਰਾਤ ਸੁਚੇਤ ਰਹਿੰਦਾ ਹੈ। ਉਹ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੌਂਦਾ ਨਹੀਂ। ਨਾਮ ਅੰਮ੍ਰਿਤ ਦੀ ਕਦਰ ਜਾਣਦਾ ਵੀ ਉਹੀ ਮਨੁੱਖ ਹੈ, ਜਿਸ ਦੇ ਅੰਦਰ ਪਰਮਾਤਮਾ ਨਾਲੋਂ ਵਿਛੋੜੇ ਦੇ ਅਹਿਸਾਸ ਦੀ ਤੜਫ ਹੋਵੇ, ਜਿਸ ਦੇ ਸਰੀਰ ਵਿੱਚ ਪ੍ਰਭੂ ਪ੍ਰੇਮ ਦੇ ਤੀਰ ਲੱਗੇ ਹੋਣ। ਸਰੀਰਕ ਰੋਗਾਂ ਦਾ ਇਲਾਜ ਕਰਨ ਵਾਲਾ ਬੰਦਾ ਬਿਰਹੋ ਰੋਗ ਭਾਵ ਵਿਛੋੜੇ ਦੇ ਰੋਗ ਦਾ ਇਲਾਜ ਕਰਨਾ ਨਹੀਂ।

ਗੁਰੂ ਸਾਹਿਬ ਉਦਾਹਰਣ ਰਾਹੀਂ ਅਸਾਂ ਜੀਵਾਂ ਨੂੰ ਸਮਝਾਉਂਦੇ ਹਨ। ਜਿਵੇਂ ਜੀਵ ਇਸਤਰੀ ਆਪਣਾ ਆਪਾ ਬਾਰ ਕੇ ਆਪਣੇ ਪਤੀ ਨਾਲ ਪਿਆਰ ਕਰਦੀ ਹੈ, ਤਿਵੇਂ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਵਿੱਚ ਚਿੱਤ ਜੋੜਦੀ ਹੈ, ਉਹ ਜੀਵ ਇਸਤਰੀ ਆਤਮਕ ਅਡੋਲਤਾ ਵਿੱਚ ਟਿਕ ਕੇ ਬਹੁਤ ਸੁਖੀ ਹੋ ਜਾਂਦੀ ਹੈ। ਉਹ ਆਪਣੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਭਾਵ ਮਾਇਆ ਦੀ ਪਿਆਸ ਦੂਰ ਕਰ ਲੈਂਦੀ ਹੈ।

ਜਿਹੜੀ ਜੀਵ ਇਸਤਰੀ ਅਡੋਲਤਾ ਵਿੱਚ ਟਿਕ ਕੇ ਪਰਮਾਤਮਾ ਦੀ ਸਿਫਤ ਸਲਾਹ ਦਾ ਤਣਕ ਭਾਵ ਬਾਣ ਕੱਢਦੀ ਹੈ, ਉਹ ਇਸ ਬਾਣ ਦੀ ਸਹਾਇਤਾ ਨਾਲ ਆਪਣੇ ਅੰਦਰੋਂ ਸਹਿਨ ਤਖੌਲਾ ਮੁਕਾਉਂਦੀ ਹੈ, ਭਾਵ ਮਾਇਆ ਵਾਲੀ ਭਟਕਣਾ ਖਤਮ ਕਰਦੀ ਹੈ। ਇਹੋ ਜਿਹੀ ਜੀਵ ਇਸਤਰੀ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਾ ਭਾਵ ਵੱਲੋਂ ਮਰਦੀ ਹੈ, ਆਪਣੇ ਮਨ ਨੂੰ ਬਸ ਵਿੱਚ ਰੱਖਦੀ ਹੈ। ਉਹ ਸੁੰਦਰ ਜੀਵ ਇਸਤਰੀ ਪ੍ਰਭੂ ਮਿਲਾਪ ਦੇ ਆਸੇ ਵਾਲੀ ਹੋ ਜਾਂਦੀ ਹੈ, ਭਾਵ ਪ੍ਰਭੂ ਚਰਨਾਂ ਦਾ ਮਿਲਾਪ ਉਸਦੇ ਜੀਵਨ ਦਾ ਆਸਰਾ ਬਣ ਜਾਂਦਾ ਹੈ।

ਇਸ ਸੁੱਖ ਭੋਗਣ ਵਾਲੇ ਦ੍ਰਿਸ਼ਟਾਂਤ ਦਾ ਦੂਸਰਾ ਪੱਖ ਵੀ ਗੁਰੂ ਸਾਹਿਬ ਪੇਸ਼ ਕਰਦੇ ਹਨ। ਆਪ ਜੀ ਆਖਦੇ ਹਨ ਕਿ ਜਿਹੜਾ ਜੀਵ ਹਉਮੈ ਵਿੱਚ ਖੜਿਆ ਰਹਿ ਕੇ ਭਾਵ ਆਤਮਕ ਜੀਵਨ ਦੇ ਅੰਕੁਰ ਨੂੰ ਸਾੜ ਕੇ ਪਰਮਾਤਮਾ ਨੂੰ ਆਪਣੇ ਮਨ ਤੋਂ ਭੁਲਾ ਦਿੰਦਾ ਹੈ, ਉਸ ਨੂੰ ਜੰਮ ਦੇ ਸ਼ਹਿਰ ਵਿੱਚ ਕਰੜੇ ਖੰਡੇ ਵੱਜਦੇ ਹਨ, ਭਾਵ ਇਤਨੇ ਆਤਮਕ ਕਲੇਸ਼ ਹੁੰਦੇ ਹਨ। ਮਨ ਨੂੰ ਖੰਡਿਆਂ ਦੀਆਂ ਤਕੜੀਆਂ ਚੋਟਾਂ ਵੱਜ ਰਹੀਆਂ ਹਨ। ਉਸ ਵੇਲੇ ਜਦੋਂ ਮਾਰ ਪੈ ਰਹੀ ਹੁੰਦੀ ਹੈ, ਤਰਲੇ ਲਿਆਂ ਨਾਮ ਸਿਮਰਨ ਦਾ ਮੌਕਾ ਨਹੀਂ ਮਿਲਦਾ। ਇਹ ਜੀਵ ਜੇ ਤੂੰ ਸਾਰੀ ਉਮਰ ਇਤਨਾ ਗਾਫਲ ਰਿਹਾ ਹੈ ਤਾਂ ਉਹ ਭਾਰਾ ਦੁੱਖ ਪਿਆ ਸਹਾਰ ਉਸ ਭਾਰੇ ਕਸ਼ਟ ਵਿੱਚੋਂ ਤੈਨੂੰ ਕੋਈ ਕੱਢ ਨਹੀਂ ਸਕਦਾ।

ਓ ਜੀਵ, ਜੇ ਤੂੰ ਹੁਣ ਮਾਇਆ ਦੀ ਮਮਤਾ ਦੇ ਖਿਆਲਾਂ ਵਿੱਚ ਹੀ ਪਿਆ ਰਹੇਗਾ, ਜੇ ਤੂੰ ਸਾਰੀ ਉਮਰ ਮਾਇਆ ਜੋੜਨ ਦੇ ਆਰਾਂ ਵਿੱਚ ਹੀ ਰਹੇਗਾ, ਤਾਂ ਆਖਰ ਜਮ ਦੀ ਨਗਰੀ ਵਿੱਚ, ਜਮ ਦੇ ਜਾਲ ਵਿੱਚ ਫਸੇਗਾ। ਉਸ ਵੇਲੇ ਤੂੰ ਮੋਹ ਦੇ ਬੰਧਨ ਤੋੜ ਨਹੀਂ ਸਕੇਗਾ, ਤਾਂ ਤਦੋਂ ਜਮ ਰਾਜ ਤੇਰੀ ਬੇਇੱਜ਼ਤੀ ਕਰੇਗਾ।

0: ਜਿਨ੍ਹਾਂ ਜੀਵਾਂ ਉੱਪਰ ਅਜੇ ਤੱਕ ਸਤਿਗੁਰਾਂ ਦੀ ਮਿਹਰ ਦੀ ਨਜ਼ਰ ਨਹੀਂ ਪਈ, ਉਹ ਆਮ ਸਵਾਲ ਕਰਦੇ ਸੁਣਦੇ ਹਨ ਕਿ ਕਿੱਥੇ ਲਿਖਿਆ ਹੈ ਕਿ ਸਿੱਖ ਨੂੰ ਅੰਮ੍ਰਿਤ ਛਕਣਾ ਜ਼ਰੂਰੀ ਹੈ। ਇਸ ਸ਼ਬਦ ਤੋਂ ਇਲਾਵਾ ਅੱਜ ਦੇ ਪ੍ਰੋਗਰਾਮ ਰਾਹੀਂ ਅਸੀਂ ਆਪ ਜੀ ਨਾਲ ਕੁਝ ਹੋਰ ਤੱਥਾਂ ਦੀ ਸਾਂਝ ਵੀ ਪਾਵਾਂਗੇ, ਤਾਂ ਜੋ ਆਪਾਂ ਰਲ ਮਿਲ ਸਭ ਗੁਰੂ ਦੀਆਂ ਅਸੀਸਾਂ ਦੇ ਪਾਤਰ ਬਣ ਸਕੀਏ।
1: ਗੁਰਬਾਣੀ ਖੋਜੀਓ, ਕਦੀ ਵਿਚਾਰਿਆ ਹੈ ਕਿ ਗੁਰੂ ਸਾਹਿਬਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਸ਼ਬਦ ਦਾ ਹਵਾਲਾ 800 ਵਾਰ ਦਿੱਤਾ ਹੈ? ਇਸ ਤੋਂ ਸਪਸ਼ਟ ਹੈ ਕਿ ਅੰਮ੍ਰਿਤ ਕੋਈ ਦੁਰਲਭ ਵਸਤੂ ਹੈ ਜਿਸ ਦਾ ਜ਼ਿਕਰ ਇਤਨੀ ਵਾਰ ਸਤਿਗੁਰਾਂ ਨੂੰ ਕਰਨਾ ਪਿਆ।

ਸੁਭਾਵ ਕੀ ਆਪਜੀ ਦਾ ਸਵਾਲ ਹੋ ਸਕਦਾ ਹੈ ਕਿ ਅੰਮ੍ਰਿਤ ਕੀ ਹੈ ਅਤੇ ਇਸ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਹੈ। ਸਰੋਤਾ ਜਨ, ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1181 ਉੱਪਰ ਇਸ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ। ਅੰਮ੍ਰਿਤ ਹਰ ਕਾ ਨਾਮ ਹੈ, ਬਰਸੈ ਕਿਰਪਾ ਧਾਰ, ਭਾਵ ਅੰਮ੍ਰਿਤ ਪ੍ਰਭੂ ਦਾ ਨਾਮ ਹੈ ਤੇ ਇਸ ਦੀ ਬਰਖਾ ਭਾਵ ਪ੍ਰਾਪਤੀ ਪ੍ਰਭੂ ਦੀ ਕਿਰਪਾ ਨਾਲ ਹੁੰਦੀ ਹੈ।

ਉਦਾਹਰਣ ਵਜੋਂ ਦੁਨੀਆ ਭਰ ਵਿੱਚ ਸਭ ਤੋਂ ਜ਼ਿਆਦਾ ਤਾਦਾਦ ਵਿੱਚ ਪ੍ਰਚਾਰਿਆ ਜਾਣ ਵਾਲਾ ਈਸਾਈ ਮਤ ਜਸੂ ਦੀ ਸਿਰਫ 3 ਸਾਲ ਦੀ ਮਿਹਨਤ ਦਾ ਸਦਕਾ ਹੈ। ਵਿਚਾਰੋ ਸਿੱਖ ਧਰਮ ਦੀ ਵਿਲੱਖਣਤਾ ਨੂੰ। ਸਿੱਖ ਧਰਮ ਗੁਰੂ ਸਾਹਿਬਾਨਾਂ ਦੀ 249 ਸਾਲਾਂ ਦੀ ਲੰਮੀ ਘਾਲਣਾ ਦਾ ਸਿੱਟਾ ਹੈ।

ਯਾਦ ਕਰਾ ਦੇਈਏ ਕਿ ਸਿੱਖੀ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਦੁਨਿਆਵੀ ਫੇਰਾ 1469 ਵਿੱਚ ਸ਼ੁਰੂ ਹੋਇਆ ਅਤੇ 10 ਜਾਮਿਆਂ ਵਿੱਚ ਜੋਤ ਜਗਾਉਂਦਾ ਹੋਇਆ 1708 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਸੰਪੂਰਨ ਹੋਇਆ। ਸਰੋਤਾ ਜਨ, ਇਸ 249 ਸਾਲਾ ਸਫ਼ਰ ਰਾਹੀਂ ਸਤਿਗੁਰਾਂ ਨੇ ਅਸਾਂ ਜੀਵਾਂ ਨੂੰ ਮਨੁੱਖ ਤੋਂ ਸਿੱਖ, ਸਿੱਖ ਤੋਂ ਗੁਰਮੁਖ, ਗੁਰਮੁਖ ਤੋਂ ਸੰਤ ਸਿਪਾਹੀ ਅਤੇ ਸੰਤ ਸਿਪਾਹੀ ਨੂੰ ਖਾਲਸੇ ਦਾ ਰੂਪ ਦੇ ਕੇ ਨਿਵਾਜਿਆ।

ਪੰਜਵੇਂ ਸਰੂਪ ਵਿੱਚ ਸੱਚ ਨੂੰ ਪ੍ਰਗਟ ਕਰਨ ਲਈ ਸਰਦੀ ਲਾਲ ਤਵੀ ਤੇ ਬੈਠ ਕੇ ਸ਼ਾਂਤ ਚਿੱਤ ਰਹਿ ਕੇ ਆਪਣੀ ਸ਼ਹੀਦੀ ਦੇ ਕੇ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦਾ ਆਖਰੀ ਸਿਰੇ ਦਾ ਸਬਕ ਪੜਾਇਆ ਗਿਆ ਅਤੇ ਸਦੀਵੀ ਸੇਧ ਦੇਣ ਲਈ ਧੁਰਕੀ ਬਾਣੀ ਦੀ ਸੰਪਾਦਨਾ ਕਰਕੇ ਰੱਬੀ ਗਿਆਨ ਦਾ ਬਡਮੁੱਲਾ ਖਜ਼ਾਨਾ ਬਖਸ਼ਿਆ ਗਿਆ। ਦੂਜਾ ਪੜਾਅ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਸਿਪਾਹੀ ਦੀ ਟ੍ਰੇਨਿੰਗ ਨਾਲ ਆਰੰਭ ਹੁੰਦਾ ਹੈ। ਬਲਵਾਨ ਬਣਨਾ, ਘੋੜ ਸਵਾਰੀ ਕਰਨੀ, ਕਸਰਤਾਂ ਕਰਨੀਆਂ, ਗੱਤਕੇ ਦੀਆਂ ਮਸ਼ਕਾਂ ਕਰਨੀਆਂ, ਸ਼ਿਕਾਰ ਖੇਡਣਾ, ਜੰਗੀ ਮਸ਼ਕਾਂ ਕਰਨੀਆਂ ਗੁਰੂ ਨਾਨਕ ਸਾਹਿਬ ਦੇ ਪਲਾਨ ਦਾ ਹੀ ਹਿੱਸਾ ਸਨ। ਨੌਵੇਂ ਸਰੂਪ ਵਿੱਚ ਆਪ ਜੀ ਨੇ ਸ਼ਹੀਦੀ ਦੇ ਕੇ ਦੂਜਿਆਂ ਦੇ ਧਰਮ ਨੂੰ ਬਚਾਉਣ ਖਾਤਰ ਆਪਣਾ ਸਿਰ ਕਟਾਉਣਾ ਸਿਖਾਇਆ। ਇਸ ਆਖਰੀ ਸਬਕ ਨਾਲ ਟ੍ਰੇਨਿੰਗ ਦਾ ਕੋਰਸ ਜਦੋਂ ਖਤਮ ਹੋ ਗਿਆ ਤਾਂ ਦਸਮ ਪਾਤਸ਼ਾਹ ਨੇ ਸਿਰ ਤਲੀ ਤੇ ਧਰ ਕੇ ਗੁਰੂ ਨਾਨਕ ਪਾਤਸ਼ਾਹ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਪ੍ਰੀਖਿਆ ਦਾ ਪਰਚਾ ਪਾਇਆ।

ट्रेनिंग का कोर्स पूरा हो जान से दशमेश पिता ने 230 सालां तो अभ्यास करदे आ रहे सिखां नूं उस सुभागे विसाखी वाले दिहाड़े करड़े इम्तिहान दा परचा पाउण दा प्लान उलीकिया। ਇਹ ਕੋਈ ਵੱਖਰਾ ਪਲਾਨ ਨਹੀਂ ਸੀ ਜੋ ਕਈ ਵਾਰੀ ਅਣਜਾਣ ਸਿੱਖ ਆਖਦੇ ਹਨ ਕਿ ਗੁਰੂ ਨਾਨਕ ਸਾਹਿਬ ਦਾ ਅੰਮ੍ਰਿਤ ਵੱਖਰਾ ਸੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੋਈ ਵੱਖਰਾ ਅੰਮ੍ਰਿਤ ਛਕਾਇਆ।

ਵਿਚਾਰੋ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਦਰਗਾਹੀ ਹੁਕਮਾਂ ਨੂੰ ਨਿਰਸਨ ਦੇ ਇਸ ਨਿਰਣੇ ਤੇ ਪਹੁੰਚੋਗੇ ਕਿ ਗੁਰੂ ਨਾਨਕ ਸਾਹਿਬ ਜੀ ਦੀ ਦਸਵੀਂ ਜੋਤਾਂ ਸਿਰਫ ਹੁਕਮ ਦੀ ਪਾਲਣਾ ਹੀ ਕਰ ਰਹੇ ਸਨ। ਜੋਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧੜੀਜੈ, ਸਿਰ ਦੀਜੈ ਕਾਣ ਨਾ ਤੀਜੈ।

ਸਰੋਤਾ ਜਨ, ਤੁਸੀਂ ਕੇਲਬੂ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISC 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਕਲਿਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਆਪ ਜੀ ਆਪਣੇ ਪਰਿਵਾਰਕ ਰੁਝੇਵਿਆਂ ਚੋਂ ਕੁਝ ਸਮਾਂ ਕੱਢ ਕੇ ਜੁੜੇ ਹੋਏ ਸਿੱਖੀ ਵਿਰਸੇ ਨਾਲ। ਸਰੋਤਾ ਜਨ, ਜਿਵੇਂ ਸੁਖੀ ਜੀਵਨ ਬਤੀਤ ਕਰਨ ਲਈ ਸਰੀਰ ਨੂੰ ਰੋਗਾਂ ਤੋਂ ਬਚਾਉਣ ਦੀ ਲੋੜ ਹੈ, ਤਿਵੇਂ ਹੀ ਮਨ ਨੂੰ ਵੀ ਵਿਕਾਰ ਰੋਗਾਂ ਤੋਂ ਬਚਾਉਣਾ ਜ਼ਰੂਰੀ ਹੈ। ਵਿਕਾਰਾਂ ਵਿੱਚ ਫਸਿਆ ਹੋਇਆ ਮਨ ਕਈ ਕਿਸਮ ਦੇ ਮਾਨਸਿਕ ਅਤੇ ਸਰੀਰਕ ਰੋਗ ਪੈਦਾ ਕਰਦਾ ਹੈ ਅਤੇ ਇਹਨਾਂ ਰੋਗਾਂ ਤੋਂ ਪੈਦਾ ਹੋਈਆਂ ਉਪਾਧੀਆਂ ਜੀਵ ਦੀ ਜ਼ਿੰਦਗੀ ਨੂੰ ਦੁੱਖਾਂ ਵਿੱਚ ਧਕੇਲ ਦਿੰਦੀਆਂ ਹਨ। ਮਾਰੋ ਧਿਆਨ ਆਪੋ ਆਪਣੇ ਆਲੇ ਦੁਆਲੇ ਤੇ ਕਰੋ ਵਿਚਾਰ ਕਿ ਕਿੰਨੇ ਕੁ ਪਰਿਵਾਰ ਸੁੱਖਾਂ ਦੀ ਜ਼ਿੰਦਗੀ ਬਸਰ ਕਰ ਰਹੇ ਹਨ। ਜਿਸ ਤਰ੍ਹਾਂ ਸਰੀਰਕ ਤੰਦਰੁਸਤੀ ਲਈ ਚੰਗੀ ਖੁਰਾਕ ਅਤੇ ਇਸ ਨੂੰ ਹਜ਼ਮ ਕਰਨ ਲਈ ਸਰੀਰ ਦੀ ਕਸਰਤ, ਚੰਗੀ ਆਬੋ ਹਵਾ, ਗੰਦੇ ਮੰਦੇ ਥਾਂ ਤੇ ਵਸੋਂ ਨਾ ਰੱਖਣਾ, ਨਸ਼ੀਲੀਆਂ ਵਸਤੂਆਂ ਦੀ ਵਰਤੋਂ ਤੋਂ ਪਰਹੇਜ਼ ਜ਼ਰੂਰੀ ਹੈ। ਇਸੇ ਤਰ੍ਹਾਂ ਹੀ ਮਨ ਦੀ ਬਲਵਾਨਤਾ ਵਾਸਤੇ ਪਵਿੱਤਰ ਖਿਆਲਾਂ ਦੀ ਚੰਗੀ ਖੁਰਾਕ ਲੋੜੀਂਦੀ ਹੈ। ਮਨ ਨੂੰ ਬਲਵਾਨ ਅਤੇ ਇਕਾਗਰ ਕਰਨ ਵਾਲੀ ਨਾਮ ਸਿਮਰਨ ਦੀ ਕਸਰਤ ਵੀ ਜ਼ਰੂਰੀ ਹੈ ਅਤੇ ਗੁਰੂ ਰਾਹੀਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਮਨ ਨੂੰ ਕੁਸੰਗਤ ਤੋਂ ਬਚਾਉਣ ਦੀ ਵੀ ਜ਼ਰੂਰਤ ਹੈ। ਸਰੋਤਾ ਜਨ, ਸਰੀਰਕ ਅਤੇ ਮਨ ਦੀ ਅਰੋਗਤਾ ਲਈ ਮਨੁੱਖ ਨੂੰ ਆਪਣਾ ਜੀਵਨ ਕਿਸੇ ਹੱਦਬੰਦੀ ਵਿੱਚ ਬਤੀਤ ਕਰਨਾ ਪੈਂਦਾ ਹੈ। ਮਨ ਇੱਕ ਘੋੜਾ ਹੈ ਅਤੇ ਇਸ ਘੋੜੇ ਨੂੰ ਨਾਮ ਰੂਪੀ ਲਗਾਮ ਦੀ ਹੱਦਬੰਦੀ ਵਿੱਚ ਲਿਆਉਣਾ ਪੈਂਦਾ ਹੈ, ਜਿਸ ਲਈ ਹੁਕਮ ਹੈ ਕਿ ਉਹ ਮਰਿਆਦਾ ਵਿੱਚ ਰਹੇ ਅਤੇ ਮਰਿਆਦਾ ਵਿੱਚ ਰਹਿਣ ਦਾ ਸੁਭਾਅ ਹੀ ਉਸ ਦੀ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦਾ ਸਾਧਨ ਹੈ। ਬੇਥਾਵਾਂ ਤੇ ਮਰਿਆਦਾਹੀਨ ਜੀਵਨ ਆਮ ਤੌਰ ਤੇ ਕਈ ਕਿਸਮ ਦੇ ਸਰੀਰਕ ਅਤੇ ਮਾਨਸਿਕ ਰੋਗ ਪੈਦਾ ਕਰ ਦਿੰਦਾ ਹੈ।

0: ਇੱਥੇ ਸਵਾਲ ਇਹ ਉੱਠਦਾ ਹੈ ਕਿ ਕੀ ਮਨੁੱਖ ਦੀ ਆਪਣੇ ਹੀ ਮਨ ਉੱਪਰ ਲਾਈ ਹੋਈ ਪਾਬੰਦੀ ਕਾਫੀ ਹੈ ਕਿ ਨਹੀਂ? ਕੀ ਆਪਣੇ ਉੱਪਰ ਖੁਦ ਪਾਬੰਦੀ ਲਗਾ ਕੇ ਨਿਭਾਈ ਜਾ ਸਕਦੀ ਹੈ?
1: ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 595 ਉੱਪਰ ਸਵਾਭਿਮਾਨ ਹੁਕਮਾਂ ਰਾਹੀਂ ਅਸਾਂ ਜੀਵਾਂ ਨੂੰ ਮਰਿਆਦਾ 'ਚ ਜੀਵਨ ਵਸਰ ਕਰਨ ਦੀ ਜੁਗਤੀ ਦਰਸਾਉਂਦੇ ਹਨ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਭਾਉ ਕਰਮ ਕਰ ਜਮਸੀ, ਸੇ ਕਰ ਭਾਗਟ ਦੇਖ।

ਸਰੋਤਾ ਜਨ ਦੁਨਿਆਵੀ ਧਨ ਕਮਾਉਣ ਲਈ ਆਮ ਤੌਰ ਤੇ ਚਾਰ ਵਸੀਲੇ ਹਨ, ਬਾਹੀ, ਦੁਕਾਨ, ਵਪਾਰ ਤੇ ਨੌਕਰੀ। ਇਸ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਦੁਨੀਆਂ ਦਾ ਧਨ ਤਾਂ ਇੱਥੋਂ ਤੁਰਨ ਵੇਲੇ ਸਾਥ ਛੱਡ ਦੇਵੇਗਾ, ਇਸ ਲਈ ਨਾਲ ਨਿਭਣ ਵਾਲਾ ਨਾਮ ਧਨ ਹੈ। ਇਸ ਨੂੰ ਇਕੱਠਾ ਕਰਨ ਲਈ ਉਵੇਂ ਹੀ ਮਿਹਨਤ ਕਰਨੀ ਹੈ ਜਿਵੇਂ ਕਿਸਾਨ ਬਾਹੀ ਦੀ ਮਿਹਨਤ ਕਰਦਾ ਹੈ, ਜਿਵੇਂ ਦੁਕਾਨਦਾਰ ਦੁਕਾਨ ਵਿੱਚ, ਜਿਵੇਂ ਵਪਾਰੀ ਵਪਾਰ ਵਿੱਚ ਤੇ ਜਿਵੇਂ ਮੁਲਾਜ਼ਮ ਨੌਕਰੀ ਵਿੱਚ।

ਸੋਤਾਜਨ ਆਪਾਂ ਪਿਛਲੇ ਪ੍ਰੋਗਰਾਮ ਵਿਚ ਸਰੀਰ ਮੰਡਲ ਦੇ ਅੰਤਰਕਰਨ ਜਿਸ ਨੂੰ ਪੱਛਮੀ ਵਿਦਵਾਨ ਪਰਸਨੈਲਿਟੀ ਆਖਦੇ ਹਨ ਬਾਰੇ ਵੀ ਕੁਝ ਤੱਤ ਆਪ ਜੀ ਨਾਲ ਸਾਂਝੇ ਕਰ ਚੁੱਕੇ ਹਾਂ। ਲੜੀ ਜੋੜਨ ਲਈ ਯਾਦ ਕਰਾ ਦਈਏ ਕਿ ਹਰ ਇੱਕ ਇਨਸਾਨ ਦੀ ਪਰਸਨੈਲਿਟੀ ਵੱਖੋ ਵੱਖਰੀ ਹੁੰਦੀ ਹੈ। ਇਸ ਪਰਸਨੈਲਿਟੀ ਦੇ ਦਰਪਣ ਰਾਹੀਂ ਦੇਖਣ ਤੋਂ ਪਤਾ ਚੱਲਦਾ ਹੈ ਕਿ ਇਸ ਜੀਵ ਆਤਮਾ ਵਿੱਚ ਚਾਰ ਤਰ੍ਹਾਂ ਦੇ ਭੇਦ ਸੁਭਾਵਕ ਹੀ ਪ੍ਰਵੇਸ਼ ਕਰਦੇ ਹਨ, ਜਿਨ੍ਹਾਂ ਵਿੱਚ ਮਨ, ਬੁੱਧੀ, ਹਉਮੈ ਅਤੇ ਸੁਰਤੀ ਵਿਸ਼ੇਸ਼ ਸਥਾਨ ਰੱਖਦੇ ਹਨ।

0: ਆਪਾਂ ਇੱਕ ਪ੍ਰੋਗਰਾਮ ਵਿੱਚ ਮਨ ਨੂੰ ਜਿੱਤਣ ਦੀਆਂ ਵਿਧੀਆਂ ਤੇ ਵੀ ਵਿਚਾਰ ਕਰ ਚੁੱਕੇ ਹਾਂ। ਇਸ ਸੰਬੰਧੀ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਦੇ ਪ੍ਰਸਿੱਧ ਸਿੱਧਾਂ ਨਾਲ ਜੋ ਪ੍ਰਸ਼ਨੋਤਰੀ ਕੀਤੀ ਉਹ ਸਭ 73 ਸਵਾਲ ਜਵਾਬ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 944-945 ਉੱਪਰ ਅੰਕਿਤ ਹਨ। ਸਿੱਧਾਂ ਦੇ ਪੁੱਛੇ 73 ਸਵਾਲਾਂ ਵਿੱਚੋਂ 64 ਸਵਾਲ ਮਨ ਨਾਲ ਸੰਬੰਧਿਤ ਸਨ।
1: ਉਹਨਾਂ ਵਿੱਚੋਂ ਇੱਕ ਸਵਾਲ ਅਤੇ ਜਵਾਬ ਆਪ ਜੀ ਦੇ ਧਿਆਨ ਗੋਚਰੇ ਰੱਖ ਰਹੇ ਹਾਂ। ਇਹ 66ਵਾਂ ਸਵਾਲ ਹੈ।
0: ਸਿੱਧ ਗੁਰੂ ਨਾਨਕ ਸਾਹਿਬ ਨੂੰ ਪੁੱਛ ਰਹੇ ਹਨ, ਜਾਂ ਇਹ ਹਿਰਦਾ ਦੇਹ ਨਾ ਹੋਤੀ ਤੋ ਮਨ ਕੈਠੇ ਰਹਿਤਾ। ਪ੍ਰਸ਼ਨ ਹੈ, ਹੇ ਨਾਨਕ, ਜਦੋਂ ਇਹ ਨਾ ਹਿਰਦਾ ਸੀ ਨਾ ਇਹ ਸਰੀਰ ਸੀ, ਤਦੋਂ ਮਨ ਚੇਤਨਾ ਸਤਾ ਕਿੱਥੇ ਰਹਿੰਦਾ ਸੀ?
1: ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉੱਤਰ ਦਿੱਤਾ, ਹਿਰਦਾ ਦੇਹ ਨਾ ਹੋਤੀ ਔਦੂ ਤੋ ਮਨ ਸੁਣ ਰਹੇ ਬੈਰਾਗੀ, ਭਾਵ ਔਦੂ ਹੇ ਜੋਗੀ, ਜਦੋਂ ਨਾ ਹਿਰਦਾ ਸੀ ਨਾ ਸਰੀਰ ਸੀ, ਤਦੋਂ ਵੈਰਾਗੀ ਮਨ ਨਿਰਗੁਣ ਪ੍ਰਭੂ ਵਿੱਚ ਟਿਕਿਆ ਹੋਇਆ ਸੀ।
0: ਸਿੱਖੀ ਵਿਰਸੇ ਦੇ ਬਾਰਸੋ, ਇਹ ਹੀ ਇੱਕ ਸਮਝਣ ਵਾਲੀ ਗੱਲ ਹੈ ਕਿ ਇਸ ਮਨ ਨੂੰ ਨਿਰਗੁਣ ਪ੍ਰਭੂ ਦੇ ਚਰਨਾਂ ਵਿੱਚ ਟਿਕਾਉਣਾ ਹੈ ਅਤੇ ਅੰਮ੍ਰਿਤ ਦੀ ਵਿਧੀ ਰਾਹੀਂ ਇਸ ਨੂੰ ਮਰਿਆਦਾ ਵਿੱਚ ਲਿਆਉਣਾ ਹੀ ਸਿੱਖੀ ਹੈ। ਜੋ ਜੋ ਮਨੁੱਖ ਕੰਮ ਕਰਦਾ ਹੈ ਉਹਨਾਂ ਦੇ ਸੰਸਕਾਰ ਇਸ ਦੇ ਅੰਦਰ ਇਕੱਠੇ ਹੁੰਦੇ ਜਾਂਦੇ ਹਨ। ਇਹਨਾਂ ਚੰਗੇ ਮੰਦੇ ਸੰਸਕਾਰਾਂ ਦੇ ਇਕੱਠ ਦਾ ਨਾਂ ਹੀ ਮਨ ਹੈ।
1: ਜੇ ਤਾਂ ਮਨੁੱਖ ਦੀ ਜ਼ਿੰਦਗੀ ਵਿੱਚ ਭਲੇ ਸੰਸਕਾਰਾਂ ਦਾ ਜ਼ੋਰ ਹੈ ਤਾਂ ਕਿਸੇ ਹੱਦ ਤੱਕ ਆਸ ਹੋ ਸਕਦੀ ਹੈ ਕਿ ਆਪਣੀ ਲਗਾਈ ਹੋਈ ਪਾਬੰਦੀ ਨਿਭ ਸਕੇ। ਪਰ ਜੇ ਮਨੁੱਖ ਦੀਆਂ ਪਹਿਲੀਆਂ ਰੁਚੀਆਂ ਅਨੁਸਾਰ ਇਸ ਦੇ ਅੰਦਰ ਮੰਦੇ ਸੰਸਕਾਰ ਪ੍ਰਬਲ ਹਨ ਤਾਂ ਇਹ ਮੰਦੇ ਸੰਸਕਾਰ ਆਪਣੀ ਮੌਤ ਆਪ ਸਹੇੜਨ ਨੂੰ ਹਰਗਿਜ਼ ਤਿਆਰ ਨਹੀਂ ਹੋਣਗੇ। ਇਹ ਆਪਣੇ ਵੱਲ ਹੀ ਜੀਵਨ ਦਾ ਝੁਕਾਓ ਚਾਹੁੰਦੇ ਹੋਏ ਬੁਰਾਈ ਵੱਲ ਹੀ ਪ੍ਰੇਮਣਗੇ।
0: ਫਿਰ ਮਨੁੱਖ ਦੇ ਅੰਦਰ ਮੰਦੀਆਂ ਵਾਸ਼ਨਾਵਾਂ ਪੈਦਾ ਕਰਨ ਲਈ ਜਗਤ ਵਿੱਚ ਕਈ ਕਿਸਮ ਦੇ ਰੰਗ ਤਮਾਸ਼ੇ ਅਤੇ ਕੌਤਕ ਹਨ। ਪਤਾ ਨਹੀਂ ਹੁੰਦਾ ਕਿ ਕਿੱਥੇ ਕਿਸ ਦਾ ਪੈਰ ਤਿਲਕ ਜਾਵੇ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ।
1: ਆਪ ਜੀ ਨੇ ਭਾਈ ਗੁਰਦਾਸ ਦੇ ਜੀਵਨ ਨਾਲ ਸੰਬੰਧਿਤ ਕਾਬਲ ਵਿਖੇ ਘੋੜੇ ਖਰੀਦਣ ਜਾਣ ਦੀ ਸਾਖੀ ਬਹੁਤ ਵਾਰੀ ਪੜ੍ਹੀ ਜਾਂ ਸੁਣੀ ਹੋਵੇਗੀ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰਤਾਇਆ ਹੋਇਆ ਇਹ ਇੱਕ ਸਾਂਗ ਹੀ ਸੀ ਤਾਂ ਜੋ ਭਾਈ ਗੁਰਦਾਸ ਜੀ ਸਬਕ ਸਿੱਖ ਸਕਣ। ਇਤਨੀ ਉਸ ਚੋਟੀ ਦੇ ਗੁਰਸਿੱਖ ਨੇ ਵੀ ਜਦੋਂ ਮੇਰੀ ਆਪਣੀ ਸਮਝ ਤੇ ਟੇਕ ਰੱਖੀ ਤਾਂ ਉਕਾਈ ਖਾ ਗਏ।
0: ਇਸੇ ਤਰ੍ਹਾਂ ਹੀ ਸਿੱਖ ਜਗਤ ਭਾਈ ਜੋਗਾ ਸਿੰਘ ਦੀ ਸਾਖੀ ਤੋਂ ਵਾਕਫ ਹੈ। ਅਜਿਹੀਆਂ ਅਨੇਕਾਂ ਹੀ ਉਦਾਹਰਨਾਂ ਹਨ ਜਦੋਂ ਸਿੱਖ ਨੇ ਗੁਰੂ ਦੀ ਮੱਤ ਵਿਸਾਰੀ, ਉਸ ਨੂੰ ਅਣਸੁਖਾਵੇਂ ਨਤੀਜਿਆਂ ਦਾ ਮੂੰਹ ਦੇਖਣਾ ਪਿਆ।
1: ਭਗਤ ਨਾਮਦੇਵ ਜੀ ਤਾਂ ਉਹਨਾਂ ਜੀਵਾਂ ਦੇ ਦਰਸ਼ਨ ਕਰਨ ਤੋਂ ਵੀ ਗੁਰਹੇਜ ਕਰਦੇ ਹਨ ਜੋ ਪ੍ਰਭੂ ਦੀ ਬੰਦਗੀ ਨਹੀਂ ਕਰਦੇ ਅਤੇ ਅਕਾਲ ਪੁਰਖ ਉੱਪਰ ਭਰੋਸਾ ਨਹੀਂ ਕਰਦੇ। ਜੋ ਨਾ ਭਜੰਤੇ ਨਾਰਾਇਣਾ ਤਿਨਕਾ ਮੈਂ ਨਾ ਕਰੂੰ ਦਰਸ਼ਨਾ।

ਸਰੋਤਾ ਜਨ, ਤੁਸੀਂ ਕੈਲਬੂ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਭਾ ਵਿਲੀਅਮ ਫਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦਾ ਪ੍ਰੋਗਰਾਮ ਸਮਰਪਿਤ ਹੈ ਵਿਸਾਖੀ ਦੇ ਸ਼ੁਭ ਦਿਹਾੜੇ ਨੂੰ। ਤੁਸੀਂ ਸਰਵਣ ਕਰ ਰਹੇ ਹੋ ਦਸਮ ਪਿਤਾ ਦੀ ਬਖਸ਼ਿਸ਼ ਅੰਮ੍ਰਿਤ ਦੀ ਦਾਤ ਦੀ ਮਹੱਤਤਾ।

0: ਸਰੋਤਾ ਜਨ ਕਿਸੇ ਉੱਚੀ ਹਸਤੀ ਦੇ ਸਾਹਮਣੇ ਕੀਤਾ ਹੋਇਆ ਪ੍ਰਣ ਵਜਨਦਾਰ ਹੋਇਆ ਕਰਦਾ ਹੈ। ਪ੍ਰਣ ਲੈਣ ਦੀ ਰਸਮ ਵੇਲੇ ਜੋ ਸਜਾਵਟ ਅਤੇ ਸ਼ਾਨ ਬਣਾਈ ਜਾਂਦੀ ਹੈ ਉਹ ਪ੍ਰਣ ਲੈਣ ਵਾਲੇ ਵਿਅਕਤੀ ਦੇ ਮਨ ਨੂੰ ਅਦਬ ਭਾਉ ਅਤੇ ਸਤਿਕਾਰ ਵਿੱਚ ਲਿਆਉਣ ਵਾਸਤੇ ਹੁੰਦੀ ਹੈ।
1: ਸਾਡੀ ਭਾਸ਼ਾ ਵਿੱਚ ਅੰਮ੍ਰਿਤ ਇੱਕ ਨਵੇਂ ਸਾਂਝੀ ਜੀਵਨ ਲਈ ਪ੍ਰਣ ਹੈ ਅਤੇ ਸਾਰੀ ਮਰਿਆਦਾ ਮਨ ਨੂੰ ਅਦਬ ਦੇ ਭਾਉ ਵਿੱਚ ਲਿਆਉਣ ਵਿੱਚ ਸਹਾਈ ਹੁੰਦੀ ਹੈ ਤਾਂ ਜੋ ਸੰਜਮ ਵਿੱਚ ਰਹਿਣ ਲਈ ਜਿਹੜਾ ਇਹ ਪ੍ਰਣ ਲਿਆ ਜਾ ਰਿਹਾ ਹੈ ਇਸ ਦੇ ਨਿਭਣ ਲਈ ਮਨ ਉੱਪਰ ਡੂੰਘਾ ਅਸਰ ਪੈ ਸਕੇ।
0: ਇਹ ਪ੍ਰਣ ਵਿਕਾਰਾਂ ਤੋਂ ਬਚਣ ਲਈ ਮਨੁੱਖ ਦੀ ਉਵੇਂ ਹੀ ਸਹਾਇਤਾ ਕਰਦਾ ਹੈ ਜਿਵੇਂ ਜੰਗ ਵਿੱਚ ਗਏ ਸਿਪਾਹੀ ਨੂੰ ਉਸਦੀ ਵਰਦੀ ਰਣਭੂਮੀ ਵਿੱਚੋਂ ਭੱਜਣ ਤੋਂ ਬਚਾਉਂਦੀ ਹੈ। ਜੇ ਕਦੇ ਇਸ ਪ੍ਰਣ ਤੋਂ ਡਿੱਗ ਵੀ ਪਵੇ ਤਾਂ ਉਹ ਆਪਣੀ ਭੁੱਲ ਪੰਜ ਪਿਆਰਿਆਂ ਦੇ ਸਾਹਮਣੇ ਆ ਕੇ ਮਨ ਲੈਣ ਨਾਲ ਮਨ ਤੋਂ ਭਾਰ ਹਟ ਜਾਂਦਾ ਹੈ ਤੇ ਅੰਦਰ ਸ਼ਾਂਤੀ ਜਿਹੀ ਆ ਜਾਂਦੀ ਹੈ। ਵਿਚਾਰਿਆ ਹੈ ਕਦੀ ਚਿੰਤਾ ਗਮ ਜਾਂ ਪਾਪ ਦਾ ਬੋਝ ਅਸੀਂ ਆਮ ਕਰਕੇ ਦੂਜਿਆਂ ਪਾਸ ਦੁੱਖ ਦੀ ਕਹਾਣੀ ਪ੍ਰਗਟ ਕਰਕੇ ਹੀ ਹਟਾਉਂਦੇ ਹਾਂ।
1: ਸਰੋਤਾ ਜਨ, ਗੁਰੂ ਸਾਹਿਬਾਨ ਵੱਲੋਂ ਮਰਿਆਦਾ ਦੀ ਤਾਕੀਦ ਨੂੰ ਨਜ਼ਰ ਰੱਖਦਿਆਂ ਕੁਝ ਇੱਕ ਵਿਚਾਰਵਾਨ ਦੋ ਸਵਾਲ ਆਮ ਉਠਾਉਂਦੇ ਹਨ
0: ਕਿ ਜੰਗਾਂ ਯੁੱਧਾਂ ਦੀ ਖਾਤਰ ਇੱਕ ਫੌਜੀ ਜਮਾਤ ਤਿਆਰ ਕਰਨ ਲਈ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ ਗਿਆ ਹੈ ਜਾਂ ਫਿਰ ਕਿ ਸਿੱਖ ਕੌਮ ਨੂੰ ਇੱਕੋ ਕਿਸਮ ਦੀ ਵਰਦੀ ਦੇਣ ਲਈ ਅੰਮ੍ਰਿਤ ਛਕਾਇਆ ਗਿਆ ਹੈ।
1: ਸਿੱਖ ਇਤਿਹਾਸ ਦੇ ਖੋਜੀਓ, ਖਾਲਸੇ ਦੀ ਤਿਆਰੀ ਜੰਗਾਂ ਦੀ ਖਾਤਰ ਨਹੀਂ, ਜੰਗ ਅੰਮ੍ਰਿਤ ਤੋਂ ਪਹਿਲਾਂ ਵੀ ਲੜੇ ਜਾ ਚੁੱਕੇ ਸਨ ਜਿੱਥੇ ਸਿੱਖਾਂ ਦੀ ਜਿੱਤ ਹੀ ਹੁੰਦੀ ਰਹੀ ਸੀ। ਖੰਡੇ ਦੀ ਪਹੁਲ ਅੰਮ੍ਰਿਤ 1699 ਈਸਵੀ ਦੀ ਵਿਸਾਖੀ ਨੂੰ ਛਕਾਇਆ ਗਿਆ, ਪਰ ਪੰਗਾਣੀ, ਨਦੌਣ ਅਤੇ ਹੁਸੈਣੀ ਯੁੱਧ ਇਸ ਤੋਂ ਕਈ ਸਾਲ ਪਹਿਲਾਂ ਹੋ ਚੁੱਕੇ ਸਨ ਅਤੇ ਇਹਨਾਂ ਸਾਰਿਆਂ ਯੁੱਧਾਂ ਵਿੱਚ ਜਿੱਤਾਂ ਸਿੱਖਾਂ ਨੇ ਹੀ ਪ੍ਰਾਪਤ ਕੀਤੀਆਂ ਸਨ।
0: ਸਾਂਝੀ ਵਰਦੀ ਦੀ ਖਾਤਰ ਵੀ ਨਹੀਂ, ਇਹ ਵਰਦੀ ਪਹਿਲਾਂ ਹੀ ਮਿਲ ਚੁੱਕੀ ਸੀ।
1: ਕੇਸਾਂ ਵਾਸਤੇ ਤਾਂ ਹੁਕਮ ਗੱਦੀ ਤੇ ਬੈਠਦਿਆਂ ਹੀ ਕਰ ਦਿੱਤਾ ਸੀ ਤਾਂ ਜੋ ਕੇਸਾਧਾਰੀ ਸਿੱਖ ਕਿਸੇ ਵੇਲੇ ਕਮਜ਼ੋਰੀ ਨਾ ਵਿਖਾ ਸਕੇ। ਬਾਣਾ ਧਾਰਨ ਦੀ ਲਾਜ ਪਾਲਣੀ ਹੀ ਪੈ ਜਾਂਦੀ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਸਾਕਾ ਸੁਣ ਕੇ ਹੀ ਬਚਨ ਹੋ ਗਿਆ ਸੀ ਕਿ ਅਗਾਂਹ ਨੂੰ ਸਿੱਖ ਲੁਕ ਨਹੀਂ ਸਕੇਗਾ,

ਕੜਾ ਵੀ ਭਰਮਾਂ ਬਹਿਮਾਂ ਨੂੰ ਜਿੱਤਣ ਦੀ ਯਾਦਗਾਰ ਪਹਿਲਾਂ ਹੀ ਕਾਇਮ ਹੋ ਚੁੱਕੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਸਿਦਕ ਨੂੰ ਪਰਖਣ ਵਾਸਤੇ ਇੱਕ ਡਕੌਤ ਨੂੰ ਸੱਦ ਕੇ ਸਨਿਚਰਵਾਰ ਵਾਲੇ ਦਿਨ ਸਨਿਚਰਵਾਰ ਦੇਵਤੇ ਦਾ ਧਾਨ, ਤੇਲ, ਮਾਂ ਅਤੇ ਲੋਹਾ ਦਿੱਤਾ ਸੀ। ਕਿਰਪਾਨਧਾਰੀ ਵੀ ਪਹਿਲਾਂ ਹੀ ਹੋ ਚੁੱਕੇ ਸਨ। ਗੁਜਰਾਂ ਦੀਆਂ ਖਬਰਾਂ ਆਉਣ ਤੋਂ ਹੁਕਮ ਹੋ ਚੁੱਕਾ ਸੀ ਹਰੇਕ ਸਿੱਖ ਸਿੱਖਣੀ ਕਿਰਪਾਨਧਾਰੀ ਹੋਵੇ। ਕਸ਼ਹਿਰਾ ਫੌਜੀ ਵਰਦੀ ਹੈ। ਇਸਦਾ ਇਤਿਹਾਸਿਕ ਪਿਛੋਕੜ ਸ੍ਰੀ ਰਾਮ ਚੰਦਰ ਜੀ ਦੇ ਵੇਲੇ ਤੋਂ ਹੀ ਮਿਲਦਾ ਹੈ। ਪਜਾਮਾ ਪੰਜਾਬੀ ਲਿਬਾਸ ਨਹੀਂ ਹੈ, ਮੁਗਲਾਂ ਵੇਲੇ ਭਾਰਤ ਵਿੱਚ ਆਇਆ ਸੀ। ਧੋਤੀ ਫੌਜੀ ਵਰਦੀ ਹੋ ਹੀ ਨਹੀਂ ਸੀ ਸਕਦੀ। ਮਹਾਭਾਰਤ ਦੇ ਸਮੇਂ ਇੱਕ ਸੰਸਕ੍ਰਿਤ ਦੀ ਪੁਸਤਕ ਨਲ ਚੰਪੂ ਲਿਖੀ ਗਈ ਸੀ, ਜਿਸ ਵਿੱਚ ਰਾਜਾ ਨਲ ਦੀ ਫੌਜ ਦਾ ਬਿਆਨ ਹੈ। ਕੱਛਾ ਹਰੇਕ ਫੌਜੀ ਦੀ ਵਰਦੀ ਵਿੱਚ ਸ਼ਾਮਲ ਸੀ। ਕੋਖੋ ਇਤਿਹਾਸਿਕ ਤੱਥਾਂ ਨੂੰ ਪਹਿਲੇ ਹੀ ਦਿਨ 25,000 ਸਿੱਖਾਂ ਨੇ ਅੰਮ੍ਰਿਤ ਛਕਿਆ ਸੀ। ਜੇ ਕਸ਼ਹਿਰਾ ਇਸ ਤੋਂ ਪਹਿਲਾਂ ਸਿੱਖਾਂ ਪਾਸ ਨਾ ਹੁੰਦਾ ਤਾਂ ਇੱਕੋ ਹੀ ਦਿਨ 50,000 ਕਸ਼ਹਿਰਿਆਂ ਦੀ ਤਿਆਰੀ ਦਾ ਜ਼ਿਕਰ ਕਿਸੇ ਥਾਂ ਨਹੀਂ ਮਿਲਦਾ। ਨਾ ਹੀ ਕੋਈ ਐਸਾ ਹੁਕਮਨਾਮਾ ਮਿਲਦਾ ਹੈ ਜਿੱਥੇ ਸਿੱਖਾਂ ਨੂੰ ਹਦਾਇਤ ਹੋਵੇ ਕਿ ਹਰੇਕ ਸਿੱਖ ਘਰੋਂ 2-2 ਕਸ਼ਹਿਰੇ ਲੈ ਕੇ ਵਿਸਾਖੀ ਤੇ ਆਵੇ। ਉਹ ਕਿਹੜਾ ਸੰਜਮੀ ਜੀਵਨ ਹੈ ਜਿਸ ਦੀ ਖਾਤਰ ਅੰਮ੍ਰਿਤ ਛਕਣ ਵੇਲੇ ਪ੍ਰਣ ਕਰੀਦਾ ਹੈ। ਇਸ ਦੀ ਸਮਝ ਉਹਨਾਂ 4 ਕੁਰਹਿਤਾਂ ਤੋਂ ਪੈਂਦੀ ਹੈ ਜਿਨ੍ਹਾਂ ਵੱਲ ਅੰਮ੍ਰਿਤ ਪਾਨ ਕਰਨ ਵਾਲੇ ਸਿੰਘ ਜਾਂ ਸਿੰਘਣੀ ਦਾ ਧਿਆਨ ਦਿਵਾਇਆ ਜਾਂਦਾ ਹੈ। ਇੱਥੇ ਇਹ ਸਵਾਲ ਉੱਠਦਾ ਹੈ ਕਿ ਕੀ ਇਹ ਕੁਰਹਿਤਾਂ ਪਹਿਲਾਂ ਵਰਜਿਤ ਨਹੀਂ ਸਨ? ਕੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਸਿੱਖਾਂ ਦੇ ਜੀਵਨ ਵਿੱਚ ਕੋਈ ਅਜਿਹਾ ਘਾਟਾ ਆ ਪਿਆ ਸੀ ਜਿਸ ਕਰਕੇ ਗੁਰੂ ਜੀ ਨੂੰ ਇਹ ਉਚੇਚਾ ਉਦਮ ਕਰਨਾ ਪਿਆ? ਬਾਣੀ ਵਿੱਚ ਕੁਰਹਿਤਾਂ ਬਾਰੇ ਅਨੇਕਾਂ ਐਸੇ ਹੁਕਮ ਮਿਲਦੇ ਹਨ ਜਿੱਥੇ ਇਹਨਾਂ ਕੁਕਰਮਾਂ ਤੋਂ ਸਾਫ ਮਨਾਹੀ ਕੀਤੀ ਗਈ ਹੈ। ਨਸ਼ੇ, ਝੂਠਾ ਮਦ ਮੋਲ ਨਾ ਪੀਜੇ ਜੇ ਕਾ ਪਾਰ ਬਸਾਏ। ਪਰ ਇਸਤਰੀ ਪਰ ਤ੍ਰੈ ਰੂਪ ਨਾ ਪੇਖੇ ਨੇਤਰ, ਜਾਂ ਫਿਰ ਭਾਈ ਗੁਰਦਾਸ ਜੀ ਦੀਆਂ 12 ਵਿੱਚੋਂ ਹਾਂ ਤਿਸ ਘੋਲ ਘੁਮਾਇਆ ਪਰ ਨਾਰੀ ਕੇ ਨੇੜ ਨਾ ਜਾਵੇ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ।

ਸਿੱਖ ਕੌਮ ਦੇ ਕਿਸੇ ਵਿਰੋਧੀ ਨੇ ਵੀ ਕਦੇ ਇਹ ਨਹੀਂ ਲਿਖਿਆ ਕਿ ਸਿੱਖਾਂ ਦੇ ਆਤਮ ਵਿੱਚ ਕੋਈ ਉਕਾਈ ਜਾਪ ਰਹੀ ਸੀ, ਜਿਸ ਕਰਕੇ ਪਰ ਇਸਤਰੀ ਵਿਕਾਰ ਦੇ ਵਿਰੁੱਧ ਇਹ ਇਕਰਾਰ ਲੈਣ ਦੀ ਲੋੜ ਪਈ ਹੋਵੇ।

ਤਾਂ ਫਿਰ ਸੁਭਾਵਿਕ ਹੀ ਸਵਾਲ ਪੈਦਾ ਹੁੰਦਾ ਹੈ ਕਿ ਅੰਮ੍ਰਿਤ ਛਕਣ ਵੇਲੇ ਇਸ ਪ੍ਰਣ ਦਾ ਕੀ ਭਾਗ ਹੈ। ਸਰੋਤਾ ਜਨ, ਗੁਰਬਾਣੀ ਨੂੰ ਘੋਖਿਆਂ ਪਤਾ ਚੱਲਦਾ ਹੈ ਕਿ ਆਮ ਹਾਲਤਾਂ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਿੱਤੇ ਹੁਕਮਾਂ ਅਨੁਸਾਰ ਸਿੱਖੀ ਜੀਵਨ ਬਣਦਾ ਜਾ ਰਿਹਾ ਸੀ, ਪਰ ਜੰਗਾਂ ਯੁੱਧਾਂ ਦੇ ਸਮੇਂ ਬੈਰੀ ਦਾ ਨੀਤੀ ਸ਼ਾਸਤਰ ਪਰਾਏ ਧਨ ਅਤੇ ਪਰਾਏ ਤਨ ਨੂੰ ਜਾਇਜ਼ ਕਰਾਰ ਦਿੰਦਾ ਹੈ। ਜੰਗ ਵੇਲੇ ਬਦਲੇ ਦੀ ਅੱਗ ਭੜਕ ਉੱਠਦੀ ਹੈ, ਜਿੱਤ ਦੇ ਨਸ਼ੇ ਵਿੱਚ ਆਚਰਣ ਦੀ ਸੰਭਾਲ ਨਹੀਂ ਰਹਿ ਜਾਂਦੀ।

0: ਤੁਹਾਨੂੰ ਪਹਿਲਾਂ ਦੱਸਿਆ ਹੈ ਕਿ 14 ਅਪ੍ਰੈਲ ਵਿਸਾਖੀ ਦਾ ਸ਼ੁਭ ਦਿਹਾੜਾ ਆ ਰਿਹਾ ਹੈ। ਇਹਨਾਂ ਦਿਨਾਂ ਦੀ ਯਾਦ ਵਿੱਚ ਜੁੜਨਾ ਹੀ ਕਾਫੀ ਨਹੀਂ, ਸਗੋਂ ਗੁਰੂ ਬਖਸ਼ਿਸ਼ ਅਸੂਲ ਅਪਣਾਉਣ ਨਾਲ ਹੀ ਗੁਰੂ ਦੀਆਂ ਖੁਸ਼ੀਆਂ ਲਈਆਂ ਜਾ ਸਕਦੀਆਂ ਹਨ।
1: ਮਾਰੋ ਹੰਭਲਾ, ਜੇਕਰ ਅਜੇ ਤੱਕ ਅੰਮ੍ਰਿਤ ਦੀ ਦਾਤ ਨਹੀਂ ਜੁੜ ਲਈ ਤਾਂ ਆਪਣੇ ਨੇੜੇ ਦੇ ਗੁਰੂ ਘਰ ਨਾਲ ਅੱਜ ਵੀ ਸੰਪਰਕ ਕਰੋ।

ਸਰੋਤਾਜਨ ਅਸੀਂ ਉਮੀਦ ਰੱਖਦੇ ਹਾਂ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿੱਚ ਵਾਧਾ ਕਰੇਗਾ। ਅਗਿਆਨਤਾ ਵਿੱਚ ਜੀਵਨ ਬਸਰ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਰੱਖੋ, ਆਤਮਕ ਖੁਸ਼ੀਆਂ ਦਾ ਆਨੰਦ ਮਾਨਣ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਢਾਲਣਾ ਪਵੇਗਾ, ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚ

0: ਸੋ ਆਓ ਮਾਨਵਤਾ ਅਤੇ ਪਰਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ। ਹੇ ਕਲਯੁਗ ਦੇ ਗੁਰੂ, ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ।
1: ਸਰੋਤਾਗਣ, ਅੱਜ ਜੋ ਤੁਸੀਂ ਧਾਰਮਿਕ ਜਾਂ ਸੱਭਿਅਕ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ, ਇਹ ਸਿੱਖੀ ਵਿਰਸੇ ਦੀ ਦੇਣ ਹਨ। ਅੱਜ ਜ਼ਰੂਰਤ ਹੈ ਆਪਣੀ ਸਿੱਖ ਪਨੀਰੀ ਨੂੰ ਆਪਣੇ ਅਮੀਰ, ਸੱਚੇ ਅਤੇ ਸੱਚੇ ਵਿਰਸੇ ਨਾਲ ਜੋੜਨ ਦੀ। ਦੂਸਰੇ ਸੱਭਿਆਚਾਰ ਤੋਂ ਵੱਖ ਹੋਣਾ ਜ਼ਰੂਰੀ ਹੈ, ਪਰ ਉਸਦੇ ਕੁਝ ਗੁਰਮਤ ਵਿਰੋਧੀ ਅਸੂਲਾਂ ਵਿੱਚ ਖਚਿਤ ਹੋਣ ਵਿੱਚ ਬਹੁਤੀ ਸੋਝੀ ਨਹੀਂ ਜਾਪਦੀ।

इतिहास खोजियो बखरिया वखरिया दरसाइया खोजा तो उपरंत अज दे विचारा नू पेश करन ले असी डॉक्टर प्रोफेसर साहिल सिंह अते सुरूप सिंह जूके दिया लिखतां दा भी सहारा लिया है। उम्मीद करते हैं कि अज दे मजबूर तो आप जी ने लाभ उठा के अपने सोच मंडल विच जरूर वादा किया होगा अते सानू साडियां त्रुटियां दूर करन ले सुझाव दिंदे रहोगे। श्रोतागण तुसी कैरबू दे हल्के विच ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਬਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਰੋਤਾ ਜਨ, ਸਿੱਖੀ ਵਿਰਸਾ ਤੁਹਾਡਾ ਆਪਣਾ ਪ੍ਰੋਗਰਾਮ ਹੈ ਅਤੇ ਇਸ ਨੂੰ ਹੋਰ ਵੀ ਰੂਹਾਨੀ ਅਤੇ ਖੋਜ ਭਰਪੂਰ ਬਣਾਉਣ ਲਈ ਅਸੀਂ ਤੁਹਾਡੇ ਸਹਿਯੋਗ ਦੇ ਸਦਾ ਹੀ ਅਭਿਲਾਸ਼ੀ ਹਾਂ। ਸਿੱਖੀ ਵਿਰਸੇ ਦੇ ਵਾਸਤੇ ਇਹ ਪ੍ਰੋਗਰਾਮ ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤ ਵਾਣੀ ਰੇਡੀਓ ਤੋਂ ਸੁਣਿਆ ਜਾ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Rahra Sahib Ji, Ek Oankar Satgur Prasad, Salok Mahalla Pehla, Dukh Daru.

ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੈ ਕਿਆ ਚਾਰਾ ਨਾਨਕ।

ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚੈ ਨਾਈ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੈ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਵਾ

ਅਨੇਕ ਪੜਾ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੇਵਡ ਅਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ

ਆਸਾ ਮਹੱਲਾ ਪਹਿਲਾ ਤਿਤ ਸਰਵਰੜਾ ਭਈ ਲੈ ਨਿਵਾਸਾ ਪਾਣੀ ਪਾਵਕ ਕਿਨ ਹੈ ਕੀਆ ਪੰਕਜ ਮੋਹ ਪਗ ਨਹੀਂ ਚੱਲ ਹਮ ਦੇਖਾਂ ਤਹ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ

ਆ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇਹੁੜੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਚਿਤ ਹੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵ ਜਲ ਤਰਨ ਕੈ ਜਨਮ ਬ੍ਰਥਾ ਜਾ ਰੰਗ ਮਾਇਆ ਕੈ ਰਹਾਓ ਜਾਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ।

ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈਰਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤ ਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੋ ਆਪ ਹਾਥ ਦੈ ਮੋਹਿ ਬਚਾਵਹੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਹ ਰੱਖਾ ਨਿਜ ਕਰ ਦੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮ ਹੈ ਚਾਟ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਲਿਹੋ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ

ਜਾਂ ਕਹੋ ਭੇਗ ਨਾ ਪਾਵਤ ਬੇਦਾ, ਤਾਂ ਕਹੋ ਕਰ ਪਾਹਨ ਅਨੁਮਾਨ, ਮਹਾ ਮੂੜ ਕਛ ਭੇਦ ਨਾ ਜਾਣ, ਮਹਾਦੇਵ ਕਹੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨਹ ਭਿਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੁਹ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕੇ ਬਿਧ ਸਜਾ ਪ੍ਰਥਮ ਸੰਸਾਰਾ, ਇਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ, ਅੰਡਜ ਜੇਰਜ ਸੇ ਤਜਕੀਨੀ, ਉਤ ਪੁਜ ਖਾਨ ਬਹੁਰ ਰਚ ਦੀਨੀ, ਕਹੂੰ ਫੂਲ ਰਾਜਾ ਹਵੇ ਬੈਠਾ, ਕਹੂੰ ਸਿਮਟ ਪਇਓ ਸੰਕਰ ਇਕੈਠਾ, ਸਗੜੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂਪ ਸੁਯੰਭਵ, ਅਵਰਚਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ, ਦੁਸ਼ਟ ਜਿਤੇ ਉਠ ਵਤ ਉਤ ਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਧੁਜ ਸਭ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖ ਤਾਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇੱਕ ਵਾਰ ਧਿਆ ਹੈ, ਤਾਂ ਕਿ ਕਾਲ ਨਿਕਟ ਨਹਿ ਐ ਹੈ, ਰਚਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਅਰਿਸ਼ਟ ਤਰੇ ਤਤਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ, ਤਾਂ ਕੇ ਤਾਪ ਤਨਕ ਮੋਹ ਹਰ ਹੋ, ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਚਾਸ਼ਵੈ ਸਕੈ ਨ ਕੋਈ, ਏਕ ਬਾਰ ਜਿਨ ਤੁਮੈ ਸੰਭਾਰਾ, ਕਾਲ ਪਾਸ ਤੇ ਤਾਹੇ ਉਬਾਰਾ, ਜਿਨ ਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸ਼ੁਭ ਰਾਤਾ, ਕਿਲ ਵਿਖ ਸਕਲ ਦੇ ਕੋ ਹਰਤਾ, ਦੁਸ਼ਟ ਦੋਖੀਅਨ ਕੋ ਸ਼ੈ ਕਰਤਾ, ਸ੍ਰੀ ਅਸਤੁਜ ਜਬ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾ

0: जिस सिमरत सुख होए सगले दुख जाए। वाहिगुरु जी का खालसा, वाहिगुरु जी की फतह।
1: सतनाम श्री वाहिगुरु जीओ। राग सारंग चौबदी महला पहला कर पहला 1197 अंग ते कृपा करदे हन। एक ओंकार सतनाम करता पुर निर्भउ निर्वैर अकाल मूर्त जिनी सहकं गुर प्रसाद। राग सारंग चार चार पदां दे शब्द पहले सतगुरु जी पहले घर विच कृपालता करदे हन। वाहिगुरु जी एक हन, ओंकार प्रकाश रूप, उन्हां दा नाम तिन्ना कलन सत है। सारियां नूं करन करके करते पुरखान, निर्भउ भय तो रहत हन, निर्वैर वैर तो रहत हन। अकाल मूर्त उन्हां दा स्वरूप काल तो रहत है, अजूनी जूनियां तो रहत हन। सह भंग अपने आप प्रकाश रूप हन, गुरां दी प्रसाद कृपा द्वारा प्राप्ति हुंदी है। हुण महात्मा दे नाल जिज्ञासू दा विचार उह दसणगे। जिज्ञासू महापुरखां अगे इस प्रकार बेनती करदे हन कि संत जनो अपने ठाकर की हो चेरी। मैंने मैं अपने ठाकर परमेश्वर निरंकार की चेरी मैंने दासी हाँ। चरण गए जग जीवन पाव के हों मैं मार नवेरी रहा। जड़े समय तो जगदा जीवन आसरा रूप जो परमेश्वर उन्होंने चरण चरणा चा के उन्होंने उपदेश में गए मैंने जदों ग्रहण किया है। सतगुरु जी ने कृपा करके मेरे मन चों होमे नूं मार के खत्म करके इन्हों नबेड़ दिता है, भाव होमे का रूप खत्म कर दिता है। पूर्ण परम ज्योत परमेश्वर प्रीतम प्राण हमारे, पूर्ण निरंकार परमेश्वर परम ज्योत प्रकाश रूप है, सारे च परिपूर्ण है और साढ़े पुराणा का भी वह प्रीतम प्यारा है। मोहन मोह लिया मन मेरा, समझ शब्द विचारे। निरंकार सारे नूं मोहन वाला है। मेरे मन भी उसने मोह लिया है। सतगुरां दे शब्द दी विचार करने ना उस मालक की महानता की समझ पैंदी है। मनोखहीन होछी मत झूठी, मत तन पीर शरीरे। पवित्र गुणा तू हीन में नहीं रहत। मनुख लोकां दी जिहड़ी मती मत बुद्धि है वो बड़ी तुच्छ है और होछी है, झूठी है। और झूठे पदार्थों में दिन रात गुलतान होने करके भिजन करके तुच्छ है। इस वास्ते मन विच भी हंकार की पीड़ है और शरीर तन के अंदर भी देहाध्यास की पीड़ा है। मन तन और शरीर दे विच ये पीड़ा जड़ी है बनी रहती है। मन करके भी तन करके उन्हां दे अंदर ये पीड़ा बनी रहती है। जबकि राम रंगीला राती राम जपत मन धीरे। जदों दी मेरी बुद्धि रमे हुए राम रंगीले प्यारे दे आनंद विच रंगी गई है उस समय तो परमेश्वर दे नाम जपन करके मन धीरे प्राप्त हो गई है। हुण मैं छोड़ पई बै रागन तब साची सुरत सम्मनी। जिस समय तो हमें हंकार व्यक्ति ने छड़ के बुद्धि वैराग वाली हो गई है उस समय तो इहदी जिहड़ी सच्ची सुरत है ਤਬ ਸੱਚੀ ਸੁਰਤ ਸਮਾਈ। ਫਿਰ ਇਹ ਸੱਚੀ ਸੁਰਤ ਜਿਹੜੀ ਸਮਾ ਗਈ ਹੈ, ਸੱਚ ਵਿੱਚ ਸੁਰਤ ਸਮਾ ਗਈ ਹੈ, ਅਕੁਲ ਨਿਰੰਜਨ ਚੁੰਮਨ ਮੰਨਿਆ ਬੇਸੀ ਇਲਾਜ ਲੋਕਾਂ ਨੇ। ਜਿਸ ਸਮੇਂ ਤੋਂ ਅਕੁਲ ਜਿਹੜਾ ਕੁਲਾਂ ਤੋਂ ਰਹਿਤ ਨਿਰੰਜਨ ਮਾਂ ਰੂਪੀ ਅੰਜਨ ਕਾਲਖ ਤੋਂ ਰਹਿਤ ਪਰਮੇਸ਼ਰ ਦੇ ਨਾਲ ਮਨ ਮੰਨ ਗਿਆ, ਉਸ ਸਮੇਂ ਤੋਂ ਲੋਕ ਲੱਜਿਆ ਜਿਹੜੀ ਇਹ ਵੀ ਬਿਸਰ ਗਈ ਹੈ, ਲੋਕ ਲੱਜਿਆ ਨੂੰ ਵੀ ਤਿਆਗ ਦਿੱਤਾ ਹੈ। ਪੂਰਬ ਭਵਿੱਖ ਨਾਹੀਂ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਣ ਆਧਾਰਾ। ਇਹ ਮੇਰੇ ਪਿਆਰੇ ਆਪ ਜੀ ਮੇਰੇ ਪ੍ਰਾਣਾਂ ਦੇ ਆਧਾਰਾ ਆਸਰਾ ਰੂਪ ਹੋ, ਪੂਰ ਪਿੱਛੇ ਵੀ ਤੇਰੇ ਵਰਗਾ ਕੋਈ ਹੋਰ ਨਹੀਂ ਅਤੇ ਭਵਿੱਖ 'ਚ ਵੀ ਅੱਗੇ ਨੂੰ ਵੀ ਕੋਈ ਆਪ ਵਰਗਾ ਨਹੀਂ ਹੋਣਾ ਹੈ। ਹਰ ਕਹਿ ਨਾਮ ਰੱਤੀ ਸੁਹਾਗਨ ਨਾਨਕ ਨਾਮ ਪਤਾਰਾ। ਪਾਤਸ਼ਾਹ ਨੇ ਨਿਰੰਕਾਰ ਦੇ ਚਾਰ ਸਿਮਰਨ 'ਚ ਇਹ ਰੰਗੀ ਹੋਈ ਹੈ ਔਰ ਉਹਦੇ ਮਿਲਾਪ ਵਾਲੀ ਹੈ। ਕਿਉਂ? ਉਸਨੇ ਸਿਮਰਨ ਦੀ ਸ਼ਕਤੀ ਨਾਲ ਪਰਮੇਸ਼ਰ ਨੂੰ ਪਾ ਲਿਆ ਹੈ। ਸਾਰਗ ਮਹੱਲਾ ਪਹਿਲਾ। ਹਰ ਦਿਨ ਕਿਉਂ ਰਹੀਆ ਦੁੱਖ ਵਿਆਪੈ, ਨਿਰੰਕਾਰ ਤੋਂ ਬਿਨਾਂ ਕਿਵੇਂ ਰਹਿਣਾ ਕਰੀਏ। ਕਿਉਂਕਿ ਉਹ ਤੋਂ ਬਿਨਾਂ ਜੰਮਣ ਮਲ ਦੇ ਜਿਹੜੇ ਦੁੱਖ ਵਿਆਪ ਰਹੇ ਹਨ। ਵਿਹਵਾ ਸਾਧ ਨਾ ਫੀਕੀ ਰਸ ਬਿਨ, ਬਿਨ ਪ੍ਰਭ ਕਾਲ ਸੰਤਾਪੈ ਰਹੋ। ਰਸਨਾ 'ਚ ਪਰਮੇਸ਼ਰ ਦੇ ਨਾਮ ਦਾ ਸਵਾਦ ਨਹੀਂ ਹੈ ਅਤੇ ਆਤਮਾ ਰਸ ਤੋਂ ਬਿਨਾਂ ਜਿੰਨੀਆਂ ਵੀ ਵਸਤੂਆਂ ਸਾਰੀਆਂ ਫਿੱਕੀਆਂ ਹਨ। ਇਸੇ ਕਰਕੇ ਫਿੱਕੇ ਜਿਹੜੇ ਬਚਨਾਂ ਨੂੰ ਬੋਲ ਰਹੀ ਹੈ, ਨਿਰੰਕਾਰ ਨੂੰ ਮਿਲੇ ਤੋਂ ਬਿਨਾਂ ਇਹਨੂੰ ਜਿਹੜਾ ਕਾਲ ਹੈ ਉਹ ਹਮੇਸ਼ਾ ਸਤਾਉਂਦਾ ਰਹਿੰਦਾ ਹੈ। ਰਾਵ ਜਬ ਲਗ ਦਰਸ਼ਨ ਪਰਸੈ ਪ੍ਰੀਤਮ ਤਬ ਲਗ ਭੁੱਖ ਪਿਆ ਸੀ। ਜਦੋਂ ਤੱਕ ਉਹ ਪਿਆਰੇ ਦਾ ਦਰਸ਼ਨ ਪਰਸਨ ਨਹੀਂ ਹੁੰਦਾ ਅਤੇ ਉਤਨੀ ਦੇਰ ਜਿੰਨਾ ਚਿਰ ਉਹ ਪਿਆਰੇ ਨਿਰੰਕਾਰ ਦੇ ਦਰਸ਼ਨ ਨੂੰ ਪਰਸੈ ਮੈਨੇ ਨਹੀਂ ਦੇਖਦੀ, ਉਨਾ ਚਿਰ ਭੁੱਖੀ ਦੇ ਪਿਆਸੀ ਰਹਿੰਦੀ ਹੈ। ਦਰਸ਼ਨ ਦੇਖਦੀ ਮਨ ਮੰਨਿਆ ਜਲ ਰਸ ਕਮਲ ਵਾਸੀ। ਨਿਰੰਕਾਰ ਦੇ ਦਰਸ਼ਨ ਦੇਖਦਿਆਂ ਮੇਰਾ ਮਨ ਮੰਨ ਗਿਆ, ਜਿਸ ਪਾਣੀ ਦੇ ਵਿੱਚ ਜਿਸ ਤਰ੍ਹਾਂ ਜਲ ਦੇ ਰਸ ਕਰਕੇ ਕਬਲ ਫੁੱਲ ਜਿਹੜਾ ਉਹ ਖਿੜ ਜਾਂਦਾ ਹੈ, ਇਸ ਤਰ੍ਹਾਂ ਰਸ ਮੈਨੇ ਪਿਆਰ ਕਰਕੇ ਬੁੱਧੀ ਦੀ ਆਨੰਦ ਵਾਲੀ ਹੋ ਜਾਂਦੀ ਹੈ। ਉਨ ਬਕਨ ਹਰਾ ਗਰਜੈ ਬਰਸੈ ਕੋਕਲ ਮੋਰ ਬੈਰਾਗ ਹੈ। ਜਿਸ ਸਮੇਂ ਕਨ ਹਰ ਬੱਦਲ ਉਨ ਮੈਨੇ ਝੋਕ ਕੇ ਵਰਸ਼ਾ ਕਰਦੇ ਹੈ, ਉਸ ਸਮੇਂ ਇਹ ਕੋਇਲਾਂ ਅਤੇ ਮੋਰਾਂ ਨੂੰ ਬੜਾ ਬਰਾਗ ਪ੍ਰਾਪਤ ਹੁੰਦਾ ਹੈ। ਇਸੇ ਪ੍ਰਕਾਰ ਜਦੋਂ ਸਤਿਗੁਰੂ ਦੀ ਬਦਲ ਉਨ ਮੈਨੇ ਝੋਕ ਕੇ ਬਹੁਤ ਆਲੂ ਕਿਰਪਾਲੂ ਹੋ ਕੇ ਔਰ ਗੱਜ ਕੇ ਬਹੁਤ ਤਰ੍ਹਾਂ ਦੇ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਉਪਦੇਸ਼ ਜਲਦੀ ਵਰਖਾ ਕਰਦੇ ਹਨ ਅਤੇ ਜਿਗਿਆਸੂ ਰੂਪ ਦੀ ਕੋਕਲ ਮੈਨੇ ਬੁੱਧੀ ਨੂੰ ਮੋਰ ਮਨ ਨੂੰ ਬੜਾ ਭਾਰੀ ਵੈਰਾਗ ਪ੍ਰਾਪਤ ਹੋ ਜਾਂਦਾ ਹੈ। ਤਰਵਰ ਵਿਖ ਵਿਹੰਗ ਭਯੰਗਮ ਕਰ ਪਿਰ ਤਨ ਸੋਹਾਗ। ਅੰਤਸ਼ਕਰਨ ਰੂਪੀ ਧਰਤੀ ਦੇ ਅੰਦਰ ਤਰ ਮੈਨੇ ਬਹੁਤ ਕਰਕੇ ਬਰ ਮੈਨੇ ਸ੍ਰੇਸ਼ਟ ਪਵਿੱਤਰ ਗੁਣਾਂ ਰੂਪੀ ਬ੍ਰਿਕਸ਼ ਪੈਦਾ ਹੋਣ ਕਰਕੇ ਇੰਦਰੀਆਂ ਰੂਪੀ ਜਿਹੜੇ ਵਿਹੰਗ ਪੰਛੀਆਂ ਨੂੰ ਬੜਾ ਭਾਰੀ ਆਨੰਦ ਹੁੰਦਾ ਹੈ ਔਰ ਪ੍ਰੇਮ ਰੂਪੀ ਭਯੰਗਮ ਸੱਪਾਂ ਨੂੰ ਵੀ ਬੜਾ ਉਤਸ਼ਾਹ ਹੁੰਦਾ ਹੈ ਔਰ ਅਤੇ ਜਿਗਿਆਸੂ ਰੂਪ ਧਨ ਮੈਨੇ ਜਿਹੜੀ ਇਸਤਰੀ ਹੈ ਇਹਦੇ ਅੰਤਸ਼ਕਰਨ ਰੂਪੀ ਘਰ ਵਿੱਚ ਨਿਰੰਕਾਰ ਦਾ ਸੁਹਾਗੋ ਮੈਨੇ ਆਨੰਦ ਪ੍ਰਾਪਤ ਹੋਇਆ ਹੈ। ਜਿਸ ਜਿਗਿਆਸੂ ਰੂਪੀ ਇਸਤਰੀ ਦੇ ਅੰਤਸ਼ਕਰਨ ਰੂਪੀ ਘਰ ਵਿੱਚ ਪਿਆਰੇ ਨਿਰੰਕਾਰ ਆ ਕੇ ਪ੍ਰਗਟ ਹੋ ਗਏ ਹਨ, ਉਹਨਾਂ ਨੂੰ ਇਹ ਐਸਾ ਆਨੰਦ ਪ੍ਰਾਪਤ ਹੋਇਆ।

ਤੋਂ ਸੱਪਾਂ ਨੂੰ ਸ਼ਾਂਤੀ ਆਉਂਦੀ ਅਤੇ ਆਮ ਜਿਹੜੇ ਬਿਰਸ਼ਾਂ ਉੱਤੇ ਵਿਹੰਗ ਨੂੰ ਜਿਹੜੇ ਪੰਛੀ ਆ ਵਿਹੰਗ ਉਹਨਾਂ ਨੂੰ ਬੜਾ ਭਾਰੀ ਆਨੰਦ ਹੁੰਦਾ ਹੈ। ਕੁਚਲ ਕੁਰੂਪ ਕੁਨਾਰ ਕੁਲੱਖਣੀ ਪ੍ਰਕਾਸ਼ ਸਹਿਜ ਨੂੰ ਜਾਣਿਆ ਉਹ ਮਨੁੱਖ ਇਸਤਰੀ ਕੁਚਲ ਅਪਵਿੱਤਰ ਔਰ ਬਦਚਲਨ ਕੁਰੂਪ ਸਫਾਈ ਰੂਪੀ ਰੂਪ ਤੋਂ ਰਹਿਤ ਹੈ। ਕੁਨਾਰ ਕੋਟੀ ਇਸਤਰੀ ਹੈ ਔਰ ਨਿੰਦਣੇ ਯੋਗ ਕੁਲੱਖਣੀ ਕੋਟੇ ਲੱਛਣ ਵਾਲੀ ਅਤੇ ਸ਼ੁਭ ਗੁਣਾਂ ਰੂਪੀ ਕੁੱਲ ਦੇ ਖਿਆ ਕਰਨ ਵਾਲੀ, ਕਿਉਂਕਿ ਉਸਨੇ ਆਪਣੇ ਪਤੀ ਪਰਮਾਤਮਾ ਦਾ ਸਹਿਜੜਾ ਗਿਆਨ ਪ੍ਰਾਪਤ ਕਰਨਾ ਨਹੀਂ ਜਾਣਿਆ ਹੈ। ਰਸ ਰੰਗ ਰਸਨੀ ਤ੍ਰਿਪਤੀ ਦੁਰਮਤ ਦੁੱਖ ਸਮਾਨੇ ਰੰਗ ਮੈਨੇ ਪਿਆਰ ਕਰਕੇ ਪਰਮਾਤਮਾ ਦੇ ਰਸ ਨੂੰ ਰਸਨ ਨਾਲ ਚੱਕ ਕੇ ਤ੍ਰਿਪਤ ਤਾਂ ਹੋਈ ਨਹੀਂ, ਦੁਰਮ ਜਿਹੜੀ ਖੋਟੀ ਮਤ ਕਰਕੇ ਉਹਦੇ ਹਿਰਦੇ ਵਿੱਚ ਅਨੇਕ ਤਰ੍ਹਾਂ ਦੇ ਦੁੱਖ ਸਮਾਏ ਹੋਏ ਹਨ। ਆਏ ਨਾ ਜਾਵੇ ਨਾ ਦੁੱਖ ਪਾਵੇ ਨਾ ਦੁੱਖ ਦਰਦ ਸਰੀਰੇ, ਉਹ ਗੁਰਮੁਖ ਇਸਤਰੀ ਆਏ ਨਾ ਜਾਏ ਜੰਮਦੀ ਮਰਦੀ ਨਹੀਂ, ਨਾ ਮਨ ਕਰਕੇ ਦੁੱਖ ਪਾਉਂਦੀ ਹੈ, ਨਾ ਉਹਦੇ ਸਰੀਰ ਨੂੰ ਕੋਈ ਦੁੱਖ ਹੈ, ਨਾ ਕੋਈ ਦਰਦ ਪੀੜਾ ਹੈ, ਨਾ ਉਹ ਜਮਾਂ ਦੇ ਦੁੱਖ ਨੂੰ ਪਾਉਂਦੀ ਹੈ, ਨਾ ਅੰਤਸ਼ਕਾਂ ਦੁੱਖ ਹੈ, ਨਾ ਸਰੀਰ ਵਿੱਚ ਕੋਈ ਕਿਸੇ ਤਰ੍ਹਾਂ ਦਾ ਦੁੱਖ ਰਹਿ ਗਿਆ ਹੈ। ਨਾਨਕ ਪ੍ਰਭ ਤੇ ਸਹਿ ਸਹੇਲੀ ਪ੍ਰਭ ਦੀ ਦੇਖਤ ਹੀ ਮਨ ਧੀਰੇ। ਪਾਤਸ਼ਾਹ ਕਹਿੰਦੇ ਉਹ ਨਿਰੰਕਾਰ ਦੇ ਸਹਿਜ ਗਿਆਨ ਕਰਕੇ ਸਹੇਲੀ ਮੈਨੂੰ ਸੁਖੀ ਹੈ ਔਰ ਨਿਰੰਕਾਰ ਨੂੰ ਵੇਖਦਿਆਂ ਉਹਦੇ ਮਨ ਨੂੰ ਧੀਰਜ ਆ ਗਿਆ ਹੈ। ਸਾਰੰਗ ਮਹੱਲਾ ਪਹਿਲਾ ਦੂਰ ਨਾਹੀਂ ਮੇਰੋ ਪ੍ਰਭ ਪਿਆਰਾ, ਉਹ ਮੇਰਾ ਪਰਮੇਸ਼ੁਰ ਦੂਰ ਨਹੀਂ ਹੈ। ਸਤਿਗੁਰ ਵਚਨ ਮੋਰੇ ਮਨ ਮੰਨਿਆ ਹਰ ਪਾਏ ਪ੍ਰਾਣ ਆਧਾਰਾ। ਸਤਿਗੁਰਾਂ ਦੇ ਬਚਨਾਂ ਉੱਤੇ ਮੇਰਾ ਮਨ ਮੰਨ ਗਿਆ ਹੈ, ਉਹ ਪ੍ਰਾਣਾਂ ਦਾ ਆਧਾਰਾ ਆਸਰਾ ਉਸ ਨਿਰੰਕਾਰ ਨੂੰ ਅਸੀਂ ਪਾ ਲਿਆ ਹੈ। ਰਹੋ 1198 ਅੰਕ 'ਤੇ ਕਿਰਪਾ ਕਰਦੇ ਹਾਂ। ਇਨ ਵਿਧਾਰ ਮਿਲੀ ਹੈ ਵਰ ਕਾਮਨ ਧਨ ਸੁਹਾਗ ਪਿਆਰੀ। ਉਹ ਜਿਗਿਆਸੂ ਰੂਪੀ ਕਾਮਨ ਇਸਤਰੀ ਇਸ ਤਰੀਕੇ ਨਾਲ ਸਤਿਗੁਰਾਂ ਦੇ ਬਚਨਾਂ ਦੁਆਰਾ ਨਿਰੰਕਾਰ ਮਿਲਦਾ ਹੈ। ਉਹ ਜੀਵ ਰੂਪੀ ਇਸਤਰੀ ਆਪਣੇ ਮਾਲਕ ਪਰਮਾਤਮਾ ਨੂੰ ਪਿਆਰੀ ਲੱਗਦੀ ਹੈ, ਉਹ ਧਨ ਮੈਨੇ ਧਨਤਾ ਯੋਗ ਹੋ ਜਾਂਦੀ ਹੈ। ਜਾਤ ਵਰਨ ਕੁਲ ਸਹਿਸਾ ਚੂਕਾ ਗੁਰਮਤਿ ਸਾਧ ਵਿਚਾਰੀ। ਜਦੋਂ ਸਤਿਗੁਰਾਂ ਦੇ ਸ਼ਬਦ ਵਿੱਚ ਸਤਿਗੁਰਾਂ ਦੀ ਸਿੱਖਿਆ ਦਾ ਵਿਚਾਰ ਕਰਦੀ ਹੈ, ਉਹਦੇ ਹਿਰਦੇ ਅੰਦਰੋਂ ਜਾਤੀ ਵਰਨ ਕੁਲ ਦਾ ਅਹੰਕਾਰ ਪ੍ਰਮਾਣਗਤ ਪਰਮੇਗਤ ਵਪਾਰ ਜੇ ਸੰਸੇ ਸਭ ਦੂਰ ਹੋ ਜਾਂਦੇ ਹਨ। ਸਤਿਗੁਰਾਂ ਦੀ ਸਿੱਖਿਆ ਦੁਆਰਾ ਸ਼ਬਦ ਬ੍ਰਹਮ ਦਾ ਵਿਚਾਰ ਕਰਦੀ ਹੈ, ਉਹਦੇ ਅੰਦਰੋਂ ਫਿਰ ਜਾਤ ਵਰਨ ਕੁਲ ਇਹ ਸਾਰੇ ਸੰਸੇ ਮਿਟ ਜਾਂਦੇ ਹਨ। ਜਿਸ ਮਨ ਮਨ ਅਭਿਮਾਨ ਨਾ ਤਾਕੋ ਹਿੰਸਾ ਲੋ ਸਾਰੇ। ਜਿਹਨਾਂ ਮਨ ਉਸ ਮਾਲਕ ਉੱਪਰ ਮੰਨ ਗਿਆ ਉਹਨਾਂ ਨੂੰ ਹੰਕਾਰ ਨਹੀਂ ਹੁੰਦਾ ਔਰ ਜੀਵ ਹਿੰਸਾ ਅਤੇ ਲੋਭ ਆਦਿਕਾਂ ਨੂੰ ਫਿਰ ਤਿਆਗ ਦਿੰਦੀ ਹੈ। ਸਹਿਜ ਰਵੈ ਪਰ ਕਾਮਣ ਫਿਰ ਕੀ ਗੁਰਮੁਖ ਰੰਗ ਸਵਾਰੇ। ਜਿਹੜੀ ਜੀਵ ਰੂਪੀ ਇਸਤਰੀ ਗੁਰਮੁਖ ਸਤਿਗੁਰਾਂ ਦੁਆਰਾ ਰੰਗ ਪਿਆਰ ਵਿੱਚ ਸਦਾਕਾਰ ਹੋ ਗਈ ਹੈ, ਉਹ ਇੰਦਰੀਆਂ ਅਤੇ ਸਹਿਤ ਅੰਤਸ਼ਕਾਂ ਨੂੰ ਸਵਾਰ ਕੇ ਸਹਿਜੇ ਸਹਿਜੇ ਵਿਚਾਰ ਕਰਕੇ ਨਿਰੰਕਾਰ ਦੇ ਨਾਮਾਂ ਨੂੰ ਰਵੀ ਮੈਨੇ ਉਚਾਰਨ ਕਰਦੀ ਹੈ। ਉਹ ਨਿਰੰਕਾਰ ਪਰਮਾਤਮਾ ਦੀ ਬਰ ਮੈਨੇ ਸ੍ਰੇਸ਼ਟ ਜੀਵਾਤਮਾ ਹੈ। ਜਾ ਰੋਇ ਸੀ ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ। ਆਪਣੇ ਕੁਟੰਬ ਔਰ ਸੰਬੰਧੀਆਂ ਦੀ ਜਿਹੜੀ ਇਹੋ ਜਿਹੀ ਪ੍ਰੀਤ ਨੂੰ ਜਾਰੋ ਮੈਨੇ ਸਾੜ ਦਿਓ, ਜਿਹੜੀ ਮਾਇਆ ਅਤੇ ਮੋਹ ਦਾ ਪਸਾਰਾ ਕਰਨ ਵਾਲੀ ਹੈ। ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀਂ ਦੁਬਦਾ ਕਰਮ ਵਿਕਾਰੀ। ਜਿਹਨਾਂ ਦੇ ਅੰਦਰ ਰਸ ਆਨੰਦ ਰੂਪੀ ਨਿਰੰਕਾਰ ਦੀ ਪ੍ਰੀਤੀ ਨੇ ਔਰ ਜਿਹਦੇ ਅੰਦਰ ਪਰਮੇਸ਼ਰ ਦੀ ਪ੍ਰੀਤੀ ਔਰ ਆਤਮ ਰਸ ਨੇ, ਕਹਿੰਦੇ ਉਹਨਾਂ ਦੇ ਦੁਬਦਾ ਸਹਿਤ ਕੀਤੇ ਜਿਹੜੇ ਕਰਮ ਆ ਸਾਰੇ ਵਿਕਾਰ ਰੂਪ ਆ, ਦੁੱਖ ਰੂਪ ਆ। ਅੰਤਰ ਰਤਨ ਪਦਾਰਥ ਹਿਤ ਕੋਧ
ਦੁਰੈ ਨ ਲਾਲ ਪਿਆਰੀ ਰਤਨ ਪਦਾਰਥ ਰੰਗ ਘਰ ਹਿਰਦੇ ਦਿੰਦੇ ਹੈ ਉਹ ਪਰਮਾਤਮਾ ਜਿਸ ਨੇ ਹਿੱਤ ਪਿਆਰ ਕਿਵੇਂ ਨੇ ਕੀਤਾ ਉਹ ਹੈ ਲਾਲ ਲਾਲ ਮੈਨੇ ਪਿਆਰਾ ਦੁਰੈ ਨ ਲਾਲ ਪਿਆਰੀ ਉਹ ਵੇਲਾ ਲਾਲ ਪਿਆਰਾ ਫਿਰ ਉਹ ਦਾਸੀ ਛੁਪਾਈ ਹੋਈ ਕਦੇ ਛੁਪਦੀ ਨਹੀਂ ਲੁਕ ਨਹੀਂ ਸਕਦੀ ਭਾਵ ਸੇਵਾ ਸਿਮਰਨ ਉਹਦੀ ਬਰਕਤ ਪ੍ਰਗਟ ਹੋ ਜਾਂਦੀ ਹੈ ਨਿਰੰਕਾਰ ਲਈ ਪਿਆਰੀ ਦਾਸੀ ਫਿਰ ਛੁਪਾਉਣਾ ਕਦੇ ਛੁਪਦੀ ਨਹੀਂ ਦੁਰਨਾਮ ਨੇ ਛੁਪਣਾ ਨਾਨਕ ਗੁਰਮੁਖ ਨਾਮ ਉਲਕ ਜੋ ਜੋ ਅੰਤਰ ਤਾਰੀ ਪਾਤਸ਼ਾਹ ਕਹਿੰਦੇ ਹਨ ਗੁਰਮੁਖ ਪਿਆਰਿਆਂ ਨੇ ਜੋਗਾਂ ਜੋਗਾਂ 'ਚ ਪਰਮੇਸ਼ਰ ਨਾਮ ਨੂੰ ਅਮੋਲਕ ਜਾਣ ਕੇ ਨਾਮ ਦੀ ਪ੍ਰੀਤੀ ਨੂੰ ਹਿਰਦੇ 'ਚ ਧਾਰਿਆ ਹੈ ਔਰ ਯੋਗ ਚਾਰ ਸਾਧਨਾਂ ਵਿੱਚ ਯੋਗ ਜੁੜ ਕੇ ਗੁਰਮੁਖ ਪਿਆਰਿਆਂ ਨੇ ਹਿਰਦੇ ਵਿੱਚ ਉਹਦੀ ਅਮੋਲਕ ਪ੍ਰੀਤੀ ਨੂੰ ਧਾਰਿਆ ਹੈ ਸਾਰੰਗ ਮਹਲਾ ਚੌਥਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਇੱਕਾਂ ਨੂੰ ਓਂਕਾਰ ਪ੍ਰਕਾਸ਼ ਰੂਪਾਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਹਰ ਕੇ ਸੰਤ ਜਨਾਂ ਕੀ ਹਮ ਧੂਰ ਜਿਹੜੇ ਨਿਰੰਕਾਰ ਦੇ ਸੰਤ ਜਨ ਹਨ ਉਹਨਾਂ ਦੇ ਚਰਨਾਂ ਦੀ ਅਸੀਂ ਧੂਰ ਗ੍ਰਹਿਣ ਕੀਤੀ ਹੈ ਮੇਰੇ ਸਤਸੰਗ ਪਰਮ ਪਦ ਪਾਇਆ ਆਤਮ ਰਾਮ ਰਹਿਆ ਭਰਪੂਰ ਰਹਾਉ ਗੁਰੂ ਕੇ ਸੰਗ ਮਿਲ ਕੇ ਪਰਮ ਪਦ ਆਤਮ ਪਦ ਨੂੰ ਪਾ ਲਿਆ ਹੈ ਜਿਹੜਾ ਪਰਮੇਸ਼ੁਰ ਸਾਰੇ ਭਰਪੂਰ ਵਿਆਪਿਆ ਉਹਨੂੰ ਆਤਮ ਨੇ ਆਪਣਾ ਆਪ ਰੂਪ ਕਰਕੇ ਜਾਣਿਆ ਹੈ ਰਹਾਉ ਸਤਿਗੁਰ ਸੰਤ ਮਿਲਿਆ ਸੰਤ ਪਾਈਐ ਕਿਲ ਵਿਖ ਦੁੱਖ ਕੱਟੈ ਸਭ ਦੂਰ ਸੰਤ ਸ਼ਾਂਤ ਆਤਮ ਔਰ ਸਤਿਗੁਰੂ ਜਦੋਂ ਮਿਲਦੇ ਸ਼ਾਂਤੀ ਪਾਦੇ ਜੀ ਸਤਿਗੁਰਾਂ ਨੇ ਜਿਹੜੇ ਚਾਰੇ ਕਿਲ ਪਾਪ ਕੱਟ ਦਿੱਤੇ ਔਰ ਸਾਰੇ ਦੁੱਖ ਵੀ ਦੂਰ ਕਰ ਦਿੱਤੇ ਹਨ ਆਤਮ ਜੋਤ ਪਈ ਪ੍ਰਫੁੱਲਤ ਪੁਰਖ ਨਿਰੰਜਨ ਵੇਖਿਆ ਹਜੂਰ ਇਹ ਆਤਮਾ ਦੀ ਜੋਤ ਗਿਆਨ ਦੀ ਪ੍ਰਾਪਤੀ ਹੋਣ ਕਰਕੇ ਬੁੱਧੀ ਬੜੀ ਪ੍ਰਫੁੱਲਤ ਹੋ ਗਈ ਔਰ ਨਿਰੰਜਨ ਪੁਰਖ ਨਿਰੰਕਾਰ ਨੂੰ ਹਾਜ਼ਰਾ ਹਜੂਰ ਹਰ ਜਗ੍ਹਾ ਹਾਜ਼ਰ ਨਾਜ਼ਰ ਦੇਖਿਆ ਹੈ ਵੱਡਾ ਭਾਵ ਸਤਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ ਵੱਡਿਆਂ ਭਾਗਾਂ ਨਾਲ ਸੰਗਤ ਨੂੰ ਪਾ ਕੇ ਨਿਰੰਕਾਰ ਦਾ ਨਾਮ ਜਪ ਕੇ ਪਰਮਾਤਮਾ ਨੂੰ ਹਰ ਜਗ੍ਹਾ ਵਿੱਚ ਵਿਆਪਕ ਰੂਪ ਕਰਕੇ ਨਿਸ਼ਚੈ ਕੀਤਾ ਹੈ ਵਜਨ ਕੀਆ ਸਤਸੰਗਤ ਪਗ ਨਾਲੇ ਧੂਰ ਸਤਸੰਗਤ ਦੇ ਚਰਨਾਂ ਦੀ ਧੂੜੀ ਵਿੱਚ ਇਨਾਨ ਕਰਨ ਕਰਕੇ ਅਤੇ ਨਾਲੇ 68 ਤੀਰਥਾਂ ਦਾ ਇਨਾਨ ਕਰਨ ਦਾ ਫਲ ਵੀ ਪ੍ਰਾਪਤ ਹੋ ਗਿਆ ਹੈ ਦੁਰਮਤ ਵਕਾਰ ਮਲੀਨ ਮਤ ਹੋਸ਼ੀ ਹਿਰਦਾ ਕੁਸੋਧਾ ਲਾਗਾ ਮੁਹਪੂਰ ਵਕਾਰਾਂ ਦੀ ਬਹੁਲਤਾ ਕਰਕੇ ਦੁਰਮਤੀਆਂ ਦੀ ਹੋਈ ਬੁੱਧੀ ਹੈ ਮਲੀਨ ਅਤੇ ਹੋਸ਼ੀ ਬੜੀ ਨਿਕੰਮੀ ਹੋ ਰਹੀ ਔਰ ਦੁਰਮਤੀਆਂ ਦੀ ਹੋਸ਼ੀ ਜਿਹੜੀ ਤੁਛ ਬੁੱਧੀ ਹੈ ਉਹ ਵਿਸ਼ੇ ਵਕਾਰਾਂ ਕਰਕੇ ਮਲੀਨ ਹੋ ਰਹੀ ਹੈ ਔਰ ਝੂਠੇ ਪਦਾਰਥਾਂ ਦੀ ਮੋਹ 'ਚ ਲੱਗਾ ਹੋਇਆ ਹਿਰਦਾ ਵੀ ਉਹਨਾਂ ਦਾ ਬੜਾ ਕੁਸ਼ੁੱਧ ਅਪਵਿੱਤਰ ਮੈਲਾ ਹੈ ਬਿਨ ਕਰਮਾਂ ਤੋਂ ਸੰਗਤ ਪਾਈਐ ਹੁਣ ਮੈਂ ਜਾਪ ਰਹਿਆ ਮਨ ਝੂਰ ਔਰ ਬਿਨਾਂ ਚੰਗੇ ਕਰਮਾਂ ਤੋਂ ਸਤਸੰਗ ਨਹੀਂ ਪਾਈ ਜਾਂਦੀ ਹਉਮੈ ਦੇ ਵਿੱਚ ਵਿਆਪਣ ਕਰਕੇ ਮਨ ਸਦਾ ਝੂਰਦਾ ਰਹਿੰਦਾ ਹੈ ਉਹ ਦਿਆਲ ਕਿਰਪਾ ਕਰ ਹਰ ਜੀ ਮੰਗੋ ਸਤਸੰਗਤ ਪਗ ਧੂਰ ਇਹ ਕਿਰਪਾ ਦੀ ਖਾਨ ਦਿਆਲੂ ਸਾਡੇ 'ਤੇ ਮਿਹਰ ਹੋ ਕਰੋ ਔਰ ਫਿਰ ਭਗਵਾਨ ਨੇ ਪੁੱਛਿਆ ਕੀ ਚਾਹੁੰਦਾ ਕਹਿੰਦੇ ਕੁਝ ਨਹੀਂ ਚਾਹੁੰਦਾ ਕੇਵਲ ਸਤਸੰਗਤ ਦੇ ਚਰਨਾਂ ਦੀ ਧੂੜੀ ਮੰਗ ਰਿਹਾ ਹਾਂ ਨਾਨਕ ਸੰਤ ਮਿਲਿਆ ਹਰ ਪਾਈਆ ਜਨ ਹਰ ਭੇਟਿਆ ਰਾਮ ਹਜੂਰ ਪਾਤਸ਼ਾਹਾਂ ਦੇ ਉਹਨਾਂ ਸੰਤਾਂ ਨਾਲ ਮਿਲਾਪ ਹੋਣ ਕਰਕੇ ਨਿਰੰਕਾਰ ਪ੍ਰਾਪਤ ਹੁੰਦਾ ਹੈ ਸੰਤ ਜਨ ਜਿਹੜੇ ਉਹ ਨਿਰੰਕਾਰ ਦੇ ਹਜੂਰ ਹਾਂਜੀ ਸੰਤਾਂ ਨੂੰ ਉਹ ਜਿਹੜਾ ਪਰਮੇਸ਼ੁਰ ਸੀ ਹਜੂਰ ਕੋਲ ਆ ਕੇ ਮਿਲਿਆ ਹੈ ਹਰ ਭੇਟਿਆ ਰਾਮ ਹਜੂਰ ਉਹ ਨਿਰੰਕਾਰ ਜਿਹੜਾ ਸੀ ਹਜੂਰ ਆ ਕੇ ਮਿਲਿਆ ਨਾਨਕ ਸੰਤ ਮਿਲਿਆ ਹਰ ਪਾਈਆ ਜਨ ਹਰ ਭੇਟਿਆ ਰਾਮ ਹਜੂਰ ਉਹਨੇ ਜਨਾਂ ਨੂੰ
ਨਿਰੰਕਾਰ ਹਾਜ਼ਰ ਹੋ ਕੇ ਮਿਲਿਆ ਹੈ। ਸਾਰੰਗ ਮਹਲਾ ਚੌਥਾ, ਗੋਬਿੰਦ ਚਰਨਨ ਪਾਉ ਬਲਿਹਾਰੀ। ਮੈਂ ਗੋਬਿੰਦ ਨਿਰੰਕਾਰ ਦੇ ਚਰਨਾਂ ਤੋਂ ਬਲਿਹਾਰ ਜਾਂਦਾ ਹਾਂ। ਭਵਲ ਜਗਤ ਨੰਦਿਆਈ ਤਰਨਾ, ਜਪ ਹਰ ਹਰ ਪਾਰ ਉਤਾਰੀ ਰਹਾ। ਭਾਵ ਮੈਨੇ ਜੰਮਣ ਮਰਨ ਰੂਪੀ ਜਲ ਕਰਕੇ ਭਰਿਆ ਹੋਇਆ ਸੰਸਾਰ ਸਰੋਵਰ, ਉਹ ਆਪਣੇ ਆਪ ਆਪਣੀ ਚਿਤਰਾਈ ਨਾਲ ਨਹੀਂ ਤਰਿਆ ਜਾਂਦਾ। ਕੇਵਲ ਪਰਮੇਸ਼ੁਰ ਦਾ ਨਾਮ ਅੰਮ੍ਰਿਤ ਸੰਸਾਗਰ ਸੰਗੁਰ ਤੋਂ ਪਾਰ ਉਤਾਰਨ ਵਾਲਾ ਹੈ। ਰਹੋ ਖਿਲਦਾ ਪ੍ਰੀਤ ਬਣੀ ਪ੍ਰਭ ਕੇਰੀ, ਸੇਵਾ ਸੁਰਤ ਵਿਚਾਰੀ। ਗੁਰਮੁਖਾਂ ਦੇ ਹਿਰਦੇ ਨਿਰੰਕਾਰ ਦੀ ਪ੍ਰਤੀਤ ਬਣ ਗਈ, ਵਿਸ਼ਵਾਸ ਵਿਰਤੀ ਬਣ ਗਈ। ਇਸ ਵਾਸਤੇ ਉਹਨਾਂ ਨੇ ਸੁਰਤ ਹਾਂਜੀ ਦੇ ਅੰਦਰ ਸੇਵਾ ਕਰਨੀ ਵਿਚਾਰੀ ਹੈ। ਆਮਦਨ ਰਾਮ ਨਾਮ ਜਪ ਹਿਰਦਾ, ਸਰਵ ਕਲਾ ਗੁਣਕਾਰੀ। ਉਹ ਪਰਮੇਸ਼ਰ ਵਾਲੀਆਂ ਕਲਾ ਸਮਰੱਥ ਹੈ, ਪਵਿੱਤਰ ਗੁਣਾਂ ਨੂੰ ਪ੍ਰਾਪਤ ਕਰਨ ਵਾਲਾ ਹੈ। ਫੌਜੀ ਦੇ ਜਿਹੜੇ ਗੁਣ ਅਗਿਆਨ ਰੋਗ ਨੂੰ ਦੂਰ ਕਰਨ ਵਾਲੇ, ਔਰ ਕਾਰੀ ਦਵਾਈ ਰੂਪ ਹੈ। ਗੁਰਮੁਖ ਪਿਆਰੇ ਜਿਹੜੇ ਦਿਨ ਰਾਤ ਉਸ ਪਰਮੇਸ਼ਰ ਨੂੰ ਹਾਂਜੀ ਆਪਣੇ ਹਿਰਦੇ ਅੰਦਰ ਜਪਦੇ ਹਨ। ਪ੍ਰਭ ਆਗਮਾ ਗੋਚਰ ਰਵਿਆ, ਸਰਬ ਠਾਈ ਮਨ ਤਨ ਲੱਖ ਪਾਰੀ। ਉਹ ਨਿਰੰਕਾਰ ਮਨ ਬਣੀ ਸਰੀਰ ਕਰਕੇ, ਮਨ ਕਰਕੇ ਗਾਮਿਆ, ਤਨ ਕਰਕੇ ਗੋਚਰਿਆ, ਐਸਾ ਅਲੱਖ ਅਪਾਰ ਨਿਰੰਕਾਰ ਗੁਰਮੁਖ ਪਿਆਰਿਆਂ ਨੇ ਸਰਬ ਠਾਈ, ਸਰਬ ਠਾਈ ਮੈਨੇ ਸਾਰੀਆਂ ਜਗ੍ਹਾ ਵਿੱਚ ਮਨ ਤਨ ਦੇ ਵਿੱਚ ਰਵਿਆ, ਮੈਨੇ ਵਿਆਪ ਕਰਕੇ ਐਸਾ ਨਿਸ਼ਚਾ ਕੀਤਾ ਹੈ। ਗੁਰ ਕਿਰਪਾਲ ਪੈ ਤਾਂ ਪਾਇਆ ਹਿਰਦੈ ਲੱਖ ਲਖਾਰੀ। ਜਦੋਂ ਮਹਾਰਾ ਕਿਰਪਾਲੂ ਹੈ ਫਿਰ ਨਾਮ ਗਿਆਨ ਪਾ ਲਿਆ, ਗਿਆਨ ਦੀ ਸ਼ਕਤੀ ਨਾਲ ਹਿਰਦੇ ਵਿੱਚ ਹੀ ਲੱਖ ਨਿਰੰਕਾਰ ਨੂੰ ਲਖਾਰੀ ਮੈਨੇ ਜਾਣ ਲਿਆ ਹੈ। ਅੰਤਰ ਹਰ ਨਾਮ ਸਰਵ ਧਰਨੀ ਕਰ ਸਾਕਤ ਕੋ ਦੂਰ ਭਇਆ ਅਹੰਕਾਰੀ। ਸਾਰੇ ਧਰਨੀ ਦਰ ਧਰਤੀ ਦੇ ਧਾਰਨ ਵਾਲਾ ਨਿਰੰਕਾਰ ਦਾ ਨਾਮ ਅੰਦਰ ਹੀ ਹੈ। ਨਾਮ ਜਿਹੜਾ ਪ੍ਰਸਿੱਧ ਉਹ ਪਰਮੇਸ਼ਰ ਅੰਦਰ ਹੈ। ਅਹੰਕਾਰ ਦੀ ਵਜ੍ਹਾ ਕਰਕੇ ਉਹ ਜਿਹੜੇ ਸਾਕਤ ਲੋਕ ਹੈ ਉਹਨੂੰ ਨਿਰੰਕਾਰ ਬੜਾ ਦੂਰ ਪ੍ਰਤੀਤ ਹੋ ਰਿਹਾ ਹੈ। ਤ੍ਰਿਸ਼ਨਾ ਜਲਤ ਨਾ ਕਬਹੂੰ ਬੁਝੈ ਜੂਐ ਵਾਜੀ ਹਾਰੀ। ਸਾਕਤ ਪੁਰਸ਼ ਮਾਇਆ ਦੀ ਤ੍ਰਿਸ਼ਨਾ ਵਿੱਚ ਸੜ ਰਹੇ, ਉਹਨਾਂ ਦੇ ਅੰਦਰੋਂ ਤ੍ਰਿਸ਼ਨਾ ਬੁਝਦੀ ਨਹੀਂ। ਇਸ ਵਾਸਤੇ ਉਹਨਾਂ ਨੇ ਸੰਸਾਰ ਜੂਏ ਵਿੱਚ ਇਹ ਮਨੁਸ਼ਯਨ ਦੀ ਬਾਜੀ ਹਾਰ ਦਿੱਤੀ ਹੈ। ਊਠ ਦਵੈਤ ਹਰ ਗੁਣ ਗਾਵ ਹੈ, ਗੁਰ ਕਿੰਚਿਤ ਕਿਰਪਾ ਧਾਰੀ। ਉਹ ਗੁਰੂ ਸੁਨਿਆ ਲੈਂਦੇ ਹਨ, ਨਿਰੰਕਾਰ ਦੇ ਗੁਣ ਗਾਉਂਦੇ ਹਨ। ਔਰ ਜਿਹਨਾਂ ਗੁਰੂ ਪਿਆਰਿਆਂ ਦੇ ਪੂਰੇ ਸਾਧੂਰਾਂ ਨੇ ਥੋੜ੍ਹੀ ਜਿੰਨੀ ਮੇਰ ਦ੍ਰਿਸ਼ਟੀ ਧਾਰਨਾ ਕੀਤੀ ਹੈ। 1199 ਅੰਗ ਦੇ ਕਿਰਪਾ ਕਰਦੇ ਹਨ। ਨਾਨਕ ਜਨ ਕੋ ਨਜ਼ਰ ਪਈ ਹੈ, ਤਨਕੀ ਪੈ ਇਸ ਵਾਰੀ। ਪਾਤਸ਼ਾਹ ਕਹਿੰਦੇ ਜਿਹਨਾਂ 'ਤੇ ਸਤਿਗੁਰਾਂ ਦੀ ਮੇਰ ਦੀ ਦ੍ਰਿਸ਼ਟੀ ਪੈ ਗਈ, ਨਿਰੰਕਾਰ ਨੇ ਉਹਨਾਂ ਦੀ ਪੈ ਗਈ, ਜਿਸ ਨੂੰ ਸਵਾਰ ਦਿੱਤਾ ਹੈ। ਸਾਰੂਆਂ ਲਾ ਪੰਜਵਾ, ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ। ਜੇ ਪਿਆਰੇ ਨਿਰੰਕਾਰ ਮੈਨੂੰ ਅੰਮ੍ਰਿਤ ਰੂਪੀ ਨਾਮ ਦੇ ਦਿਓ। ਜਿਨ ਉੱਪਰ ਗੁਰਮੁਖ ਮਨ ਮਾਨਿਆ, ਤਿਨਕੇ ਕਾ ਇਸ ਵਾਰੇ ਰਹੋ। ਔਰ ਜਿਨ੍ਹਾਂ ਗੁਰਮੁਖ ਉੱਤੇ ਆਪ ਜੀ ਦਾ ਮਨ ਮੰਨ ਗਿਆ ਹੈ, ਉਹਨਾਂ ਗੁਰਮੁਖ ਪਿਆਰਿਆਂ ਦੇ ਤੁਸੀਂ ਸਾਰੇ ਕਾਰਜ ਸਵਾਰ ਦਿੱਤੇ ਹਨ। ਰਹੋ ਜੋ ਜਨ ਦੀਨ ਪੈ ਗੁਰੇ ਆ ਗਿਆ, ਤਿਨਕੇ ਦੂਖ ਨਿਵਾਰੇ। ਜਿਹੜੇ ਗੁਰਮੁਖ ਪਿਆਰੇ ਦੀਨ ਨਿਮਰਤਾ ਵਾਲੇ ਹੋ ਗਏ ਸਤਿਗੁਰਾਂ ਦੇ, ਉਹਨਾਂ ਨੇ ਆਪਣੇ ਸਾਰੇ ਦੁੱਖ ਜਿਹੜੇ ਹਨ ਦੂਰ ਕਰ ਲਏ ਹਨ। ਆਮਦਨ ਭਗਤ ਕਰਿਆ ਗੁਰੇ ਆ ਗਿਆ, ਗੁਰ ਕਹਿ ਸਭ ਸਵਾਰੇ। ਉਹ ਦਿਨ ਰਾਤ ਪੂਰੇ ਸਤਿਗੁਰਾਂ ਦੇ ਅੱਗੇ ਖਲੋ ਕੇ ਕਰੁਣ ਸਿਮਰਨ ਸਿਮਰਨ ਪਾਦ ਸੇਵਾ, ਇਹ ਨੌ ਪ੍ਰਕਾਰ ਦੀ ਜਿਹੜੀ ਭਗਤੀ ਹੈ ਇਹਨੂੰ ਕਰਦੇ। ਉਹਨਾਂ ਦੇ ਇੰਦਰੀਏ ਅੰਤਿਸ਼ਕਰਨ ਜਿਹੜੇ ਉਹ ਸਤਿਗੁਰਾਂ ਦੇ ਸ਼ਬਦ ਕਰਕੇ ਸਵਾਰੇ ਗਏ ਹਨ। ਹਿਰਦੈ ਨਾਮ ਅੰਮ੍ਰਿਤ ਰਸ, ਰਸਨਾ ਰਸ ਗਾਵ ਹੈ ਰਸ ਵਿਚਾਰੇ। ਉਹ ਗੁਰੂ ਪਿਆਰਿਆਂ ਦੇ ਹਿਰਦੇ ਨਾਮ ਰੂਪੀ ਅੰਮ੍ਰਿਤ ਰਸ ਹੈ, ਰਸਨਾ ਨਾਲ ਉਸੇ ਨਾਮ ਰਸ ਨੂੰ ਪਿਆਰ ਨਾਲ ਗਾਉਂਦੇ ਹਨ, ਬਾਣੀ ਦੁਆਰਾ ਪਿਆਰ ਨਾਲ ਨਾਮ ਰਸ ਦੀ ਵਿਚਾਰ ਕਰਦੇ ਹਨ। ਗੁਰਪ੍ਰਸਾਦ ਅੰਮ੍ਰਿਤ ਰਸ ਚੀਨੀਆਂ, ਉਹ ਪਾਵ ਹੈ ਮੋਖ ਦੁਆਰੇ। ਜਿਹਨਾਂ ਨੇ ਸਤਿਗੁਰਾਂ ਦੀ ਕਿਰਪਾ ਨਾਲ
ਸਮਰਥ ਨਾਮ ਰਸ ਨੂੰ ਕਿਵੇਂ ਮੈਨੇ ਜਾਣ ਲਿਆ, ਉਹ ਮੁਕਤੀ ਦਾ ਦਰਵਾਜ਼ਾ ਗਿਆਨ ਪਾ ਲੈਂਦੇ ਹਨ। ਸਤਿਗੁਰ ਪੁਰਖ ਚੱਲ ਚੱਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ। ਸਤਿਗੁਰ ਪੁਰਖ ਅਚਲ ਅਚੱਲਾ ਮਤ ਜਿਸ ਦ੍ਰਿੜਤਾ ਨਾਮ ਆਧਾਰੇ। ਸਤਿਗੁਰੂ ਅਚਲ ਪੁਰਖ, ਉਹਨਾਂ ਦੀ ਮਤ ਵੀ ਸਿੱਖਿਆ ਵੀ ਅਚਲ ਹੈ। ਔਰ ਜੇ ਸਤਿਗੁਰੂ ਨੂੰ ਨਾਮ ਦਾ ਦ੍ਰਿੜ ਭਰੋਸਾ ਔਰ ਨਾਮ ਦੇ ਆਧਾਰੇ ਇਹਨਾਂ ਨੇ ਆਸ ਰਹੇ ਕਹਿੰਦੇ ਫਿਰ, ਔਰ ਜਿਹਨੂੰ ਸਤਿਗੁਰਾਂ ਦੀ ਸਿੱਖਿਆ ਮਿਲ ਗਈ ਹੈ ਉਹਨੂੰ ਨਾਮ ਦੀ ਜਿਹੜੀ ਦ੍ਰਿੜਤਾ ਪ੍ਰਪੱਕ ਅਵਸਥਾ ਇਹ ਆਸਰਾ ਪ੍ਰਾਪਤ ਹੋ ਗਿਆ ਹੈ। ਕਿਸ ਗਿਆ ਜੀਓ ਦੇਵਾ ਆਪਣਾ ਸਤਿਗੁਰ ਕਹਿ ਬੁਲਿਹਾਰੇ। ਮੈਂ ਆਪਣਾ ਮਨ ਉਹਨਾਂ ਨੂੰ ਭੇਟ ਕਰ ਦਿਆਂਗਾ ਅਤੇ ਸਤਿਗੁਰਾਂ ਤੋਂ ਬੁਲਿਹਾਰ ਜਾਂਦਾ ਹਾਂ। ਮਨ ਭਰਮ ਦੂਜਿਆਂ ਪੈ ਲਾ ਕੇ ਅੰਤਰ ਗਿਆਨ ਗੁਬਾਰੇ। ਜਿਹੜੇ ਮਨ ਲੋਕ ਦੁਆਇਸ਼ ਭਾਵ 'ਚ ਲੱਗੇ ਉਹਨਾਂ ਦੇ ਅੰਦਰ ਅਗਿਆਨ ਦਾ ਗੁਬਾਰੇ ਮੈਂ ਗਾੜਾ ਹਨੇਰਾ ਹੁੰਦਾ ਹੈ। ਸਤਿਗੁਰ ਦਾ ਤਾਂ ਨਜ਼ਰ ਨਾ ਆਵੇ ਨਾ ਰੁਬਾਰ ਨਾ ਪਾਰੇ, ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਨਿਗਾਹ ਨਹੀਂ ਆਉਂਦੀ। ਹਾਂਜੀ, ਉਹਨਾਂ ਨੂੰ ਨਾ ਉਰਵਾਰ ਇਸ ਲੋਕ ਦਾ ਨਾ ਪਾਰ ਪਰਲੋਕ ਦਾ ਕੁਛ ਸੁਖ ਮਿਲਦਾ ਹੈ, ਨਾ ਉਰਵਾਰ ਬਰਾਗ ਅਤੇ ਨਾ ਪਾਰੇ ਗਿਆਨ ਪ੍ਰਾਪਤ ਹੁੰਦਾ ਹੈ। ਸਰਵੇ ਘੱਟ ਘੱਟ ਰਵਿਆ ਸਵਾਮੀ ਸਰਬ ਕਲਾ ਕਰ ਧਾਰੇ। ਸਰਬ ਕਲਾ ਸਾਰੀਆਂ ਸ਼ਕਤੀਆਂ ਵਾਲਾ ਸਾਰਿਆਂ ਵਿੱਚ ਆਪਣੀ ਕਲਾ ਸ਼ਕਤੀ ਧਾਰ ਰਿਹਾ ਉਹ ਸਵਾਮੀ ਮਾਲਕ ਜਿਹੜਾ ਸਾਰਿਆਂ ਘਟਾਂ ਘਟਾਂ ਵਿੱਚ ਰਵਿਆ ਮੈਨੇ ਵਿਆਪਕ ਹੋ ਰਿਹਾ ਹੈ। ਨਾਨਕ ਦਾ ਸੰਦਾਸ ਕਹਿਤ ਹੈ ਕਰ ਕਿਰਪਾ ਲਿਹੋ ਉਵਾਰੇ। ਪਾਤਸ਼ਾਹਾਂ ਦੇ ਮੈਂ ਆਪ ਦੇ ਦਾਸਾਂ ਦਾ ਦਾਸ ਕਹਾ ਰਿਹਾ, ਆਪ ਜੀ ਦਾਸਾਂ ਦਾ ਦਾਸ, ਆਪ ਜੀ ਚਰਨਾਂ ਬੇਨਤੀ ਕਰਦੇ ਹਾਂ, ਆਹ ਮਿਹਰ ਕਰਕੇ ਮੈਨੂੰ ਸੰਸਾਰ ਸਾਗਰ ਤੋਂ ਤਾਰ ਲੈਣਾ ਕਰੋ। ਸਾਰੇ ਮਹੱਲਾ ਚੌਥਾ, ਗੋਬਿੰਦ ਕੀ ਐਸੀ ਕਾਰ ਕਮਾਏ। ਗੋਬਿੰਦ ਹੇ ਭਾਈ, ਗੁਰੂ ਗੋਬਿੰਦ ਦੀ ਪ੍ਰਾਪਤੀ ਵਾਸਤੇ ਇਸ ਤਰ੍ਹਾਂ ਦੀ ਸੇਵਾ ਰੂਪੀ ਕਾਰ ਕਮਾਉਣਾ ਕਰ। ਜੋ ਕਰ ਕਰੇ ਸੋ ਸਤਿਕਰ ਮਨ ਹੋ, ਗੁਰਮੁਖ ਨਾਮ ਰਹੋ ਲਿਵਲਾਏ ਰਹੋ। ਇਹ ਗੁਰਮੁਖ ਨੂੰ ਨਿਰੰਕਾਰ ਜੋ ਵੀ ਹੁਕਮ ਕਰਦਾ ਉਹਨੂੰ ਸਤਿ ਕਰਕੇ ਮੰਨ ਲਓ ਅਤੇ ਸਤਿਗੁਰਾਂ ਦੁਆਰਾ ਨਾਮ ਸਿਮਰਨ ਵਿੱਚ ਆਪਣੀ ਜਿਹੜੀ ਲਿਵ ਵਿਰਤੀ ਹੈ ਇਹਨੂੰ ਲਾਈ ਛੱਡੋ। ਕਦੇ ਵੀ ਨਾਮ ਜਪਣਾ ਜਿਹੜਾ ਤਿਆਗੋ ਨਾ, ਆਪਣੀ ਸੁਰਤ ਨੂੰ ਮਾਲਕ ਦੇ ਚਰਨਾਂ 'ਚ ਹਮੇਸ਼ਾ ਜੋੜ ਕੇ ਰੱਖੋ, ਅਤੇ ਫਿਰ ਤੁਹਾਡੀ ਮਨ ਦੀ ਜਿਹੜੀ ਇਕਾਗਰ ਅਵਸਥਾ ਉਹ ਵੀ ਬਣੀ ਰਹੇਗੀ, ਕਿਸੇ ਪ੍ਰਕਾਰ ਦਾ ਤੁਹਾਨੂੰ ਕਲੇਸ਼ ਜਿਹੜਾ ਹੈ ਉਹ ਨਹੀਂ ਹੋਵੇਗਾ। ਰਹੋ ਔਰ ਭਾਣੇ ਰਜ਼ਾ ਵਿੱਚ ਰਹੋ। ਗੋਬਿੰਦ ਪ੍ਰੀਤ ਲੱਗੀ ਆ, ਗੋਬਿੰਦ ਪ੍ਰੀਤ ਲੱਗੀ ਆ ਤੇ ਮਿੱਠੀ ਅਵਰ ਵਿਸਰ ਸਭ ਜਾਏ। ਗੋਬਿੰਦ ਦੀ ਪ੍ਰੀਤੀ ਹਾਦਸਾ ਕਰਕੇ ਬਹੁਤ ਮਿੱਠੀ ਲੱਗੀ ਹੈ। ਹੋਰ ਜਿਹੜੀਆਂ ਅਗਰ ਮੈਨੂੰ ਹੋਰ ਹੁਣ ਸਾਰਾ ਕੁਛ ਭੁੱਲ ਭੁਲਾ ਗਿਆ ਹੈ। ਗੋਬਿੰਦ ਪ੍ਰੀਤ ਲੱਗੀ ਅਤ ਮਿੱਠੀ ਅਗਰ ਵਿਸਰ ਸਕਦਾ ਹੈ, ਹਾਦਸਾ ਕਰਕੇ ਬਹੁਤ ਮਿੱਠੀ ਲੱਗੀ ਹੈ ਅਤੇ ਅਗਰ ਮੈਨੂੰ ਹੋਰ ਜੋ ਕੁਛ ਵੀ ਉਹ ਸਾਰਾ ਭੁੱਲ ਜਾਏ ਭੁੱਲ ਜਾਂਦਾ ਹੈ। ਆਮਦਨ ਰਹਿਸ ਪੈ ਅਮਨ ਮੰਨਿਓ ਜੋਤੀ ਜੋਤ ਮਲਾਏ। ਜੋਤੀ ਪੁਰਸ਼ ਰੰਗਕਾਰ ਆਪਣੀ ਜੋਤ ਮਿਲਾਉਣ 'ਚ ਜਿਹਦਾ ਮਨ ਮੰਨ ਗਿਆ ਉਹਨੂੰ ਫਿਰ ਦਿਨ ਰਾਤ ਰਹੱਸਮਨ ਆਨੰਦ ਪ੍ਰਾਪਤ ਹੋ ਗਿਆ ਹੈ। ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤ ਹੈ, ਸ਼ਾਂਤ ਵਸੈ ਮਨ ਆਏ। ਜਿਸ ਵੇਲੇ ਜੀਵ ਰੰਗਕਾਰ ਦੇ ਗੁਣ ਗਾਉਂਦਾ ਹੈ ਉਸੇ ਸਮੇਂ ਮਨ ਤ੍ਰਿਪਤ ਹੋ ਜਾਂਦਾ ਹੈ ਔਰ ਮਨ ਵਿੱਚ ਆ ਕੇ ਸ਼ਾਂਤੀ ਨਿਵਾਸ ਕਰਦੀ ਹੈ। ਗੁਰ ਕਿਰਪਾਲ ਪਏ ਤਾਂ ਪਾਇਆ ਹਰ ਚਰਨੀ ਚਿਤ ਲਾਏ। ਜਿਸ ਸਮੇਂ ਸਤਿਗੁਰ ਮਿਹਰਬਾਨ ਹੋਏ ਉਸ ਵੇਲੇ ਪਰਮਾਤਮਾ ਦੇ ਚਰਨਾਂ 'ਚ ਚੇਤੀ ਵਿਰਤੀ ਨੂੰ ਲਾ ਕੇ ਬ੍ਰਹਮ ਗਿਆਨ ਨੂੰ ਪ੍ਰਾਪਤ ਕਰ ਲਿਆ ਹੈ। ਮਤ ਪ੍ਰਗਾਸ ਪਈ ਹਰ ਧਿਆਇਆ, ਗਿਆਨ ਤਤ ਲਿਵ ਲਾਏ। ਜਦੋਂ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਅਤੇ ਪ੍ਰਕਾਸ਼ ਵਾਲੀ ਬੁੱਧੀ ਪ੍ਰਾਪਤ ਹੋ ਗਈ ਔਰ ਫਿਰ ਤਤ
ਯਥਾਰਥ ਗਿਆਨ ਵਿੱਚ ਰੀਲੇ ਵਰਤੀ ਸੀ ਲਾਉਣਾ ਕੀਤਾ ਹੈ। ਅੰਤਰ ਜੋਤ ਪ੍ਰਗਟੀ ਮਨ ਮੰਨਿਆ ਹਰ ਸਹਿਜ ਸਮਾਧ ਲਗਾਏ, ਉਹਨਾਂ ਦੇ ਹਿਰਦੇ ਵਿੱਚ ਨਿਰੰਕਾਰ ਦੀ ਜੋਤ ਪ੍ਰਗਟ ਹੋ ਗਈ ਔਰ ਉਹਨਾਂ ਦਾ ਮਨ ਮੰਨ ਗਿਆ। ਨਿਰੰਕਾਰ ਸਹਿਜ ਸਮਾਧ ਜਿਹੜੀ ਨਿਰਵਿਕਲਪ ਸਮਾਧੀ ਸੀ ਨਾ, ਉਹ ਲਾਉਣਾ ਕੀਤੀ ਹੈ। ਹਿਰਦੈ ਕਪਟ ਨਿਤ ਕਪਟ ਕਮਾਵ ਹੈ, ਮੁਖੋਂ ਹਰ ਹਰ ਸੁਣਾਏ। ਔਰ ਜਿਹੜੇ ਲੋਕਾਂ ਦੇ ਹਿਰਦੇ ਵਿੱਚ ਕਪਟ ਆ, ਉਹ ਹਮੇਸ਼ਾ ਕਪਟ ਛਲ ਨੂੰ ਕਮਾਉਂਦੇ ਅਤੇ ਮੂੰਹੋਂ ਹਰ ਹਰ ਨਾਮ ਸੁਣਾਉਂਦੇ। ਅੰਦਰ ਹੈ ਨਹੀਂ ਅੰਤਰ ਲੋਭ ਮਹਾਂ ਗੁਬਾਰਾ, ਤੁਹ ਪੁੱਟੈ ਦੁੱਖ ਖਾਏ। ਉਹਨਾਂ ਦੇ ਅੰਦਰ ਲੋਭ ਦਾ ਬੜਾ ਗੁਬਾਰਾ, ਗਾੜਾ ਹਨੇਰਾ ਹੈ। ਲੋਭ ਕਰਕੇ ਜਿਸ ਤਰ੍ਹਾਂ ਕੋਈ ਤੂਹਾਂ ਨੂੰ ਕੁੱਟਣ ਨਾਲ ਦੁੱਖੇ ਭੋਗਦਾ, ਕੋਈ ਧਾਨ ਥੋੜ੍ਹੀ ਮਿਲਦੇ। ਜਿਸ ਤਰ੍ਹਾਂ ਕਮਾਈ ਤੋਂ ਬਿਨਾਂ ਨਹੀਂ ਮੂੰਹ ਤੋਂ ਲੋਕਾਂ ਨੂੰ ਦਿਖਾਵੇ ਲਈ ਹਰ ਹਰ ਵਿਚਾਰੀ ਜਾਣਾ, ਹਾਂਜੀ ਦੁੱਖੇ ਭੋਗਦਾ ਆ, ਉਹਨੂੰ ਹਰ ਵਿਚਾਰਨ ਦਾ ਕੋਈ ਫਲ ਨਹੀਂ ਮਿਲਦਾ, ਕਿਉਂ ਕਪਟ ਵਾਸਤੇ ਕਰ ਰਿਹਾ ਹੈ। ਜਗ ਸੋ ਪ੍ਰਸੰਨ ਪੈ ਭਰਾ ਮੇਰੇ ਗੁਰਾਂ ਪਰ ਚਾਲ ਆਏ, ਜਿਸ ਸਮੇਂ ਮੇਰੇ ਸਤਿਗੁਰੂ ਜੀ ਖੁਸ਼ ਹੋ ਗਏ। ਉਹਨਾਂ ਨੇ ਸਤਿਗੁਰਾਂ ਉਹਨਾਂ ਗੁਰਮੁਖ ਪਿਆਰਿਆਂ ਨੇ ਸਤਿਗੁਰਾਂ ਦੁਆਰਾ ਦਿਲ ਦੇ ਨਿਰੰਕਾਰ ਦਾ ਪ੍ਰੇਮ ਰੂਪੀ ਪਰਚਾ ਲਾ ਲਿਆ ਹੈ। ਉਹ ਸਿਮਰਨ ਵਿੱਚ ਆਪਣਾ ਮਨ ਪਰਚਾ ਕੇ ਰੱਖਦੇ ਹਨ। ਨਾਨਕ ਨਾਮ ਨਿਰੰਜਨ ਪਾਇਆ, ਨਾਮ ਜਗਤ ਸੁਖ ਪਾਏ। ਪਾਤਸ਼ਾਹ ਨੇ ਸਤਿਗੁਰਾਂ ਤੋਂ ਪਰਮੇਸ਼ਰ ਦਾ ਨਾਮ ਪ੍ਰਾਪਤ ਕਰ ਲਿਆ, ਨਾਮ ਜਪ ਕੇ ਉਹਨੇ ਫਿਰ ਆਤਮਕ ਸੁੱਖ ਨੂੰ ਪਾ ਲਿਆ ਹੈ। ਸਾਰੰਗ ਮਹਲਾ ਚੌਥਾ, ਮੇਰਾ ਮਨ ਰਾਮ ਨਾਮ ਮਨ ਮਾਨੀ। ਪਹਿਲੇ ਮੇਰਾ ਮਨ ਮਾਨੀ ਹੰਕਾਰੀ ਸੀ, ਹੁਣ ਪਰਮੇਸ਼ਰ ਦਾ ਨਾਮ ਮੰਨਣ ਵਿੱਚ ਇਹ ਮੰਨ ਗਿਆ, ਜੁੜ ਗਿਆ। ਮੇਰਾ ਮਨ ਪਰਮੇਸ਼ਰ ਦੇ ਮਨ ਵਿੱਚ ਲੱਗ ਕੇ ਮਾਨੀ ਮੈਨੇ ਮਾਨਨੀਕ ਹੋ ਗਿਆ ਹੈ। ਮੇਰਾ ਹੀਰਾ ਸਤਿਗੁਰ ਪ੍ਰੀਤ ਲਗਾਈ, ਮਨ ਹਰ ਹਰ ਕਥਾ ਸੁਖਾਨੀ ਰਹੋ। ਹਿਰਦੇ ਹੇਰੇ ਹਿਰਦੇ ਵਿੱਚ ਪੂਰੇ ਸਤਿਗੁਰਾਂ ਨੇ ਪ੍ਰੀਤੀ ਲਾ ਦਿੱਤੀ। ਮੇਰੇ ਮਨ 'ਚੋਂ ਨਿਰੰਕਾਰ ਦੀ ਕਥਾ ਬੜੀ ਸਿਖਾਉਂਦੀ, ਬਹੁਤ ਚੰਗੀ ਲੱਗਦੀ ਹੈ। ਰਹੋ ਦੀਨ ਦਿਆਲ ਹੋ ਜਨ ਉੱਪਰ ਜਨ ਦੇ ਭਾਵ ਕਥ ਕਹਾਣੀ, ਦੀਨਾਂ 'ਤੇ ਦਿਆਲੂ ਹੋ। ਇਹ ਕਥੀ ਨਿਰੰਕਾਰ ਮੈਂ ਦਾਸ ਆਪਣੀ ਕਹਾਣੀ ਦੀ ਕਥਨ ਕਰਨ ਦਾ, ਆਪ ਜੀ ਦੀ ਕਹਾਣੀ ਕਥਨ ਕਰਨ ਦਾ ਮੈਨੂੰ ਬਲ ਦੇਣਾ ਕਰੋ। ਮੈਂ ਤੁਹਾਡੀ ਹਰ ਵੇਲੇ ਅਕਥ ਕਥਾ ਕਰਦਾ ਰਹਾਂ। ਸੰਤ ਜਨਾ ਮਿਲ ਹਰ ਰਸ ਪਾਇਆ, ਹਰ ਮਨ ਤਨ ਮੀਸ ਲਗਾਨੀ। ਆਪਦੇ ਮਹਾਤਮਾ ਨੂੰ ਮਿਲ ਕੇ ਮੈਂ ਨਾਮ ਰਸ ਨੂੰ ਪਾਇਆ। ਮੇਰੇ ਮਨ ਤਨ ਵਿੱਚ ਪਰਮੇਸ਼ਰ ਦੀ ਜਿਹੜੀ ਪ੍ਰੇਮਾ ਭਗਤੀ ਬੜੀ ਮਿੱਠੀ ਲੱਗ ਰਹੀ ਹੈ। ਪਰ ਕਹਿ ਰੰਗ ਰੱਤੇ ਵੈ ਰਾਗੀ, ਜਿਨ ਗੁਰਮਤਿ ਰਾਮ ਪਛਾਣੀ। ਉਹ ਸੰਸਾਰ ਤੋਂ ਵਿਰਾਗਵਾਨ ਹੋ ਕੇ ਨਿਰੰਕਾਰ ਦੇ ਪਿਆਰ ਰੰਗ ਵਿੱਚ ਰੰਗੇ ਹੈ, ਅਤੇ ਜਿਨ੍ਹਾਂ ਨੇ ਸਤਿਗੁਰੂ ਦੀ ਸਿੱਖਿਆ ਲੈ ਕੇ ਨਾਮ ਦੀ ਪ੍ਰੀਤੀ ਜਿਹੜੀ ਇਹਨੂੰ ਪਛਾਣ ਲਿਆ ਹੈ। ਪੁਰਖਾ ਪੁਰਖ ਮਿਲਿਆ ਸੁਖ ਪਾਇਆ, ਸਭ ਚੂਕੀ ਆਵਨ ਜਾਣੀ। ਪੁਰਖੇ ਜੀਵਨ ਪੁਰਖ ਈਸ਼ਰ ਨਾਲ ਮਿਲ ਕੇ ਆਤਮ ਸੁਖ ਪਾ ਲਿਆ, ਇਸ ਵਾਸਤੇ ਆਵਣ ਜਾਣੀ ਜੰਮਣ ਵਾਲੀ ਸਾਰੀ ਗੱਲ ਮੁੱਕ ਗਈ ਹੈ। ਨੈਣੀ ਬਿਰਹੋਂ ਦੇਖਾ ਪ੍ਰਭ ਸੁਆਮੀ, ਰਸਨਾ ਨਾਮ ਬਖਾਨੀ। ਬਾਰਾਂ ਸੌ ਦੇ ਕਿਰਪਾ ਕਰਦੇ ਮੇਰੇ ਅੰਦਰ ਐਸਾ ਬਿਰਹੋ, ਹਾਂਜੀ ਵਿਛੋੜੇ ਦਾ ਦੁੱਖ ਹੈ ਕਿ ਜਿਹੜਾ ਨਿਰੰਕਾਰ ਨੂੰ ਅੱਖਾਂ ਨਾਲ ਦੇਖਦਾ ਹੈ, ਉਹ ਰਸਨਾ ਨਾਲ ਸਤਨਾਮ ਨੂੰ ਬਖਾਨੀ ਮੈਨੇ ਕਥਨ ਕਰ ਰਿਹਾ ਹਾਂ। ਰਵਣੀ ਕੀਰਤਨ ਸੁਣੋ ਦਿਨ ਰਾਤੀ, ਹਿਰਦੈ ਹਰ ਹਰ ਭਾਨੀ। ਰਵਣੀ ਕੰਨਾਂ ਨਾਲ ਦਿਨ ਰਾਤ ਉਹਦਾ ਜਸ ਸੁਣ ਰਿਹਾ, ਹਿਰਦੇ ਹਰ ਸਮੇਂ ਨਿਰੰਕਾਰ ਦੀ ਕੀਰਤੀ ਨੂੰ ਭਾਨੀ। ਨਿਰੰਕਾਰ ਦੀ ਕੀਰਤੀ ਹੀ ਕਹਿੰਦੇ ਮੈਨੂੰ ਭਾਨੀ ਮੈਨੇ ਭਾਉਂਦੀ ਚੰਗੀ ਲੱਗਦੀ ਹੈ। ਪੰਜ ਜਣਾ ਗੁਰਬਾਸੂਆ ਧਿਆਨ ਹੈ, ਤਾਂ ਉਹਨ ਮਨ ਨਾਮ ਲਗਾਨੀ। ਜਿਸ ਸਮੇਂ ਸਤਿਗੁਰਾਂ ਦੀ ਕਿਰਪਾ ਨਾਲ ਪੰਜ ਜਣਾ ਪੰਜ ਗਿਆਨ ਅੰਦਰੇ ਪੰਜੇ ਕਾਮ ਕ੍ਰੋਧ ਇਹ ਬਸ ਆਉਣੇ ਬਸ ਵਿੱਚ ਆ ਗਿਆ, ਤਾਂ ਫਿਰ ਉਹਨੂੰ

ਜਾਗਦਾ ਜੀਵਨ ਰੂਪ ਪ੍ਰਾਣ ਰੂਪ ਕੌਣ ਹੈ? ਜਿਹੜੇ ਜਾਲਾ ਰੱਖਿਆ ਕਿ ਉਹਨਾਂ ਨੂੰ ਜਪੀਏ? ਪਾਤਸ਼ਾਹ ਕਹਿੰਦੇ ਸਾਡੀ ਤਾਂ ਮੋਹਨ ਮਾਲ ਪਰਮੇਤੀ ਲੱਗੀ, ਤੁਸੀਂ ਮਨਮੋਹਨ ਦਾ ਨਾਮ ਜਪੋ। ਮਨ ਦੇ ਮੋਹਨ ਵਾਲੇ ਤਾਂ ਮਾਇਆ ਵੀ ਕੀ ਕਹਿੰਦੇ ਮਾਇਆ ਨੂੰ ਜਪੀਏ? ਪਾਤਸ਼ਾਹ ਕਹਿੰਦੇ ਨਹੀਂ, ਜਿਹੜਾ ਨਿਰੰਕਾਰ ਸਾਰੇ ਜੀਵਾਂ ਨੂੰ ਹਰਿਆ ਕਰਨ ਵਾਲਾ ਉਹਦਾ ਨਾਮ ਜਪੋ। ਸਾਰਾ ਦਿਨ ਵੀ ਅਤੇ ਰਾਤ ਵੀ ਉਸ ਨਿਰੰਕਾਰ ਦੀ ਸਾਨੂੰ ਟੇਕ ਆ, ਉਹਦਾ ਹੀ ਆਸਰਾ। ਉਹ ਸਾਰੇ ਸੰਸਾਰ ਦਾ ਨਾਥ ਮਾਲਕ ਆ, ਸਾਰੇ ਸੰਸਾਰ ਦਾ ਈਸ਼ਰ ਆ। ਐਸਾ ਜਿਹੜਾ ਜਗ ਜੀਵਨ ਸਾਰਿਆਂ ਨੂੰ ਜੀਵਨ ਦੇਣ ਵਾਲਾ, ਇਹ ਮੇਰੇ ਮਨੋਂ ਉਹਦਾ ਨਾਮ ਜਪਣਾ ਗਾ। ਸਾਡੀ ਤਾਂ ਮਨਮੋਹਨ ਨਿਰੰਕਾਰ ਪਰਮੇਸ਼ਰ ਨੂੰ ਪ੍ਰੀਤੀ ਲੱਗ ਰਹੀ ਹੈ। ਉਹ ਸਾਰੇ ਜੀਵਨ ਨੂੰ ਹਰਿਆ ਭਰਿਆ ਕਰਨ ਵਾਲਾ, ਸਾਡਾ ਦਿਨ ਰਾਤ, ਦਿਨ ਵੀ ਸਾਡੀ ਰਾਤ, ਕਹਿੰਦੇ ਉਸ ਨਿਰੰਕਾਰ ਦੀ ਟੇਕ ਓਟ ਆਸਰਾ ਹੈ ਰਾਹ। ਹਰ ਕੀ ਉਪਮਾ ਅਣਕ ਅਣਕ ਅਣਕ ਗੁਣ ਗਾਵਤ, ਸੁਖ ਨਾਰਦ ਬ੍ਰਹਮਾਦਕ ਤਵ ਗੁਣ ਸਵਾਮੀ ਗਣਨ ਨਾ ਜਾਤ। ਪਿੱਛੇ ਵੀ ਉਪਮ ਬੇਅੰਤ ਸੀ, ਹੁਣ ਵੀ ਉਪਮ ਬੇਅੰਤ ਹੈ, ਅੱਗੇ ਵੀ ਉਪਮ ਬੇਅੰਤ ਹੋਏਗੀ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬੇਅੰਤ ਉਪਮਾ ਦਾ ਮਾਲਕ, ਉਹਦੀ ਉਪਮਾ ਬੇਅੰਤ ਹੈ, ਉਹਦੇ ਗੁਣ ਵੀ ਬੇਅੰਤ ਹੈ, ਗੁਣਾਂ ਦੇ ਗੁਣ ਕਰਨ ਵੀ ਬੇਅੰਤ ਹੈ। ਸੁਖਦੇਵ, ਰਿਸ਼ੀ, ਨਾਰਦ ਮੁਨੀ, ਬ੍ਰਹਮ ਦੇਵਤਿਆਂ ਪਾਸੋਂ ਆਪ ਦੀ ਉਸਤਤ ਰੂਪੀ ਗੁਣ ਜਿਹੜੇ ਗਿਣੇ ਨਹੀਂ ਜਾਂਦੇ ਹਨ। ਹਰ ਕੀ ਉਪਮਾ ਅਣਖ ਅਣਖ ਗੁਣ ਗਾਵਤ, ਸੁਖ ਨਾਰਦ ਬ੍ਰਹਮਵਾਦ ਤਵ ਗੁਣ ਸਵਾਮੀ ਗਣਨਾ ਜਾਤ। ਗਣੇ ਨਹੀਂ ਜਾਂਦੇ, ਤੂੰ ਹਰ ਬੇਅੰਤ, ਤੂੰ ਹਰ ਬੇਅੰਤ, ਤੂੰ ਹਰ ਸਵਾਮੀ, ਤੂੰ ਆਪੇ ਹੀ ਜਨ ਹੈ ਆਪਣੀ ਭਾਤ। ਹੇ ਮਾਲਕ, ਤੁਸੀਂ ਪਿੱਛੇ ਬੇਅੰਤ ਸੀ, ਹੁਣ ਵੀ ਅੱਗੇ ਨੂੰ ਵੀ ਬੇਅੰਤ ਹੋਵੋਗੇ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਤੁਸੀਂ ਬੇਅੰਤ ਹੋ। ਇਹ ਨਿਰੰਕਾਰ ਆਪ ਬੇਅੰਤ ਹੈ, ਤੇਰੀ ਮਹਿਮਾ ਵੀ ਬੇਅੰਤ ਹੈ, ਤੇਰੇ ਜਪਣ ਵਾਲੇ ਬੇਅੰਤ ਹੈ। ਤੂੰ ਆਪਣੀ ਭਾਂਤ ਭਾਂਤ ਨੇ ਰੀਤੀ ਮਰਿਆਦਾ ਨੂੰ ਆਪੇ ਹੀ ਜਾਣਦਾ ਹੈ। ਹਰ ਕਹਿ ਨਿਕਟ ਨਿਕਟ, ਹਰ ਨਿਕਟ ਹੀ ਵਾਸਤੇ, ਤੇ ਹਰ ਕੇ ਜਨ ਸਾਧੂ ਹਰ ਭਗਾਤ। ਨਿਰੰਕਾਰ ਮਨ ਕਰਕੇ ਜਿਹੜੇ ਤੇਰੇ ਨੇੜੇ ਰਹਿੰਦੇ, ਬਾਣੀ ਕਰਕੇ ਤੇਰੇ ਨੇੜੇ ਰਹਿੰਦੇ, ਤਨ ਕਰਕੇ ਤੇਰੇ ਨੇੜੇ ਵੱਸ ਰਹੇ, ਜਿਹੜੇ ਤੇਰੇ ਜਿਹਨਾਂ ਨੂੰ ਤੂੰ ਨੇੜਿਓ ਨੇੜਿਓ, ਉਹ ਨਿਰੰਕਾਰ ਦੇ ਨੇੜੇ ਗੁਰਮੁਖ ਜਨ ਵਸਦੇ, ਉਹ ਨਿਰੰਕਾਰ ਦੇ ਸਾਧੂ ਆ, ਉਹ ਨਿਰੰਕਾਰ ਦੇ ਭਗਤ ਸੇਵਕ ਹਨ। ਹਰ ਕਹਿ ਨਿਕਟ ਨਿਕਟ, ਹਰ ਹਰ ਕਹਿ ਨਿਕਟ ਨਿਕਟ, ਹਰ ਨਿਕਟੇ ਹੀ ਵਸਦੇ, ਤੇ ਹਰ ਕੇ ਜਨ ਸਾਧੂ ਹਰ ਭਗਾਤ। ਉਹ ਸਾਧੂ ਆ, ਉਹ ਭਗਾਤ ਭਗਤ ਆ। ਬਾਰਾਂ ਸਿੱਖ ਪੰਨੇ ਦੀ ਕਿਰਪਾ ਕਰਦੇ ਹਨ, ਤੇ ਹਰ ਕੇ ਜਨ ਹਰ ਸਿਉਂ ਰਲ ਮਿਲੇ, ਜੈਸੇ ਜਨ ਨਾਨਕ ਸਲਲ ਹੈ ਸਲਲ ਮਿਲਾਤ। ਪਾਤਸ਼ਾਹਾਂ ਦੇ ਨਿਰੰਕਾਰ ਦੇ ਸੰਤ ਨਿਰੰਕਾਰ ਨੂੰ ਇਸ ਤਰ੍ਹਾਂ ਰਲ ਮਿਲਵਾ ਜਿਸ ਤਰ੍ਹਾਂ ਘੜੇ ਦਾ ਪਾਣੀ ਦਰਿਆ ਦੇ ਵਿੱਚ ਸਲਲ ਪਾਣੀ ਨਾਲ ਮਿਲ ਜਾਂਦਾ ਹੈ। ਸਾਰਵਾਂ ਦਾ ਚੌਥਾ ਜਪ ਨਰ ਹਰੇ ਨਰ ਹਰ ਸਵਾਮੀ, ਹਰ ਸਗਲੇ ਦੇਵ ਦੇਵਾ, ਸ੍ਰੀ ਰਾਮ ਰਾਮ ਨਾਮਾ, ਹਰ ਪ੍ਰੀਤਮ ਬੋਰਾ ਰਹੋ। ਇਹ ਮੇਰੇ ਪਿਆਰੇ ਨਰ ਹਰ, ਉਹਦਾ ਨਾਮ ਜਪਣਾ ਕਰੋ। ਨਰ ਹਰੇ ਨਰ ਸਿੰਘ ਅਵਤਾਰ ਨੂੰ ਕਹਿ ਰਹੇ, ਨਰ ਹਰ ਅਵਤਾਰ ਨੂੰ ਜਪਣਾ ਕਰੀਏ। ਜੋ ਨਰ ਹਰ ਨਰਾਂ ਨੂੰ ਹਰਿਆ ਕਰਨ ਵਾਲਾ, ਉਹਨੂੰ ਜਪਣਾ ਕਰੋ। ਨਰ ਹਰ ਨਾ ਤਾਂ ਰਾਜਿਆਂ ਦਾ ਵੀ, ਰਾਜਿਆਂ ਨੂੰ ਜਪਣਾ ਕਰੀਏ। ਜੋ ਸਾਰਿਆਂ ਦੇ ਸਵਾਮੀ, ਉਹਨੂੰ ਜਪੋ। ਸੰਸਾਰ ਦੇ ਸਵਾਮੀ ਤਾਂ ਆਮ ਹੈ, ਤਾਂ ਗੁਰੂ ਕਹਿਣ ਲੱਗੇ ਜਿਹੜਾ ਨਿਰੰਕਾਰ ਸਾਰੇ ਦੇਵਤਿਆਂ ਦਾ ਦੇਵ, ਉਹਨੂੰ ਜਪੋ। ਸਾਰੇ ਦੇਵਤਿਆਂ ਦਾ ਦੇਵਤਾ ਦਾ ਇੰਦਰ ਆ ਵੱਡਾ, ਉਹਨੂੰ ਜਪੀਏ। ਪਾਤਸ਼ਾਹ ਨੇ ਸ੍ਰੀ ਰਾਮ ਨੂੰ ਕਹਿੰਦੇ ਸ੍ਰੀ ਰਾਮ, ਅਤੇ ਰਾਮ ਚੰਦਰ ਨਾਮ ਉਹਨੂੰ ਜਪੀਏ। ਪਾਤਸ਼ਾਹ ਨੇ ਨਹੀਂ, ਪਰ ਰਾਮ ਨਾਮ ਜਿਹੜਾ ਸਾਰਿਆਂ 'ਚ ਰਮਿਆ ਹੋਇਆ, ਉਸ ਨਿਰੰਕਾਰ ਦੇ ਨਾਮ ਨੂੰ ਜਪੋ, ਉਹ ਸਾਡਾ ਪਿਆਰਾ ਹੈ। ਜੇ ਤਿਗਰੇ ਗੁਣ ਗਾਵਤੇ, ਹਰ ਕੇ ਗੁਣ ਗਾਵਤੇ, ਰਾਮ ਗੁਣ ਗਾਵਤੇ, ਤੇ ਤਿਗਰੇ ਵਾਜੇ ਪੰਜ ਸ਼ਬਦ ਵੜ ਭਾਗਵਤ ਹੋਰਾਂ। ਜਿਸ ਤਰ੍ਹਾਂ ਪ੍ਰਤੱਖ ਦਿਲ ਦੇ ਘਰ ਵਿੱਚ ਗੁਣ ਗਾਏ ਜਾਂਦੇ, ਕਿਹਦੇ ਗੁਣ ਗਾਏ ਜਾਂਦੇ? ਹਰ ਦੇ ਗੁਣ ਗਾਏ ਜਾਂਦੇ, ਹਰੀ ਦੇ ਗੁਣ ਗਾਏ ਜਾਂਦੇ। ਹਰ ਸ਼ਬਦ ਤਾਂ ਅਨੇਕਾਂ ਵਿੱਚ ਘੱਟ ਰਿਹਾ, ਹਰ ਨਾਮ ਡੱਡੂ ਦਾ ਵੀ,
ਹਰ ਨਾਮ ਬਾਂਦਰ ਦਾ ਵੀ, ਹਰ ਨਾਮ ਹਾਥੀ ਦਾ ਵੀ, ਹਰ ਨਾਮ ਸੱਪ ਦਾ ਵੀ, ਹਰ ਨਾਮ ਘੋੜੇ ਦਾ ਵੀ, ਹਰ ਨਾਮ ਹਰ ਦਾ ਵੀ। ਅਤੇ ਆਪ ਜੀ ਨੇ ਇੱਥੇ ਹਰ ਪਦ ਜਿਹੜਾ ਇਹਦੇ ਵਾਸਤੇ ਬਚਨ ਕੀਤਾ ਹੈ, ਇਸ ਵਾਸਤੇ ਫਿਰ ਕਿਹੜੇ ਹਰੀ ਦਾ ਨਾਮ ਜਪਿਆ ਜਾਏ? ਉਤਰੇ ਜਾਂਦੇ ਰਾਮ ਗੁਣ ਗਾਵਤੇ, ਉਹ ਰਾਮ ਦੇ ਗੁਣ ਗਾਉਂਦੇ ਹਨ। ਜਿਹੜੇ ਘਰ ਵਿੱਚ ਮਨ ਕਰਕੇ ਹਰੀ ਦੇ ਗੁਣ ਗਾਏ ਜਾਂਦੇ, ਤਨ ਕਰਕੇ ਰਾਮ ਦੇ ਗੁਣ ਗਾਏ ਜਾਂਦੇ, ਬਾਣੀ ਕਰਕੇ ਹਰੀ ਦੇ ਗੁਣ ਗਾਏ ਜਾਂਦੇ, ਉਹ ਸੰਤ ਇਸ਼ਕਾਂ ਰੂਪੀ ਘਰ ਵਿੱਚ ਪੰਜ ਸ੍ਰੇਸ਼ਟ ਨਾਮਾਂ ਰੂਪੀ ਜਿਹੜੇ ਬਾਜੇ ਬੱਜ ਰਹੇ ਆ, ਪੰਜ ਸਾਲ ਸ੍ਰੇਸ਼ਟ ਬ੍ਰਹਮ ਬਾਜੇ ਪ੍ਰਗਟ ਹੋ ਰਿਹਾ ਬ੍ਰਹਮ। ਲੇਕਿਨ ਉਹਨਾਂ ਨੂੰ ਬ੍ਰਹਮ ਪ੍ਰਗਟ ਹੁੰਦਾ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹਨ। ਤਿੰਨ ਜਨ ਕੇ ਸਭ ਪਾਪ ਗਏ, ਸਭ ਦੋਹ ਗਏ, ਸਭ ਰੋਗ ਗਏ, ਕਾਮ ਕਰੋ ਲੋਭ ਮੋਹ ਅਪਮਾਨ ਗਏ, ਤਿੰਨ ਜਨ ਕੇ ਹਰ ਮਾਰ ਕੱਢੇ ਪੰਜ ਚੋਰਾਂ, ਪਾਤਸ਼ਾਹ ਦੇ ਉਹਨਾਂ ਗੁਰੂ ਪਿਆਰਿਆਂ ਦੇ ਸਾਰੇ ਪਾਪ ਦੂਰ ਹੋ ਗਏ, ਸਾਰੇ ਦੋਸ਼ ਮਿਟ ਗਏ, ਸਾਰੇ ਰੋਗ ਵੀ ਚਲੇ ਗਏ, ਕਾਮ ਕਰੋ ਮੋਹਕਾਰ ਇਹ ਵੀ ਦੂਰ ਹੋ ਗਏ। ਗੁਰਮੁਖ ਜਿਹੜੇ ਹਨ, ਗੁਰਮੁਖ ਸੇਵਕ ਜਨ, ਉਹਨਾਂ ਹਿਰਦੇ ਚੋਂ ਨਿਰੰਕਾਰ ਨੇ ਜਿਹੜੇ ਪਹਿਲਾਂ ਕਹੇ ਪੰਜ ਕਾਮ ਕਰੋ ਚੋਰ ਮਾਰ ਕੇ ਉਹਨਾਂ ਦੇ ਹਿਰਦੇ ਜੋ ਕੱਢ ਦਿੱਤੇ ਹਨ। ਹਰ ਰਾਮ ਬੋਲੋ, ਹਰ ਸਾਧੂ, ਹਰ ਕੇ ਜਨ ਸਾਧੂ, ਜਗਦੀਸ਼ ਜਪੋ, ਮਨ ਵਚਨ ਕਰਮ ਹਰ ਹਰਾਧੂ, ਹਰ ਕੇ ਜਨ ਸਾਧੂ। ਹੇ ਭਾਈ, ਸਾਧੂ ਜਨ ਮਿਲ ਕੇ ਪਰਮੇਸ਼ਵਰ ਨਾਮ ਬੋਲਣਾ ਕਰੋ। ਜਿਹੜੇ ਸਾਧੂਆਂ ਨੂੰ ਮਿਲ ਕੇ ਬੋਲੀ, ਜਿਹੜੇ ਨਿਰੰਕਾਰ ਦੇ ਸਾਧੂ ਉਹਨਾਂ ਨੂੰ ਮਿਲ ਕੇ ਜਗਦੀਸ਼ ਚੱਲਦਾ ਨਾਮ ਜਪਣਾ ਕਰੋ। ਨਿਰੰਕਾਰ ਦੇ ਸਾਧੂ ਕਿਹੜੇ? ਜੋ ਮਨ ਵਚਨ ਬਾਣੀ ਸਰੀਰ ਕਰਕੇ ਨਿਰੰਕਾਰ ਹਰੀਹਰ ਪਰਮੇਸ਼ਰ ਨਾਮ ਗਾਉਂਦੇ ਆ, ਉਹ ਹਰੀ ਨਿਰੰਕਾਰ ਦੇ ਸਾਧੂ ਹਨ। ਹਰ ਰਾਮ ਬੋਲ, ਹਰ ਰਾਮ ਬੋਲ, ਸਭ ਪਾਪ ਗਵਾਧੂ, ਦਿਨ ਹਰੀਆਮ ਨੂੰ ਬੋਲ, ਸਵਾਸ ਵਾਸ ਹਰ ਘੜੀ ਹਰੀਆਮ ਨੂੰ ਬੋਲ, ਤਾਂ ਫਿਰ ਤੇਰੇ ਸਾਪ ਗਵਾਧੂ ਮੈਂ ਨਾਸ ਹੋ ਜਾਣਗੇ। ਜਿਹਨਾਂ ਗੁਰਮੁਖਾਂ ਨੇ ਪਰਮੇਸ਼ਰ ਨਾਮ ਬੋਲਿਆ, ਉਹਨਾਂ ਦਾ ਤੁਸੀਂ ਵੀ ਨਿਰੰਕਾਰ ਦੇ ਨਾਮ ਬੋਲੋ, ਸਾਡੇ ਸਾਰੇ ਪਾਪ ਗਵਾਧੂ ਮੈਨੇ ਗਵਾ ਚ ਜਾਣਗੇ। ਨਿਤ ਨਿਤ ਜਾਗਰਣ ਕਹੋ ਸਦਾ ਸਦ ਆਨੰਦ ਜਪ ਜਗਦੀ ਸੋਰਾ, ਨਿਤ ਪ੍ਰੀ ਦਿਨ ਰਾਤ ਕੀਰਤਨ ਜਾਗਣਾ ਉਰੂ, ਜਗਦੀਸ਼ ਨੂੰ ਜਪਦਿਆਂ ਸਦਾ ਸਾ ਆਨੰਦ ਆਉਂਦਾ, ਜਗਦੀਸ਼ ਜਪਣ ਵਿੱਚ ਹਮੇਸ਼ਾ ਜਾਗਣਾ ਕਰੋ, ਸਦਾ ਫਿਰ ਤੁਹਾਨੂੰ ਆਨੰਦ ਬਣਿਆ ਰਹੇਗਾ। ਮਨ ਛੇ ਫਲ ਪਾਪ ਹੋ, ਸਭੇ ਫਲ ਪਾਪ ਹੋ, ਧਰਮ ਅਰਥ ਕਾਮ ਮੋਖ, ਜਨ ਨਾਨਕ ਹਰ ਸੁਣ ਮਿਲੇ ਹਰ ਭਗਤ ਤੋਰਾ। ਮਹਾਰਾਜ ਨੇ ਭਗਤ ਮਨ ਜਪਣ ਕਰਕੇ ਮਨ ਇਸ਼ਟ ਫਲ ਪ੍ਰਾਪਤ ਕਰ ਲਉਂਗੇ। ਮਨ ਇਸ਼ਟ ਫਲ ਕਿਹਨੂੰ ਕਹਿੰਦੇ ਆ? ਸਭੇ ਫਲ ਪਾਓ, ਸਾਰੇ ਫਲਾਂ ਨੂੰ ਪਾ ਲਉਂਗੇ। ਸਾਰੇ ਫਲ ਕਿਹੜੇ? ਧਰਮ ਅਰਥ ਕਾਮ ਮੋਖ, ਸਾਰਿਆਂ ਫਲਾਂ ਨੂੰ ਪਾਉਂਗੇ। ਇਹ ਨਿਰੰਕਾਰ ਆਪ ਜੀ ਦਾ ਜਿਹੜਾ ਭਗਤ ਹੈ, ਉਹ ਹਰ ਤਰ੍ਹਾਂ ਕਰਕੇ ਆਪ ਜੀ ਨਾਲ ਮਿਲ ਗਿਆ ਹੈ। ਮਿਲੇ ਹਰ ਭਗਤ ਤੋਰਾ, ਜਿਹੜੇ ਤੁਹਾਡੇ ਭਗਤ ਆ ਤੁਹਾਡੇ ਨਾਲ ਮਿਲ ਗਏ ਹਨ। ਸਾਰੰਗ ਮਹਲਾ ਪੰਜਵਾਂ, ਜਪ ਮਨ ਮਾਧੋ ਮਧੂਸੂਦ ਨੂੰ, ਹਰ ਸ੍ਰੀ ਰੰਗੋ ਪਰਮੇਸ਼ਵਰੋ, ਸਭ ਪਰਮੇਸ਼ਵਰੋ ਪ੍ਰਵੰਤਰ ਜਨ। ਇਹ ਮਨ ਤੂੰ ਮਾਧੋ ਮਾਇਆ ਦੇ ਪਤੀ ਦੇ ਨਾਮ ਨੂੰ ਜਪਣਾ ਗਾ। ਦਸ ਉਮਰਾਂ ਬਾਅਦ ਅਟੇਰੂ ਪੰਛੂ ਦਾ ਨਾਮ ਲਿਖਿਆ, ਕੀ ਉਹਨੂੰ ਜਪੀਏ? ਪਾਤਸ਼ਾਹ ਦੇ ਨੇ ਮਧੂਸੂਦਨ ਨੂੰ ਜਪਣਾ ਗੁਰੂ। ਮਧੂ ਰੈਂਤ ਨੂੰ ਮਾਰਨ ਵਾਲਾ ਜਮ ਜਮ ਨੂੰ ਜਪਣਾ ਕਰੀਏ। ਪਾਤਸ਼ਾਹ ਦੇ ਹਰ ਸ੍ਰੀ ਰੰਗੋ ਨੂੰ ਜਪੋ। ਸ੍ਰੀ ਲਕਸ਼ਮੀ ਨੂੰ ਰੰਗੋ ਆਨੰਦ ਦੇਣ ਵਾਲਾ ਹਰ ਵਿਸ਼ਨੂੰ ਉਹਨੂੰ ਜਪਣਾ ਕਰੀਏ। ਪਾਤਸ਼ਾਹ ਕਹਿੰਦੇ ਪਰਮੇਸ਼ਵਰ ਨੂੰ ਜਪੋ। ਵੇਦਾਂਤ ਗ੍ਰੰਥਾਂ ਵਿੱਚ ਸੂਰਜ ਗਣੇਸ਼ ਆਦਿ ਪੰਜ ਪਰਮੇਸ਼ਰ ਮੰਨੇ ਈਸ਼ਰ ਉਹਨਾਂ ਨੂੰ ਜਪੀਏ। ਪਾਤਸ਼ਾਹ ਕਹਿੰਦੇ ਜੋ ਸੱਤ ਪਰਮੇਸ਼ਰ ਉਹਨੂੰ ਜਪਣਾ ਗੁਰੂ। ਉਹ ਸੱਚਾ ਪਰਮੇਸ਼ ਸਾਰਿਆਂ ਦੇ ਦਿਲਾਂ ਦਾ ਮਨ ਦਾ ਅੰਤਰਜਾਨੀ, ਆਪਣੇ ਦਾਸਾਂ ਦਾ ਰੱਖਿਆ ਤਿਆ ਪ੍ਰਭੂ। ਇਸ ਵਾਸਤੇ ਮਨ ਮਰੂ ਨੇ ਤੁਹਾਨੂੰ ਮਾਰਨਾ।

ਉਸ ਅੰਤਰ ਜਮੀਨ ਅਹੰਕਾਰ ਦਾ ਨਾਮ ਜਪਣਾ ਕਰੋ। ਸਭ ਦੁੱਖ ਨੂੰ ਕੋ ਹੰਤਾ, ਸਭ ਸੁੱਖ ਨੂੰ ਕੋ ਦਾਤਾ, ਹਰ ਪ੍ਰੀਤ ਨੂੰ ਗੁਣ ਗਾਓ ਰਹੋ। ਸਾਰੇ ਦੁੱਖਾਂ ਨੂੰ ਹੰਤਾ ਨਾਸ਼ ਕਰਨ ਵਾਲਾ ਹੈ, ਸਾਰੇ ਸੁੱਖਾਂ ਨੂੰ ਦੇਣ ਵਾਲਾ ਦਾਤਾ ਹੈ। ਉਸ ਨੇ ਅਹੰਕਾਰ ਦੇ ਸਭ ਗੁਣ ਗਾਉਣਾ ਕਰੋ ਰਹੋ। ਹਰ ਘੱਟ ਘਟੇ ਘੱਟ ਵਸਤਾ, ਹਰ ਜਲ ਚਲੇ ਹਰ ਵਸਤਾ, ਹਰ ਥਾਂ ਥਨ ਅੰਤਰ ਵਸਤਾ, ਮੈਂ ਹਰ ਦੇਖੋ ਨੂੰ ਪੁੱਛਾਓ। ਉਹ ਨਿਰੰਕਾਰ ਚਾਰ ਖਾਣੀਆਂ ਦੇ ਘਟਾਂ ਘਟਾਂ ਨਿਵਾਸ ਕਰ ਰਿਹਾ, ਜਲਾਂ ਵਿੱਚ ਵੱਸ ਰਿਹਾ, ਥਲਾਂ ਵਿੱਚ ਵੱਸ ਰਿਹਾ, ਹਾਂਜੀ ਹੱਟੀਆਂ ਦੇ ਸਥਾਨਾਂ 'ਚ ਅੰਤਰ ਥਾਨਾਂ 'ਚ ਵੱਸ ਰਿਹਾ, ਤਾਨਾਂ 'ਚ ਵੱਸ ਰਿਹਾ, ਉਹ ਜੀਵਾਂ ਵਿੱਚ ਵੱਸ ਰਿਹਾ। ਉਹ ਦੇਖਣ ਉਸਨੂੰ ਦੇਖਣ ਦਾ ਮੈਨੂੰ ਬੜਾ ਚਾਅ ਹੈ, ਉਤਸ਼ਾਹ ਹੈ। ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੁਰ ਮਾਰਗ ਦਿਖਲਾਵੇ। ਕੋਈ ਸੰਤ ਆਉਣਾ ਕਰੇ ਪਰ ਸਖੀ ਸਰਵਰ ਦੇ ਪੂਜਣ ਵਾਲਾ ਨਾ ਹੋਵੇ, ਲਾਲਾਣੇ ਦਾ ਜਾਂ ਕਰ ਦਾ ਪਾਸ਼ਕ ਸੰਤ ਜਨ ਹੋਵੇ, ਈਰਖਾ ਵਾਲਾ ਨਾ ਹੋਵੇ, ਮੇਰੇ ਪ੍ਰੀਤਮ ਜਨ ਉਸ ਪਿਆਰੇ ਦਾ ਸੰਤ ਹੋਵੇ। ਵਾਕ ਮੈਨੂੰ ਨਿਰੰਕਾਰ ਦੀ ਪ੍ਰਾਪਤੀ ਦਾ ਮਾਰਗ ਦਿਖਾਉਣਾ ਕਰੇ, ਅਤੇ ਇਸ ਜਾਣ ਕੇ ਉਹ ਮਰਮਲ ਧੋਵਾ ਪਾਓ। ਐਸੇ ਸੰਤੀਆਂ ਦੇ ਮੈਂ ਮਰਮਲ ਅਤੇ ਚਰਨ ਧੋਵਾਂਗਾ। ਹਰ ਜਣ ਕੋ ਹਰ ਮਿਲਿਆ, ਹਰ ਸਰਦਾ ਅਤੇ ਮਿਲਿਆ, ਗੁਰਮੁਖ ਹਰ ਮਿਲਿਆ, ਨਿਰੰਕਾਰ ਦੇ ਸੇਵਕ ਜਨ ਨੂੰ ਮਹਾਰਾਜ ਮਿਲੇ। ਕਿਸ ਤਰ੍ਹਾਂ ਮਿਲੇ? ਸ਼ਰਧਾ ਕਰਨ ਮਿਲਿਆ। ਸ਼ਰਧਾ ਕਿਹਦੀ ਕੀਤੀ? ਮੈਂ ਸਤਿਗੁਰਾਂ ਦੇ ਵਿੱਚ ਸ਼ਰਧਾ ਕਰਨਾ ਮਹਾਰਾਜ ਮਿਲਿਆ। ਮੇਰੇ ਮਨ ਤਨ ਆਨੰਦ ਪਏ, ਮੈਂ ਦੇਖਿਆ ਹਰ ਰਾਵ, ਮੇਰੇ ਮਨ 'ਚ ਤਨ ਬੜਾ ਆਨੰਦ ਹੋ ਗਿਆ, ਕਿਉਂਕਿ ਮੈਂ ਉਸ ਰਾਜਾ ਪ੍ਰਕਾਸ਼ ਨੂੰ ਰਾਵ ਪ੍ਰਕਾਸ਼ ਨੂੰ ਪਰਮੇਸ਼ਰ ਨੂੰ ਦੇਖਿਆ। ਜਾਂ ਨਾਨਕ ਉਹ ਕਿਰਪਾ ਪਈ, ਹਰ ਕੀ ਕਿਰਪਾ ਪਈ, ਜਗਦੀਸ਼ਰ ਕਿਰਪਾ ਪਈ, ਪਾਸ਼ਾ ਨੇ ਮੈਂ ਸੇਵ ਕੀਤੀ, ਮਹਾਰਾਜ ਕਿਰਪਾ ਹੋਈ। ਕਿਹਦੀ ਕਿਰਪਾ ਹੋਈ? ਨਿਰੰਕਾਰ ਕਿਰਪਾ ਹੋਈ, ਹਰੀ ਦੀ ਕਿਰਪਾ ਹੋਈ। ਹਰੀ ਦਾ ਕਹਿੰਦੇ ਬਹੁਤ ਹੈ, ਦੱਸੋ ਕਿਹਦੀ ਕਿਰਪਾ ਹੋਈ? ਕਹਿੰਦੇ ਜਗਦੀਸ਼ਰ ਦੀ ਕਿਰਪਾ ਹੋਈ, ਜਗ ਦੇ ਮਾਲਕ ਨਿਰੰਕਾਰ ਦੀ ਕਿਰਪਾ, ਮੇਰ ਦ੍ਰਿਸ਼ਟੀ ਹੋ ਗਈ। ਮੈਂ ਆਨੰਦ ਨੂੰ ਸਾਧ ਸਾਧ ਸਦਾ ਹਰ ਜਪਿਆ ਹਰ ਨਾਲ। ਮੈਂ ਕਹਿੰਦੇ ਰਾਤ ਦਿਨ ਮਨਮੁਣ ਸ਼ੀਲ ਕਰਕੇ ਸਦਾ ਨਿਤਰੂਪੀ ਸਾਧ ਸ੍ਰੇਸ਼ਟ ਹਰੀ ਨਿਰੰਕਾਰ ਦੇ ਨਾਮ ਨੂੰ ਜਪਣਾ ਕੀਤਾ ਹੈ। ਸਾਰ ਮੁਹਲਾ ਚੌਥਾ, ਜਮਨ ਨਿਰਪੋ ਸਤ ਸਤ ਹਰ ਸਤ। ਇਹ ਮੇਰੇ ਮਨੋਂ ਨਿਰਪੋ ਹੋਣ ਕਰਕੇ, ਨਿਰਪੋ ਹੋਣ ਵਾਸਤੇ ਪਰਮੇਸ਼ਰ ਨਾਮ ਜਪਣਾ ਹੈ। ਜਿਹਨੇ ਮਨਮਣੀ ਸ਼੍ਰੀ ਕਰ ਨਾਮ ਜਪਿਆ ਉਹ ਨਿਰਪੋ ਹੋ ਗਿਆ। ਇਹ ਮਨ ਨਿਰਪੋ ਨੂੰ ਜਪਣਾ ਹੋਇਆ, ਨਿਰਪੋ ਦਾ ਹਰਨਾਕਸ਼ ਹੋਇਆ, ਜਿਨ ਵਿਸ਼ਨੂਪੁਰੀ ਵਿੱਚ ਆਪਣਾ ਨਾਮ ਜਪਾਇਆ ਸੀ। ਔਰ ਜਰੇ ਹਰਨਾਕ ਤਲੇ ਹਰਨਾਕਸ਼ ਹੈ, ਵੀ ਹਰਨਾਕਸ਼ ਉਸੀ ਵੀ ਹਰਨਾਕਸ਼ ਉਸ ਹਰਨਾਕਸ਼ ਨੇ ਪੀ ਪਾਸ਼ਾ ਨੇ ਨਹੀਂ, ਜੋ ਤਿੰਨਾਂ ਕਾਲਾਂ 'ਚ ਸਦਾ ਸਤਿ ਸਰੂਪ ਉਹਦਾ ਨਾਮ ਜਪਣਾ ਕਰੋ। ਨਿਆਗ ਮਤ ਵਾਲੇ ਜਿਹੜੇ ਆਕਾਸ਼ ਨੂੰ ਉਹ ਸੱਚ ਮੰਨਦੇ, ਇਹ ਗੱਲ ਸੁਣ ਕੇ ਪਾਸ਼ਾ ਕਹਿੰਦੇ ਨਿਰਵੈਰ ਅਕਾਲ ਮੂਰਤ ਅਜੂਨੀ ਸੰਭਵ। ਨਿਰਵੈਰ ਨੂੰ ਜਪਣਾ ਕਰੋ। ਨਿਰਵੈਰ ਤਾਂ ਮਹਾਤਮਾ ਵੀ ਇਹ ਗੱਲ ਸੁਣ ਕੇ ਗੁਰੂ ਕਹਿਣ ਲੱਗੇ ਅਕਾਲ ਮੂਰਤ ਨੂੰ ਜਪਣਾ ਹੋਵੇ। ਨਿਆਇਕ ਮਾਤਾ ਵਾਲਿਆਂ ਨੇ ਅਕਾਲ ਮੂਰਤ ਹਾਂਜੀ ਪਰ ਦੁਨਸਾ ਭਾਵ ਮੰਨਿਆ। ਗੁਰੂ ਕਹਿਣ ਲੱਗੇ ਅਜੂਨੀ ਨੂੰ ਜਪਣਾ ਕਰੋ। ਨਿਆਇਕ ਮਾਤਾ ਵਾਲੇ ਕਹਿੰਦੇ ਅਜੂਨੀ ਪਰਾਗਾ ਭਾਵ ਮੰਨਿਆ। ਇਹ ਗੱਲ ਸੁਣ ਕੇ ਪਾਤਸ਼ਾਹ ਕਹਿੰਦੇ ਸੰਭਵ ਉੱਤੇ ਜਿਹੜਾ ਪ੍ਰਕਾਸ਼ ਪ੍ਰਮਾਤਮਾ ਨੂੰ ਜਪਣਾ ਕਰੋ। ਕਹਿੰਦੇ ਸੁੱਤੇ ਪ੍ਰਕਾਸ਼ ਤਾਂ ਸੂਰਜ ਚੰਦਰਮਾ ਤਾਰੇ ਬਿਜਲੀ ਵੀ ਹੈ, ਹੈਂ ਖੱਟ ਜੋਤੀਆਂ। ਇਹ ਗੱਲ ਸੁਣ ਕੇ ਪਾਤਸ਼ਾਹ ਕਹਿੰਦੇ ਮੇਰੇ ਮਨ ਅੰਦਰੋਂ ਧਿਆਏ ਨਿਰੰਕਾਰ ਨਿਰਾਹਾਰੀ ਰਹਾਓ। ਇਹ ਮੇਰੇ ਮਨ ਤੂੰ ਰਾਤ ਦਿਨ ਆਹਾਰ ਤੋਂ ਰਹਿਤ, ਹਾਰ ਤੋਂ ਰਹਿਤ ਨਿਰੰਕਾਰ ਪਰਮੇਸ਼ੁਰ ਦੇ ਨਾਮ ਨੂੰ ਧਿਆਉਣਾ ਕਰ ਰਹਾਓ। ਹਰ ਦਰਸ਼ਨ ਕੋ ਹਰ ਦਰਸ਼ਨ ਕਾ ਕੋਟ ਕੋਟ ਤੇਸੀ ਤੇਤੀਸ ਸਿੱਧ ਜਤੀ ਜੋਗੀ ਤਟ ਪੀਰ ਪਰ ਭਵਨ ਕਰਤ ਰਹਿਤ ਨਿਰਾਹਾਰੀ। ਹਰੀ ਦੇ ਦਰਸ਼ਨ, ਹਰੀ ਦੇ ਦਰਸ਼ਨ ਤੇਤੀ ਕਰੋੜ ਦੇਵਤੇ, ਕਰੋੜ ਕਰੋੜਾਂ ਯਤਨ ਕਰ ਰਹੇ ਉਹਦੇ ਦਰਸ਼ਨ ਨੂੰ ਚਾਹੁਣ ਵਾਲੇ, ਉਹਦੇ ਦਰਸ਼ਨ ਕਰਨ ਵਾਸਤੇ ਤੇਤੀ ਕਰੋੜ ਦੇਵਤੇ, ਕੋਟ ਕਰੋੜਾਂ ਸਿੱਧ ਯਤੀ ਜੋਗੀ ਸਾਰੇ ਤੀਰਥ ਤੱਟ ਕਿਨਾਰਿਆਂ 'ਤੇ
ਜਿਹੜੀ ਫਿਰ ਰਹੇ ਔਰ ਨਿਰਾਹਾਰੀ ਭੋਜਨ ਤੋਂ ਰਹਿਤ ਹੋ ਕੇ ਰਹਿਣਾ ਕਰਦੇ ਤਿੰਨ ਜਣ ਕੀ ਸੇਵਾ ਥਾਈ ਪਈ ਜਿਨ ਕੋ ਕਿਰਪਾਲ ਹੋਵਤ ਬਨਵਾਰੀ ਲੇਕਿਨ ਇਹਨਾਂ ਚੋਂ ਉਹਨਾਂ ਦੀ ਸੇਵਾ ਵੀ ਥਾਈ ਪੈਂਦੀ ਹੈ ਜਿਨ੍ਹਾਂ 'ਤੇ ਹਾਂਜੀ ਸੰਸਾਰ ਬਨ ਬਗੀਚੇ ਦੇ ਮਾਲ ਨਿਰੰਕਾਰ ਨੇ ਕਿਰਪਾ ਕੀਤੀ ਕਿਰਪਾਲੂ ਹੋਏ ਹਨ ਹਰ ਕਿ ਉਹ ਸੰਤ ਭਲੇ ਅਤੇ ਉੱਤਮ ਭਗਤ ਭਲੇ ਜੋ ਭਾਵਤ ਹਰ ਰਾਮ ਵਰਾਰੀ ਕਿਰਪਾਈ ਉਹ ਨਿਰੰਕਾਰ ਦੇ ਸੰਤ ਸਾਰਿਆਂ ਨੂੰ ਭਲੇ ਚੰਗੇ ਹੈ ਉੱਤਮ ਭਗਤ ਸਾਰਿਆਂ ਤੋਂ ਭਲੇ ਚੰਗੇ ਹੈ ਜੋ ਪਰਮੇਸ਼ੁਰ ਰਾਮ ਵਰਾਰੀ ਭਾਵਤ ਨੂੰ ਨਹੀਂ ਪਾਉਂਦੇ ਜਿਹੜੇ ਰਾਮ ਵਰਾਰੀ ਨੂੰ ਹਰ ਤਰ੍ਹਾਂ ਨਾਲ ਪਾਉਂਦੇ ਚੰਗੇ ਲੱਗਦੇ ਹਨ ਜਿਹਨੂੰ ਤਾਂ ਅੰਗ ਕਰਿਆ ਮੇਰਾ ਸੁਆਮੀ ਜਿਨ੍ਹਾਂ ਦਾ ਅੰਗ ਮੇਰਾ ਸੁਆਮੀ ਮਾਲਕ ਕਰਦਾ ਹੈ ਪੱਖ ਤਿੰਨ ਕੀ ਨਾਨਕ ਹਰ ਸਾਹਿਬ ਵਾਰੀ ਉਸ ਨਿਰੰਕਾਰ ਪਰਮੇਸ਼ਰ ਨੂੰ ਉਹਨਾਂ ਦੀ ਇੱਜ਼ਤ ਸਵਾਰ ਦਿੱਤੀ ਹੈ ਬਾਰਾਂ ਸਰੂਪਾਂ ਨੇ ਕਿਰਪਾ ਕਰਦੇ ਹਨ ਬਾਰਾਂ ਵਾਲਾ ਚੌਥਾ ਪੜਤਾਲ ਜਪ ਮਨ ਗੋਬਿੰਦ ਹਰ ਗੋਬਿੰਦ ਗੁਣੀ ਗੁਣੀ ਨਿਧਾਨ ਸਭ ਸ੍ਰੇਸ਼ਟ ਕਾ ਪ੍ਰਭੋ ਮੇਰੇ ਮਨ ਹਰ ਬੋਧ ਹਰ ਪੁਰਖ ਬਨਾਸੀ ਰਹਾਓ ਗੋਬਿੰਦ ਵੇਦਾਂ ਵੇਲੇ ਜਨ ਜਾਣੇ ਜੋ ਸਭ ਗੁਣਾਂ ਧਨ ਖਜ਼ਾਨਾ ਰੂਪ ਨਿਰੰਕਾਰ ਉਹ ਗੋਬਿੰਦ ਦੇ ਨਾਮ ਜਿਹਨਾਂ ਆਪਣੇ ਮਨ ਦੇ ਪਿਆ ਸਾਰੀ ਸ੍ਰਿਸ਼ਟੀ ਦਾ ਪ੍ਰਭੂ ਜਿਹੜਾ ਸੁਆਮੀ ਮਾਲਕ ਆ ਇਹ ਮੇਰੇ ਮਨ ਚਾਰਿਆ ਤੂੰ ਉਸ ਅਵਿਨਾਸ਼ੀ ਨਾਸ ਤੋਂ ਰਹਿ ਰਿਹਾ ਪੁਰਖ ਪਰਮਾਤਮਾ ਉਹਦੇ ਨਾਮ ਨੂੰ ਬੋਲਣਾ ਕਰ ਰਾਮ ਹਰ ਕਾ ਨਾਮ ਅਮਰਤ ਹਰ ਹਰ ਹਰੇ ਤੂੰ ਪੀਆ ਜਿਸ ਰਾਮ ਕਿਹਾ ਸੀ ਉਹ ਨਿਰੰਕਾਰ ਦਾ ਨਾਮ ਅੰਮ੍ਰਿਤ ਹਰ ਕੁਰੰਗਾਂ ਨੂੰ ਹਰ ਦੂਰ ਕਰਕੇ ਹਰਿਆਂ ਕਰਨ ਵਾਲਾ ਲੇਖਨ ਇਸ ਨਾਮ ਅੰਮ੍ਰਿਤ ਨੂੰ ਉਹ ਪੀਂਦਾ ਜਿਹਨੂੰ ਮਹਾਰਾਜ ਆਪ ਪਿਲਾਉਂਦੇ ਹਨ ਰੱਬ ਦਿਆਲ ਦਇਆ ਕਰ ਮੇਲਾ ਇਹ ਸਤਿਗੁਰ ਸੋਜਨ ਹਰ ਹਰ ਹਰ ਅੰਮ੍ਰਿਤ ਨਾਮ ਸੁਖਾਸੀ ਜਿਵੇਂ ਉਹ ਕਬਰ ਵਿੱਚ ਪਿਆ ਸੀ ਮਹਾਰਾਜ ਕਹਿੰਦੇ ਵੀ ਕੀ ਗੱਲ ਕਹਿੰਦਾ ਮੈਂ ਕਬਰ 'ਚ ਪਿਆ ਅਤੇ ਇੱਕ ਦਿਨ ਮਰੇ ਜਾਣਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਗੱਲ ਨਹੀਂ ਬਣਨੀ ਠੀਕ ਹੈ ਮਹਾਰਾਜ ਨੂੰ ਖੰਡੇ ਅੰਮ੍ਰਿਤ ਛਕਾਇਆ ਉਹ ਇਬਰਾਹਿਮ ਤੋਂ ਫਿਰ ਅਜਮੇਰ ਸਿੰਘ ਬਣ ਗਿਆ ਸੀ ਜੇ ਤੇ ਦਿਆਲੂ ਕਰਦੇ ਆ ਮੇਰੇ ਸਾਧੂ ਉਹਨੂੰ ਹੋਰ ਅੰਮ੍ਰਿਤ ਨਾਮ ਚਖਾਸੀ ਚੁਖਾਉਂਦੇ ਆ ਅੰਮ੍ਰਿਤ ਪਿਲਾਉਂਦੇ ਆ ਜੋ ਜਨ ਸੇਵਾ ਸਾਧ ਸਦਾ ਮੇਰਾ ਹਰ ਹਰੇ ਤਿਨਕਾ ਸਭ ਦੁੱਖ ਭਰਮ ਪਾਉਂਦਾ ਸੀ ਜਿਹੜਾ ਗੁਰੂ ਪਿਆਰਾ ਸਦੀਵ ਹਮੇਸ਼ਾ ਮੇਰੇ ਹਰੀ ਪਰਮੇਸ਼ਰ ਨਾਮ ਨੂੰ ਸਿਮਰਦਾ ਪੂਰਾ ਸਾਰਾ ਦੁੱਖ ਭਰਮ ਜਿਹੜਾ ਡਰ ਉਹ ਜਾਸੀ ਚਲੇ ਜਾਂਦਾ ਹੈ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਵੇਂ ਚਾਤਰਕ ਜਲ ਪੀਆ ਤ੍ਰਿਪਤਾ ਸੀ ਪਾਸੇ ਮੈਂ ਸੇਵਕ ਤਾਂ ਉਹਦਾ ਨਾਮ ਲੈਂਦਾ ਤਾਂ ਹੀ ਜਿਹਨਾਂ ਜਿਵੇਂ ਚਾਤਰਕ ਪੀਹਾ ਸ਼ਾਂਤੀ ਬੂੰਦੇ ਪੀਤਿਆਂ ਤ੍ਰਿਪਤਾ ਸੀ ਮੈਨੇ ਤ੍ਰਿਪਤ ਹੋ ਜਾਂਦਾ ਉਹਨੂੰ ਫਿਰ ਕਿਸੇ ਤਰ੍ਹਾਂ ਦੀ ਪਿਆਸ ਵਗੈਰਾ ਜਿਹੜੀ ਹੈ ਉਹ ਨਹੀਂ ਰਹਿੰਦੀ ਸ਼ਾਂਤ ਹੋ ਜਾਂਦਾ ਹੈ।

0: ਸਰਮਲਾ ਚੌਥਾ ਜਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਇਹ ਮਨੋ ਤੂੰ ਰਾਮ ਦਾ ਨਾਮ ਜਪਣਾ ਹੋਇਆ ਰਾਮ ਪਰਸ ਰਾਮ ਦੀ ਜਾਂ ਬਲਭਦਰ ਨੂੰ ਵੀ ਕਹਿੰਦੇ ਉਹਨੂੰ ਜਪਣਾ ਕਰੀਏ ਇਹ ਵਚਨ ਹੋਵੇ ਪਾਤਸ਼ਾਹਾਂ ਦੇ ਨਹੀਂ ਸ੍ਰੀ ਰਾਮ ਨੂੰ ਜਪਣਾ ਕਰੀਏ ਸ੍ਰੀ ਰਾਮ ਤਾਂ ਸ਼੍ਰੀ ਰਾਮ ਚੰਦਰ ਨੂੰ ਕਹਿੰਦੇ ਉਹਨੂੰ ਜਪਣਾ ਕਰੀਏ ਪਾਤਸ਼ਾਹਾਂ ਦੇ ਨਹੀਂ ਰਾਮਤ ਰਾਮ ਜਿਹੜਾ ਸਾਰੇ ਰਮੇ ਵਿਆਪ ਉਹਨੂੰ ਜਪੋ ਉਹ ਕੈਸਾ ਸਤ ਸਤ ਰਾਮ ਉਹ ਰਾਮ ਸਤ ਨਿਸ਼ਚੇ ਕਰਕੇ ਸੱਚਾ ਉਹ ਰਾਮ ਸੱਤ ਤੋਂ ਵੀ ਸੱਤ ਆ ਬੋਲੋ ਭਈਆ ਸਦ ਰਾਮ ਰਾਮ ਰਾਮ ਰਬ ਰਹਿਆ ਸਰਬੱਗੇ ਰਾਮ ਜੀ ਭਈਆ ਭਾਈ ਉਸ ਰਾਮ ਰਾਮ ਸਦਾ ਬੋਲਣਾ ਕਰੋ ਉਹਦਾ ਸਰਬੱਗੇ ਭਾਵ ਸਰਵ ਸ਼ਕਤੀਮਾਨ ਜੀ ਰਾਮ ਸਰਬੱਗੇ ਸਾਰੇ ਜੀਵਨ ਦੇ ਵਿੱਚੋਂ ਮਿਲ ਰਿਹਾ ਆ ਰਾਮ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਭ ਦੇ ਜੱਗੇ ਪਿੱਛੇ ਵੀ ਰਾਮ ਆਪੇ ਆਪ ਸਾਰੇ ਜਗ ਦਾ ਕਰਤਾ ਸੀ ਹੁਣ ਵੀ ਰਾਮ ਆਪੇ ਆਪ ਸਾਰੇ ਸੰਸਾਰ ਦਾ ਕਰਤਾ ਅੱਗੇ ਵੀ ਰਾਮ ਆਪੇ ਆਪ ਆਪੇ ਸਾਰੇ ਜਗ ਦਾ ਕਰਤਾ ਹੋਏਗਾ ਉਹ ਰਾਮ ਆਪੇ ਆਪ ਸੁਤੰਤਰ ਹੈ ਉਹ ਆਪੇ ਆਪ ਸਾਰੇ ਸੰਸਾਰ ਦਾ ਕਰਤਾ ਆਪੇ ਆਪ ਰਾਮ ਸਾਰੇ ਸੰਸਾਰ 'ਚ ਰਵ ਰਿਹਾ ਹੈ ਜਿਸ ਆਪ ਕਿਰਪਾ ਕਰੇ ਮੇਰਾ ਰਾਮ ਰਾਮ ਰਾਮ ਰਾਏ ਸੋਜਨ ਰਾਮ ਨਾਮ ਲਿਵ ਲਾਗੇ ਜਿਹੜੇ ਮਨੁੱਖ 'ਤੇ ਮੇਰਾ ਰਾਮ ਰਾਜਾ ਆਪ ਮੇਰ ਦੀ ਨਜ਼ਰ ਕਰਦਾ ਉਹ ਪੁਰਖ ਮਨ ਕਰਕੇ ਰਾਮ ਨਾਮ ਵਿੱਚ ਲਿਵਰਤੀ ਨੂੰ ਲਾਉਂਦਾ ਹੈ ਬਾਣੀ ਦੁਆਰਾ ਵੀ ਰਾਮ ਨਾਮ ਵਿੱਚ ਲਿਵ ਲਾਉਂਦਾ ਹੈ ਮਨ ਕਰਕੇ ਵੀ ਰਾਮ ਨਾਮ ਵਿੱਚ ਲਿਵ ਲਾਉਂਦਾ ਹੈ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਤ ਰਾਖਿਆ ਵਿੱਚ ਕਲਯੁਗ ਅੱਗੇ ਉਹ ਆਪ ਆਪ ਸਖਤ ਜੋਗੇ ਸਾਰੇ ਜਗ ਵਿੱਚ ਰੱਬ ਰਿਹਾ ਪੂਰੇ ਚ ਲਿਵ ਲਾਉਂਦੇ ਫਿਰ ਇਵੇਂ ਹੈਰੀ ਦੇ ਸੰਤ ਜਾਣਾ ਤੁਸੀਂ ਰਾਮ ਰਾਮ ਦੀ ਉਪਮਾ ਦੇਖਣਾ ਕਰੋ ਯਾ ਗੁਰੂ ਕਲ ਯੁਗ ਦੇ ਵਿੱਚ ਅੱਗੇ ਅਗਰ ਭਾਵ ਸਾਨੂੰ ਹੋ ਕੇ ਭਗਤ ਜਨ ਦੀ ਇੱਜ਼ਤ ਰੱਖਦਾ ਹੈ ਕਲਯੁਗ ਵਿੱਚ ਕਲਯੁਗ ਦੇ ਅੱਗੇ ਅਗਲਿਆਂ ਯੁਗਾਂ ਸਾਜੋ ਤ੍ਰੇਤਾ ਦੁਆਪਰ ਇਹ ਜਿੰਨੇ ਵੀ ਹੋਏ ਭਗਤ ਇਹਨਾਂ ਦੀ ਇੱਜ਼ਤ ਰੱਖਦਾ ਆਇਆ ਹੈ ਜਨ ਨਾਨਕ ਅੰਗ ਕੀਆ ਮੇਰਾ ਰਾਮ ਰਾਏ ਇਹ ਮੇਰੇ ਰਾਜਾ ਰਾਮ ਆਪਣੇ ਜਨਾਂ ਦਾ ਅੰਗ ਕਰਦੇ ਹੋ ਦੁਸ਼ਮਣ ਦੁੱਖ ਗਏ ਸਭ ਭੱਗੇ ਉਹਨਾਂ ਦੇ ਦੁਸ਼ਮਣ ਦੁੱਖ ਸਾਰੇ ਭੱਗੇ ਮੈਨੇ ਭੱਜ ਜਾਂਦੇ ਹਨ ਕੋਈ ਦੁੱਖ ਕੋਈ ਕਲੇਸ਼ ਉਹਨਾਂ ਗੁਰਮੁਖਾਂ ਨੂੰ ਨਹੀਂ ਰਹਿੰਦਾ ਹੈ
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFT 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਦੁਨੀਆਂ ਦੇ ਵੱਖਰੇ ਵੱਖਰੇ ਖਿੱਤਿਆਂ ਵਿੱਚ ਵਸ ਰਹੇ ਪੰਜਾਬੀ ਸਾਹਿਤ ਅਤੇ ਬੋਲੀ ਦੇ ਸਮਰਥਕ ਅਤੇ ਇਸ ਦੀ ਉੱਨਤੀ ਦੇ ਉਪਾਸ਼ਕ ਸਰੋਤਾ ਜਨ, ਸਿੱਖੀ ਵਿਰਸਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਦਾ ਨਿੱਘਾ ਸਵਾਗਤ ਹੈ। ਮੈਂ ਹਾਂ ਹਰਦੀਪ ਕੌਰ ਅਤੇ ਮੈਂ ਹਾਂ ਪਲਵਿੰਦਰ ਕੌਰ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਤੁਸੀਂ ਵਿਲੀਅਮ ਸਲੇਕ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CISK 94.3 ਤੇ ਸੁਣ ਰਹੇ ਹੋ। ਦੁਨੀਆਂ ਦੇ ਦੂਸਰੇ ਦੇਸ਼ਾਂ ਵਿੱਚ ਤੁਸੀਂ ਇਹ ਪ੍ਰੋਗਰਾਮ sikhnet.com ਦੇ ਵੈਬਪੇਜ ਦੇ ਚੈਨਲ 16 ਤੋਂ ਵੀ ਸੁਣ ਰਹੇ ਹੋ। ਇਸ ਉੱਦਮ ਲਈ ਅਸੀਂ ਸਿੱਖਨੈਟ ਵੈਬਪੇਜ ਦੇ ਸੇਵਾਦਾਰਾਂ ਦੇ ਆਭਾਰੀ ਹਾਂ। ਯਾਦ ਰੱਖੋ, ਉੱਤਰੀ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਸਾਡਾ ਪ੍ਰੋਗਰਾਮ ਸ਼ਨਿਚਰਵਾਰ ਅਤੇ ਐਤਵਾਰ 3:30 ਬਾਅਦ ਦੁਪਹਿਰ ਪੈਸੀਫਿਕ ਟਾਈਮ ਅੰਮ੍ਰਿਤਵਾਣੀ ਰੇਡੀਓ ਤੋਂ ਵੀ ਪ੍ਰਸਾਰਿਤ ਕੀਤਾ ਜਾਂਦਾ ਹੈ। ਅੰਮ੍ਰਿਤਵਾਣੀ ਰੇਡੀਓ ਦੇ ਸੇਵਾਦਾਰਾਂ ਦੇ ਵੀ ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ। ਲਓ ਅੱਜ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਜੀ ਨਾਲ ਸਿੱਖੀ ਵਿਰਸੇ ਦੀ ਸਾਂਝ ਪਾਉਣ ਲਈ। ਸਿੱਖ ਧਰਮ ਮਾਨਵਵਾਦੀ ਧਰਮ ਹੈ। ਦਸਾਂ ਗੁਰੂਆਂ ਨੇ ਸਾਂਝੀ ਵਾਲਤਾ ਦਾ ਵਿਸ਼ਵ ਵਿਆਪੀ ਸੰਦੇਸ਼ ਇਸ ਨੂੰ ਦਿੱਤਾ ਹੈ। ਜੇ ਸਦਕਾ ਇਸ ਦੀਆਂ ਨਜ਼ਰਾਂ ਸਭ ਥਾਂ ਇੱਕ ਅਕਾਲ ਪੁਰਖ ਦੀ ਜੋਤ ਨੂੰ ਵੇਖ ਕੇ ਵਿਕਸੀਆਂ ਹਨ। ਪ੍ਰਵਾਨ ਕਰੋ ਜੀ ਕਲਗੀਧਰ ਪਿਤਾ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਚੜ੍ਹਦੀ ਕਲਾ ਦੀ ਪ੍ਰਤੀਕ ਪਿਆਰ ਅਤੇ ਸਤਿਕਾਰ ਭਰੀ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖੀ ਵਿਰਸੇ ਨਾਲ ਜੁੜੇ ਸਰੋਤਿਓ, ਸਾਡੀ ਸਾਰੀ ਟੀਮ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਢੇਰ ਸਾਰੀਆਂ ਵਧਾਈਆਂ। ਭਾਵੇਂ ਇਸ ਦਿਨ ਦਾ ਸਬੰਧ ਈਸਾਈ ਮਤ ਨਾਲ ਜੁੜਦਾ ਹੈ, ਪਰ ਦੁਨੀਆਂ ਭਰ ਦੇ ਸਾਰੇ ਖਿੱਤਿਆਂ ਵਿੱਚ ਇਹ ਦਿਨ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ ਅਤੇ ਵਿਸ਼ਵ ਭਰ ਦੀ ਤਜਾਰਤ ਇਸ ਕੈਲੰਡਰ ਮੁਤਾਬਕ ਹੀ ਚੱਲ ਰਹੀ ਹੈ। ਹੁਣ ਤਾਂ ਸਿੱਖ ਪੰਥ ਨੇ ਵੀ ਆਪਣੇ ਸਾਰੇ ਗੁਰਪੁਰਬ ਜਾਂ ਇਤਿਹਾਸਕ ਦਿਹਾੜੇ ਇਸ ਕੈਲੰਡਰ ਦੀਆਂ ਤਰੀਕਾਂ ਨਾਲ ਜੋੜ ਦਿੱਤੇ ਹਨ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਇਸ ਦਿਨ ਦਾ ਪਿਛੋਕੜ ਆਪ ਜੀ ਨਾਲ ਸਾਂਝਾ ਕਰਾਂਗੇ। ਸਾਡੀਆਂ ਵਧਾਈਆਂ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ਿਤ ਇਸ ਸ਼ਬਦ ਰਾਹੀਂ, ਜਿਸ ਨੂੰ ਭਾਈ ਦਵਿੰਦਰ ਸਿੰਘ ਸੋਢੀ ਅਤੇ ਉਨ੍ਹਾਂ ਦੇ ਸਾਥੀ ਗਾਇਨ ਕਰ ਰਹੇ ਹਨ। ਗੁਰਸਿੱਖਾਂ ਮਨ ਵਧਾਈਆਂ, ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ।
1: ਗੁਰਸਿੱਖਾਂ ਮਨ ਵਧਾਈਆਂ,

0: ਸਰੋਤਾਜਨ ਗੁਰੂ ਰਾਮਦਾਸ ਸਾਹਿਬ ਜੀ ਦਾ ਆਸ਼ਾ ਰਾਗ ਵਿੱਚ ਇਹ ਫਰਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 450-451 ਉੱਪਰ ਸੁਸ਼ੋਭਿਤ ਹੈ। ਇਹ ਚਾਰ ਪਦਾਂ ਦਾ ਸ਼ਬਦ ਹੈ ਅਤੇ ਤੁਸੀਂ ਚੌਥੇ ਪਦ ਵਿੱਚ ਅੰਕਿਤ ਦਰਗਾਹੀ ਬਚਨ ਸਰਵਣ ਕਰ ਰਹੇ ਹੋ। ਪ੍ਰੋਫੈਸਰ ਸਾਹਿਬ ਸਿੰਘ ਜੀ, ਵਧਾਈ ਸ਼ਬਦ ਦਾ ਅਰਥ ਖੁਸ਼ੀ, ਆਤਮਕ ਉਤਸ਼ਾਹ, ਚੜ੍ਹਦੀ ਕਲਾ ਕਰਦੇ ਹਨ। ਇਸ ਸ਼ਬਦ ਰਾਹੀਂ ਗੁਰੂ ਰਾਮਦਾਸ ਸਾਹਿਬ ਸਾਨੂੰ ਪੁੱਲੇ ਭਟਕੇ ਜੀਵਾਂ ਨੂੰ ਆਖਦੇ ਹਨ, ਹੇ ਭਾਈ, ਅਸਲ ਵਧਾਈਆਂ ਉਹਨਾਂ ਗੁਰਸਿੱਖਾਂ ਨੂੰ ਹਨ ਜਿਨ੍ਹਾਂ ਨੇ ਆਪਣੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ ਹੈ, ਨਾ ਕਿ ਕਿਸੇ ਇੱਕ ਦਿਨ ਦਾ। ਕਿਉਂਕਿ ਦਰਸ਼ਨ ਕਰਨ ਉਪਰੰਤ ਉਹਨਾਂ ਦੇ ਮਨ ਵਿੱਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ।
1: ਸੋ ਲੱਗੇ ਗੁਰ ਸਿੱਖਾਂ ਮਨ ਮਿੱਠਾ,

ਤਾਂ ਫਿਰ ਹੇ ਭਾਈ, ਜਿਨ੍ਹਾਂ ਗੁਰਸਿੱਖਾਂ ਉੱਤੇ ਪਿਆਰਾ ਸਤਿਗੁਰੂ ਮਿਹਰਬਾਨ ਹੁੰਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਆਦਰ ਮਾਣ ਮਿਲਦਾ ਹੈ।

श्रोताधन प्राचीन इतिहास मुताबिक नवे साल का पुरब सब तो पुराना इतिहासक पुरब है। इस दिन दे मनाउण दे इतिहासक पिछोकड़ नूं बेबीलोन साम्राज्य दौरान अज तो तकरीबन 4000 साल पहला तो मनाया जाता आख्या जाता है। भाव इस नवे साल मनाउण दा रिवाज जस्सू दे दुनियावी आगमन तो तकरीबन 2000 साल पहला शुरू होया लिखिया मिलता है। उस समय बसंत रुत दे पहले दिन तो बाद चंद दा पहली बार दिसना नवे साल की शुरुआत हुंदी सी। उम्मीद रखते हाँ कि बहुमत स्रोते जानते होंगे कि बसंत रुत कदों शुरू हुंदी है। आया याद ये नहीं तो क्यों ना असी याद करा दईए। इतिहास खोजियो बसंत रुत की शुरुआत ग्रीन बिच मीन टाइम दियां घड़ियां आधारित 21 मार्च अद्धी रात बाद 1 बजे शुरू हुंदी है। इस तो अंदाजा लाया जा सकता है कि उस समय नवा साल 22 मार्च तो शुरू हुंदा सी जा मनाया जांदा सी। तां फिर स्वाभाविक ही सवाल उठेगा कि सारी दुनिया विच बसंत रुत 21 मार्च सवेरे 1 बजे शुरू हुंदी होगी। जी नहीं, क्योंकि वैनकूवर बीसी दियां घड़ियां ग्रीनविच मीन टाइम दियां घड़ियां नालों 8 घंटे पिछे हैं। इसलिए बीसी जां कैलिफोर्निया विच अपनी बसंत रुत 20 मार्च शाम नूं 5 बजे शुरू हुंदी है अते टोरंटो या न्यूयॉर्क विच 20 मार्च शाम नूं 8 बजे हुंदी है। बसंत रुत दे शुरू होने दे नाल इस दिन दा मनाउणा कुदरती तौर ते नवे पुंगर दे पौधे फुल अते होर फसलां नाल संबंध रखदा है। देखिया जावे तां जनवरी पहली दे दिन दा ना तां कोई संबंध तारका मंडल नाल है अते ना ही काश्तकारी भाव खेतीबाड़ी नाल। इह केवल मनमानियां करन वालियां दा निश्चित कीता होया दिन है। श्रोतियो बेबी लॉन के बसनीक लोग इस नवे साल के पुरब नूं 11 दिन मनाते रहते सन। 11 दिनों विच हर एक दिन का बखरा मेला लगता सी। पर जे सोचा जाए तो अज के पदार्थवादी युग के नवे साल मनाने के तुर शायद मां पासक ही हो। इतिहास खोजी श्रोता जन अज दे इराक ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਦਾ ਨਾਮ ਬੇਬੀਲੋਨੀਅਨ ਸੀ ਅਤੇ ਬੇਬੀਲੋਨ ਸ਼ਹਿਰ ਦੇ ਖੰਡਰ ਅੱਜ ਵੀ ਬਗਦਾਦ ਦੇ ਦੱਖਣ ਵੱਲ ਤਕਰੀਬਨ 99 ਕਿਲੋਮੀਟਰ ਦੀ ਦੂਰੀ ਤੇ ਮੌਜੂਦਾ ਸ਼ਹਿਰ ਅਲੀਲਾ ਦੇ ਆਸ ਪਾਸ ਮਿਲਦੇ ਹਨ। ਅੱਜ ਤੋਂ ਤਕਰੀਬਨ 4500 ਸਾਲ ਪਹਿਲਾਂ ਇਹ ਇੱਕ ਉੱਘਾ ਵਪਾਰਕ ਸ਼ਹਿਰ ਰਹਿ ਚੁੱਕਾ ਹੈ ਅਤੇ ਐਮੋਰਾਈਟ ਬਾਦਸ਼ਾਹੀਆਂ ਦੌਰਾਨ ਇਹ ਸ਼ਹਿਰ ਰਾਜਧਾਨੀ ਰਿਹਾ ਹੈ। ਆਪਾਂ ਵਿਚਾਰ ਕਰ ਰਹੇ ਸੀ ਨਵੇਂ ਸਾਲ ਦੀ। ਆਓ ਤੁਹਾਡਾ ਧਿਆਨ ਆਪਣੇ ਵਿਸ਼ੇ ਵੱਲ ਲੈ ਚੱਲੀਏ। ਬੇਬੀਲੋਨੀਅਨ ਦੇ ਸਾਮਰਾਜ ਤੋਂ ਬਾਅਦ ਰੋਮਨ ਲੋਕਾਂ ਨੇ ਵੀ ਨਵੇਂ ਸਾਲ ਨੂੰ ਮਾਰਚ ਦੇ ਅਖੀਰ ਵਿੱਚ ਮਨਾਉਣਾ ਜਾਰੀ ਰੱਖਿਆ। ਪਰ ਸਮੇਂ ਸਮੇਂ ਬਾਦਸ਼ਾਹਾਂ ਨੇ ਆਪਣੀ ਮਰਜ਼ੀ ਨਾਲ ਇਸ ਦਿਨ ਨਾਲ ਛੇੜਖਾਨੀ ਸ਼ੁਰੂ ਰੱਖੀ ਅਤੇ ਸਮਾਂ ਪਾ ਕੇ ਇਸ ਦਿਨ ਦਾ ਤਾਲਮੇਲ ਸੂਰਜ ਅਤੇ ਤਾਰਕਾ ਮੰਡਲਾਂ ਨਾਲ ਜੋੜ ਕੇ ਮਨਾਉਣਾ ਸ਼ੁਰੂ ਹੋ ਗਿਆ। ਭਾਵ ਤਕਰੀਬਨ 2160 ਸਾਲ ਪਹਿਲਾਂ ਰੋਮਨ ਸੈਨੇਟ ਨੇ ਜਨਵਰੀ 1 ਦਾ ਦਿਨ ਨਵੇਂ ਸਾਲ ਲਈ ਪੱਕਾ ਕਰਨ ਦਾ ਫੈਸਲਾ ਕੀਤਾ। ਪਰ ਇਸ ਵਿੱਚ ਅਦਲਾ ਬਦਲੀ ਲਗਾਤਾਰ ਚੱਲਦੀ ਗਈ। ਆਖਰ 46 BC ਭਾਵ 2053 ਸਾਲ ਪਹਿਲਾਂ ਬਾਦਸ਼ਾਹ ਜੂਲੀਅਸ ਸੀਜ਼ਰ ਨੇ ਜੂਲੀਅਨ ਕੈਲੰਡਰ ਦੇ ਨਾਂ ਹੇਠ 1 ਜਨਵਰੀ ਦਾ ਦਿਨ ਪੱਕਾ ਕੀਤਾ। ਪਰ ਇਸ ਦਿਨ ਨੂੰ ਪੱਕਾ ਕਰਨ ਲਈ ਸੀਜ਼ਰ ਨੂੰ ਉਸ ਤੋਂ ਪਹਿਲੇ ਸਾਲ ਨੂੰ 445 ਦਿਨ ਲੰਬਾ ਕਰਨਾ ਪਿਆ। ਗੁਰਸਿੱਖਾਂ ਮਨ ਵਧਾਈਆਂ
ਭਾਵੇਂ ਕਿ 1 ਜਨਵਰੀ ਦਾ ਦਿਨ ਜੂਲੀਅਸ ਸੀਜ਼ਰ ਦੇ ਕੈਲੰਡਰ ਦੇ ਨਾਂ ਹੇਠ ਤਕਰੀਬਨ 1000 ਸਾਲ ਬਾਅਦ ਵਿੱਚ ਮਨਾਇਆ ਜਾਂਦਾ ਰਿਹਾ, ਪਰ ਈਸਾਈ ਮਤ ਦੇ ਧਾਰਨੀ ਇਸ ਨੂੰ ਬੁੱਧ ਪੂਜਾ ਕਹਿ ਕੇ ਠੁਕਰਾਉਂਦੇ ਗਏ। ਸਮਾਂ ਪਾ ਕੇ ਈਸਾਈ ਮਤ ਨੂੰ ਮੰਨਣ ਵਾਲਿਆਂ ਦੀ ਆਬਾਦੀ ਵੱਧਦੀ ਗਈ ਅਤੇ ਸੁਭਾਵਿਕ ਹੀ ਈਸਾਈ ਚਰਚ ਦੇ ਧਾਰਮਿਕ ਆਗੂਆਂ ਨੇ ਆਪਣੇ ਧਾਰਮਿਕ ਤੌਰ ਤਰੀਕਿਆਂ ਨਾਲ ਇਸ ਦਿਨ ਨੂੰ ਮਨਾਉਣਾ ਸ਼ੁਰੂ ਕਰ ਲਿਆ।

ਸਰੋਤਾਜਨ ਈਸਾਈ ਮਤ ਦੇ ਕੱਟੜ ਫਿਰਕੇ ਅੱਜ ਵੀ ਇਸ ਦਿਨ ਨੂੰ ਜਸੂ ਦੀ ਸੁੰਨਤ ਦੇ ਦਿਨ ਨਾਲ ਯਾਦ ਕਰਕੇ ਮਨਾਉਂਦੇ ਹਨ। ਪੱਛਮੀ ਸਭਿਆਚਾਰ ਵਿਚ 1 ਜਨਵਰੀ ਨੂੰ ਨਵਾਂ ਸਾਲ ਮਨਾਉਣਾ ਤਕਰੀਬਨ 400 ਸਾਲ ਪਹਿਲਾਂ ਆਰੰਭ ਹੋਇਆ ਲਿਖਿਆ ਮਿਲਦਾ ਹੈ। ਜੀ ਹਾਂ, ਤਕਰੀਬਨ 400 ਸਾਲ ਪਹਿਲਾਂ। ਸਮਾਂ ਪਾ ਕੇ ਨਵੇਂ ਸਾਲ ਦਾ ਦਿਨ ਆਮ ਜਨਤਾ ਵੱਲੋਂ ਆਪਣੇ ਮਨਾਂ ਨੂੰ ਦਿਲਾਸਾ ਦੇਣ ਲਈ ਨਵੇਂ ਪ੍ਰਣ ਅਤੇ ਮਤੇ ਪਕਾਉਣ ਦਾ ਰਿਵਾਜ ਜ਼ੋਰ ਫੜਨ ਲੱਗਾ, ਜੋ ਕਿ ਅੱਜ ਵੀ ਜਾਰੀ ਹੈ। ਪਰ ਇਹ ਭੋਲੀ ਭਾਲੀ ਜਨਤਾ ਭਰਮਾਂ ਵਿਚ ਜ਼ਿਆਦਾ ਵਿਸ਼ਵਾਸ ਕਰਦੀ ਹੈ ਅਤੇ ਅਸਾਂ ਦੁਨਿਆਵੀ ਜੀਵਾਂ ਦਾ ਆਗਮਨ ਕਿਸ ਮਕਸਦ ਲਈ ਹੋਇਆ ਨੂੰ ਭੁਲਾਈ ਬੈਠੀ ਹੈ। ਸਰੋਤਾਜਨ, ਗੁਰੂ ਅਮਰਦਾਸ ਸਾਹਿਬ ਆਨੰਦ ਸਾਹਿਬ ਦੀ ਬਾਣੀ ਅੰਦਰ ਜੀਵ ਆਤਮਾ ਨੂੰ ਸੰਬੋਧਨ ਕਰਕੇ ਪੁੱਛਦੇ ਹਨ, ਇਹ ਸਰੀਰ ਆ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ।

ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਹਨ ਕਿ ਮੇਰੇ ਸਰੀਰ, ਇਸ ਜਗਤ ਵਿੱਚ ਜਨਮ ਲੈ ਕੇ ਤੂੰ ਹੋਰ ਕੰਮ ਹੀ ਕਰਦਾ ਰਿਹਾ। ਜਦੋਂ ਦਾ ਤੂੰ ਸੰਸਾਰ ਵਿੱਚ ਆਇਆ ਹੈ, ਤੂੰ ਪ੍ਰਭੂ ਸਿਮਰਨ ਤੋਂ ਬਿਨਾਂ ਹੋਰ ਕੰਮ ਹੀ ਕਰਦਾ ਰਿਹਾ। ਜਿਸ ਪ੍ਰਭੂ ਨੇ ਤੈਨੂੰ ਪੈਦਾ ਕੀਤਾ ਹੈ, ਉਸਨੂੰ ਤੂੰ ਆਪਣੇ ਮਨ ਵਿੱਚ ਨਹੀਂ ਬਸਾਇਆ, ਭਾਵ ਉਸਦੀ ਯਾਦ ਵਿੱਚ ਕਦੇ ਨਹੀਂ ਜੁੜਿਆ।

ਨਵੇਂ ਸਾਲ ਦੀ ਖੁਸ਼ੀ ਵਿੱਚ ਰੁੱਝੇ ਸਰੋਤਿਓ, ਤੁਸੀਂ ਕੈਰਬੂ ਦੇ ਹਲਕੇ ਵਿੱਚ ਇਹ ਪ੍ਰੋਗਰਾਮ FM ਰੇਡੀਓ CIHK 93.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਕਰਦੇ ਹਾਂ ਕਿ ਆਪ ਜੀ ਨਵੇਂ ਸਾਲ ਦੇ ਇਤਿਹਾਸ ਦੀ ਜਾਣਕਾਰੀ ਪ੍ਰਾਪਤ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰ ਰਹੇ ਹੋਵੋਗੇ। ਸਰੋਤਿਓ, ਨਵੇਂ ਸਾਲ ਦੀ ਪਿਰਤ ਵਿੱਚੋਂ ਹੀ ਪ੍ਰਣ ਕਰਨ ਦਾ ਧੰਦਾ ਕਈ ਸਦੀਆਂ ਤੋਂ ਚੱਲਦਾ ਆ ਰਿਹਾ ਹੈ। ਕਿਉਂ ਨਾ ਇਸ ਦਾ ਪਿਛੋਕੜ ਵੀ ਫੋਲੀਏ। ਪੁਰਾਣੇ ਸਮੇਂ ਵਿੱਚ ਬੇਬੀ ਲੋਨ ਲੋਕਾਂ ਦੀ ਸਭ ਤੋਂ ਪ੍ਰਸਿੱਧ ਪ੍ਰਣ ਕਰਨ ਦੀ ਰੀਤ ਜਾਂ ਸਹੁੰ ਖਾਣੀ ਆਮ ਪ੍ਰਚਲਿਤ ਹੋਇਆ ਕਰਦੀ ਸੀ। ਇਸ ਸਮੇਂ ਸਾਲ ਦੇ ਦੌਰਾਨ ਉਹ ਆਪਣੇ ਗੁਆਂਢੀ ਤੋਂ ਖੇਤੀਬਾੜੀ ਦਾ ਸਮਾਨ ਉਧਾਰਾ ਲਿਆਂਦਾ ਹੋਇਆ ਵਾਪਸ ਕਰਨ ਦਾ ਪ੍ਰਣ ਕਰਦੇ ਸਨ।

ਸਵਚਨ ਧਾਰਮਿਕ ਆਗੂਆਂ ਦਾ ਸਮੇਂ ਸਮੇਂ ਆਪਣੇ ਵਿਚਾਰ ਬਦਲਣਾ ਕੋਈ ਨਵੀਂ ਗੱਲ ਨਹੀਂ, ਇਹ ਪਹਿਲਾਂ ਵੀ ਹੁੰਦਾ ਆਇਆ ਹੈ। ਭਾਵੇਂ ਕਿ ਪ੍ਰਾਚੀਨ ਈਸਾਈ ਇਸ ਮੇਲੇ ਨੂੰ ਬੁੱਤ ਪੂਜਾ ਕਹਿ ਕੇ ਠਕਰਾਉਂਦੇ ਰਹੇ, ਪਰ ਸਮਾਂ ਪਾ ਕੇ ਇਸ ਮੇਲੇ ਦੀ ਪ੍ਰਤਿਭਾ ਵਧਦੀ ਦੇਖ ਕੇ ਈਸਾਈ ਚਰਚ ਵਾਲਿਆਂ ਨੇ ਇਸ ਤਰ੍ਹਾਂ ਨਵਾਂ ਸਾਲ ਮਨਾਉਣ ਦੀ ਇਜਾਜ਼ਤ ਦੇ ਦਿੱਤੀ ਅਤੇ ਇਸ ਨੂੰ ਜੱਸੂ ਬੇਬੀ ਦਾ ਨਾਂ ਦੇ ਦਿੱਤਾ। ਖੋਜਿਆਂ ਪਤਾ ਲੱਗਦਾ ਹੈ ਕਿ ਇਹ ਬੇਬੀ ਵਾਲੀ ਰੀਤ ਵੀ ਗ੍ਰੀਕ ਤੋਂ ਉਧਾਰੀ ਲਈ ਜਾਪਦੀ ਹੈ, ਕਿਉਂਕਿ ਗ੍ਰੀਕ ਵਿੱਚ ਵੀ ਇਹ ਨਵੇਂ ਸਾਲ ਦੀ ਰੀਤ ਤਕਰੀਬਨ 2600 ਸਾਲ ਪੁਰਾਣੀ ਲਿਖੀ ਮਿਲਦੀ ਹੈ ਅਤੇ ਇਹ ਬੇਬੀ ਵਾਲੀ ਰੀਤ ਉੱਥੇ ਸ਼ੁਰੂ ਹੋਈ ਸੀ। ਪਰ ਉਹ ਲੋਕ ਉਸ ਸਮੇਂ ਬੱਚੇ ਦੀ ਫੇਰੀ ਕੱਢ ਕੇ ਮਾਂ ਦੀ ਕੁੱਖ ਹਰੀ ਹੋਣ ਨਾਲ ਜੋੜ ਇਸ ਦਿਨ ਨੂੰ ਮਨਾਉਂਦੇ ਸਨ। ਸਰੋਤਾਚੰਦ, ਜਰਮਨੀ ਦੇ ਪਿਛੋਕੜ ਵਾਲੇ ਲੋਕਾਂ ਨੇ ਇਸ ਰਿਵਾਜ ਨੂੰ ਉੱਤਰੀ ਅਮਰੀਕਾ ਵਿੱਚ ਦਾਖਲ ਕੀਤਾ। ਉਹ 14ਵੀਂ ਸਦੀ ਤੋਂ ਇੱਕ ਬੇਬੀ ਪੁਤਲੇ ਨੂੰ ਹੀ ਵਰਤ ਰਹੇ ਸਨ। ਅਠਾਰਾਂ ਸੌ 86 ਈਸਵੀ ਵਿੱਚ ਇਸ ਨਵੇਂ ਸਾਲ ਦੇ ਮੇਲੇ ਨੂੰ ਟੂਰਨਾਮੈਂਟ ਆਫ ਰੋਜ਼ ਭਾਵ ਗੁਲਾਬ ਦੇ ਫੁੱਲਾਂ ਦੀ ਨੁਮਾਇਸ਼ ਦਾ ਨਾਂ ਦਿੱਤਾ ਗਿਆ। ਕੈਲੀਫੋਰਨੀਆ ਦੇ ਸੰਗਤਰਿਆਂ ਦੀ ਫਸਲ ਪੱਕਣ ਦੇ ਸਮੇਂ ਦੇ ਨਾਲ ਇਹ ਦਿਨ ਮਨਾਇਆ ਜਾਂਦਾ ਰਿਹਾ ਹੈ। ਆਮ ਲੋਕ ਆਪਣੀਆਂ ਬੱਗੀਆਂ ਫੁੱਲਾਂ ਨਾਲ ਸਜਾ ਜਲੂਸ ਕੱਢਦੇ। ਉੱਨੀ ਸੌ 3 ਤੋਂ ਇਸ ਮੇਲੇ ਨੂੰ ਰੋਮਨ ਰੱਥਾਂ ਨਾਲ ਹੋਰ ਵੀ ਸ਼ਿੰਗਾਰਿਆ ਜਾਣ ਲੱਗਾ। ਸਰੋਤਾਚੰਦ, ਕਈ ਵਾਰੀ ਆਪਾਂ ਸੋਚਦੇ ਹਾਂ ਕਿ ਸ਼ਾਇਦ ਵਹਿਮ ਭਰਮ ਸਿਰਫ ਪੂਰਵੀ ਜਾਂ ਭਾਰਤੀ ਮੂਲ ਦੇ ਸੱਭਿਆਚਾਰ ਵਿੱਚ ਹੀ ਪ੍ਰਚਲਿਤ ਹਨ। ਨਹੀਂ, ਇਹ ਮਨੁੱਖਤਾ ਦੇ ਹਰ ਖੇਤਰ ਅਤੇ ਹਰ ਸੱਭਿਆਚਾਰ ਵਿੱਚ ਪ੍ਰਚਲਿਤ ਦਿਖਾਈ ਦਿੰਦੇ ਹਨ। ਕਿਉਂ ਨਾ ਨਵੇਂ ਸਾਲ ਨਾਲ ਜੁੜੇ ਕੁਝ ਵਹਿਮਾਂ ਭਰਮਾਂ ਦਾ ਖੁਲਾਸਾ ਕਰੀਏ। ਨਵੇਂ ਸਾਲ ਨੂੰ ਹਰ ਇੱਕ ਵਿਅਕਤੀ ਇੱਕ ਦੂਸਰੇ ਨੂੰ ਵਧਾਈਆਂ ਦਿੰਦਾ ਜਾਂ ਲੈਂਦਾ ਸੁਣਿਆ ਜਾ ਸਕਦਾ ਹੈ। ਇਸ ਦਿਨ ਨੂੰ ਚੰਗੇ ਭਾਗਾਂ ਵਾਲਾ ਦਿਨ ਸਮਝਿਆ ਜਾਣਾ ਹੀ ਇਸ ਵਧਾਈ ਦੀ ਰੀਤ ਦੇ ਵਹਿਮ ਦੀ ਪ੍ਰੋੜਤਾ ਕਰਦਾ ਹੈ। ਇਤਿਹਾਸਿਕ ਪਰੰਪਰਾ ਮੁਤਾਬਕ ਇਹ ਸੋਚਿਆ ਜਾਂਦਾ ਸੀ ਕਿ ਜੇ ਇਹ ਦਿਨ ਖੁਸ਼ੀਆਂ ਭਰਿਆ ਗੁਜ਼ਰਿਆ ਤਾਂ ਸਾਰਾ ਸਾਲ ਚੰਗੇ ਭਾਗਾਂ ਵਾਲਾ ਹੋਵੇਗਾ। ਇੱਥੋਂ ਤੱਕ ਕਿ ਜੇਕਰ ਚੰਗਾ ਚੋਖਾ ਖਾਧਾ ਪੀਤਾ ਜਾਵੇ ਤਾਂ ਸਾਰਾ ਸਾਲ ਇਹੋ ਜਿਹਾ ਹੀ ਹਾਸਲ ਹੋਵੇਗਾ।

ਇਸ ਸਾਲ ਲਈ ਆਮ ਦੇਖਣ ਵਿੱਚ ਆਉਂਦਾ ਹੈ ਕਿ ਅੱਜ ਵੀ ਸਾਲ ਦੇ ਪਹਿਲੇ ਕੁਝ ਪਲ ਆਮ ਪਰਿਵਾਰ ਆਪਣੇ ਦੋਸਤਾਂ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਵਿੱਚ ਬਿਤਾਉਣਾ ਚੰਗੇ ਭਾਗਾਂ ਦੀ ਨਿਸ਼ਾਨੀ ਦੱਸਦੇ ਹਨ। ਅੱਜ ਕੱਲ੍ਹ ਤਾਂ ਨਵੇਂ ਸਾਲ ਦੀਆਂ ਪਾਰਟੀਆਂ ਵੀ ਲੰਮੀਆਂ ਹੋਣ ਲੱਗ ਪਈਆਂ ਹਨ। ਅੱਧੀ ਰਾਤ ਤੱਕ ਨਾਚ ਰਾਗ ਦਾ ਹੋਣਾ ਆਮ ਦਿਖਾਈ ਦਿੰਦਾ ਹੈ।

ਪੱਛਮੀ ਸੱਭਿਆਚਾਰ ਵਿੱਚ ਇੱਕ ਨਵੇਂ ਸਾਲ ਨਾਲ ਸੰਬੰਧਿਤ ਇੱਕ ਹੋਰ ਵਹਿਮ ਕਈ ਸਦੀਆਂ ਤੋਂ ਪ੍ਰਬਲ ਹੈ। ਉਹ ਇਹ ਕਿ ਨਵੇਂ ਸਾਲ ਦਾ ਪਹਿਲਾ ਪ੍ਰਾਹੁਣਾ ਜੋ ਘਰ ਵਿੱਚ ਆਵੇ ਉਹ ਚੰਗੇ ਜਾਂ ਮੰਦੇ ਕਰਮ ਸਾਰੇ ਸਾਲ ਲਈ ਲਿਆ ਸਕਦਾ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਖਾਸ ਕਰਕੇ ਕਾਲੇ ਵਾਲਾਂ ਵਾਲਾ ਮਹਿਮਾਨ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਘਰ ਵਿੱਚ ਦਾਖਲ ਹੋਵੇ ਤਾਂ ਸਭ ਤੋਂ ਚੰਗਾ ਸਮਝਿਆ ਜਾਂਦਾ ਹੈ। ਸਰੋਤਾ ਜਨ, ਪੰਜਾਬੀ ਜਾਂ ਭਾਰਤੀ ਮੂਲ ਦੇ ਲੋਕਾਂ ਦੇ ਬਾਲ ਤਾਂ ਕੁਦਰਤੀ ਕਾਲੇ ਹੀ ਹਨ, ਤਾਂ ਫਿਰ ਤੁਹਾਨੂੰ ਬਹੁਤਾ ਫਿਕਰ ਕਰਨ ਦੀ ਲੋੜ ਨਹੀਂ। ਜੇਕਰ ਕਾਲੇ ਬਾਲ ਹੀ ਚੰਗੇ ਭਾਗਾਂ ਦੀ ਨਿਸ਼ਾਨੀ ਹਨ ਤਾਂ ਫਿਰ ਤੁਸੀਂ ਤਾਂ ਚੰਗੇ ਕਰਮ ਲੇਖੇ ਵਿੱਚ ਲੈ ਕੇ ਇਸ ਦੁਨੀਆਂ ਵਿੱਚ ਆਏ ਹੋ। ਖਿਮਾ ਕਰਨਾ, ਕੁਝ ਲੋਕ ਤਾਂ ਨਵੇਂ ਸਾਲ ਵਾਲੇ ਦਿਨ ਦੇ ਖਾਣਿਆਂ ਦੀਆਂ ਪਰੰਪਰਾਵਾਂ ਦੇ ਵਹਿਮਾਂ ਭਰਮਾਂ ਵਿੱਚ ਗ੍ਰਸਤੇ ਹੋਏ ਹਨ। ਪੱਛਮੀ ਸੱਭਿਆਚਾਰ ਦੇ ਕੁਝ ਖਿੱਤਿਆਂ ਵਿੱਚ ਇਹ ਵਿਸ਼ਵਾਸ ਹੈ ਕਿ ਨਵੇਂ ਸਾਲ ਵਾਲੇ ਦਿਨ ਮੁੰਦੀ ਦੀ ਸ਼ਕਲ ਦਾ ਖਾਣਾ ਭਾਵ ਗੋਲ ਚੱਕਰ ਵਰਗਾ ਬਣਿਆ ਖਾਣਾ ਖਾਣ ਨਾਲ ਸਾਰਾ ਸਾਲ ਚੰਗੇ ਪਦਾਰਥ ਮਿਲਦੇ ਰਹਿਣਗੇ, ਕਿਉਂਕਿ ਇਹਨਾਂ ਲੋਕਾਂ ਦਾ ਵਿਸ਼ਵਾਸ ਹੈ ਗੋਲ ਚੱਕਰ ਸਾਲ ਪੂਰਾ ਹੋਣ ਦੀ ਨਿਸ਼ਾਨੀ ਹੈ ਅਤੇ ਡੱਚ ਪਿਛੋਕੜ ਦੀ ਜਨਤਾ ਇਸ ਦਿਨ ਡੋਨਟ ਖਾ ਕੇ ਜ਼ਿਆਦਾ ਖੁਸ਼ ਹੁੰਦੀ ਹੈ। ਇੱਥੇ ਹੀ ਬਸ ਨਹੀਂ, ਅਮਰੀਕਾ ਦੇ ਕਈ ਇਲਾਕੇ ਕਾਲੇ ਛੋਲਿਆਂ ਦੀ ਦਾਲ ਅਤੇ ਬੰਦ ਗੋਭੀ ਦੀ ਸਬਜ਼ੀ ਦਾ ਨਵੇਂ ਸਾਲ ਖਾਣਾ ਸ਼ੁਭ ਕਰਮੀ ਸਮਝਦੇ ਹਨ। ਇਹ ਲੋਕ ਗੋਭੀ ਦੇ ਪੱਤਿਆਂ ਦੀ ਕਾਗਜ਼ੀ ਨੋਟਾਂ ਨਾਲ ਤੁਲਨਾ ਕਰਕੇ ਚੰਗੀ ਕਿਸਮਤ ਦੀਆਂ ਨਿਸ਼ਾਨੀਆਂ ਦਰਸਾਉਂਦੇ ਹਨ। ਉੱਤਰੀ ਅਮਰੀਕਾ ਦੇ ਕੁਝ ਹਿੱਸਿਆਂ ਵਿੱਚ ਚਾਵਲਾਂ ਦਾ ਖਾਣਾ ਚੰਗੀ ਕਿਸਮਤ ਲਿਆਉਣ ਵਾਲਾ ਭੋਜਨ ਵੀ

ਸਰੋਤਾ ਚੰਨ ਬਹੁਤੇ ਵਹਿਮਾਂ ਭਾਵਾਂ ਵਿੱਚ ਜੀਵਨ ਬਿਤਾਉਣਾ ਸਿੱਖੀ ਦੀਆਂ ਪਰੰਪਰਾਵਾਂ ਤੇ ਨਹੀਂ ਜੇ ਚੱਲਦਾ। ਗੁਰੂ ਨਾਨਕ ਸਾਹਿਬ ਜੀ ਸਾਡੇ ਦੁਨਿਆਵੀ ਸਫ਼ਰ ਦੀ ਫੋਟੋ ਖਿੱਚੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1090 ਉੱਪਰ ਅਸਾਂ ਜੀਵਾਂ ਲਈ ਇਹ ਚੇਤਾਵਨੀ ਦਿੰਦੇ। ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖਣ ਪੂਰ

ਸ੍ਰੀ ਸਚਨ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ ਕਿ ਹੇ ਜੀ ਪਰਮਾਤਮਾ ਦੇ ਹੁਕਮ ਵਿੱਚ ਤੁਰਿਆ ਹੀ ਪਰਮਾਤਮਾ ਨਾਲ ਬਣਾਉਂਦੀ ਹੈ। ਪ੍ਰਭੂ ਦੀ ਹਜ਼ੂਰੀ ਵਿੱਚ ਸੱਚ ਭਾਵ ਸਿਮਰਨ ਪ੍ਰਵਾਨ ਹੈ।

ਗੁਰੂ ਜੀ ਫਰਮਾਉਂਦੇ ਹਨ, ਜੋ ਮਨੁੱਖ ਦਿਲ ਦੀ ਰਾਖੀ ਕਰਦਾ ਹੈ, ਦਿਲ ਨੂੰ ਸਿੱਧੇ ਰਾਹ ਤੇ ਰੱਖਣ ਦੀ ਫਕੀਰੀ ਕਮਾਉਂਦਾ ਹੈ, ਉਹ ਪ੍ਰਭੂ ਦੀ ਦਰਗਾਹ ਵਿੱਚ ਕਬੂਲ ਹੁੰਦਾ ਹੈ।

ਹੇ ਨਾਨਕ ਉਸਦੇ ਪਿਆਰ ਮੁਹੱਬਤ ਦਾ ਹਿਸਾਬ ਕਰਤਾਰ ਦੇ ਪਾਸ ਹੈ। ਭਾਵ ਪ੍ਰਭੂ ਹਰ ਇੱਕ ਜੀਵ ਦੇ ਪਿਆਰ ਨੂੰ ਜਾਣਦਾ ਹੈ। ਇਸ ਲਈ ਯਾਦ ਰੱਖ, ਪ੍ਰਭੂ ਤੇਰੇ ਕੀਤੇ ਕਰਮਾਂ ਦਾ ਲੇਖਾ ਜ਼ਰੂਰ ਮੰਗੇਗਾ। ਨਵੇਂ ਸਾਲ ਦੀਆਂ ਖੁਸ਼ੀਆਂ ਮਨਾ ਰਹੇ ਸੋਚੋ, ਜਿਸ ਤਰ੍ਹਾਂ ਆਪ ਜੀ ਨੂੰ ਪਹਿਲਾਂ ਦੱਸਿਆ ਹੈ ਕਿ ਪ੍ਰਾਪਤਨ ਸਮੇਂ ਤੋਂ ਹੀ ਸਾਲਾਂ ਦੀ ਗਿਣਤੀ ਮਿਣਤੀ ਦੇ ਹਿਸਾਬ ਲਈ ਇਨਸਾਨੀ ਸੂਝਬੂਝ ਨੇ ਪ੍ਰਿਥਵੀ ਦੇ ਸ਼ਾਸਨਿਕ ਪ੍ਰਬੰਧ ਨੂੰ ਕਾਰਜ ਖੇਤਰ ਵਿੱਚ ਉਲੀਕਣ ਲਈ ਸੂਰਜ ਅਤੇ ਤਾਰਕਾ ਮੰਡਲਾਂ ਦੇ ਚੱਕਰਾਂ ਦਾ ਸਹਾਰਾ ਲਿਆ ਹੈ।

ਧਰਤੀ ਤੋਂ ਸੂਰਜ ਦੀ ਬਿੱਟ 92,83,00,000 ਮੀਲ ਹੈ, ਜਾਂ ਫਿਰ ਅੱਜ ਦੀ ਜਾਣੀ ਪਹਿਚਾਣੀ ਗਿਣਤੀ ਮੁਤਾਬਕ ਲਗਭਗ 93 ਮਿਲੀਅਨ ਮੀਲ ਅਥਵਾ 150 ਮਿਲੀਅਨ ਕਿਲੋਮੀਟਰ ਹੈ। ਸੂਰਜ ਦੀ ਤਪਸ਼ ਅਤੇ ਰੋਸ਼ਨੀ ਧਰਤੀ ਤੇ ਜੀਵਨ ਦੀ ਹੋਣ ਦਾ ਕਾਰਨ ਹੈ। ਇਸੇ ਲਈ ਦੁਨੀਆਂ ਦੇ ਕਈ ਸੱਭਿਆਚਾਰ ਸੂਰਜ ਨੂੰ ਜੀਵਨ ਦਾ ਦੇਵਤਾ ਆਖ ਪੂਜਦੇ ਹਨ। ਤਾਰਿਕਾ ਮੰਡਲ ਜੋ ਆਕਾਸ਼ ਵਿਚ ਆਪਾਂ ਨੂੰ ਦਿਖਾਈ ਦਿੰਦਾ ਹੈ, ਇਸ ਵਿਚ ਤਕਰੀਬਨ 2 ਅਰਬ ਸੂਰਜ ਦਰਸਾਏ ਜਾਂਦੇ ਹਨ, ਜਿਨ੍ਹਾਂ ਵਿਚੋਂ ਆਪਾਂ ਨੂੰ ਦਿਖਾਈ ਦਿੰਦਾ ਸੂਰਜ ਧਰਤੀ ਤੋਂ ਸਭ ਤੋਂ ਨੇੜੇ ਹੈ। ਇਹ ਇੱਕ ਸੂਰਜ ਹੈ ਜਿਸ ਦੀ ਰੋਸ਼ਨੀ ਤੇ ਤਪ ਪ੍ਰਿਥਵੀ ਦੇ ਜੀਵਨ ਹਿੱਤ ਹਰ ਪ੍ਰਕਾਰ ਦੀ ਸਮੱਗਰੀ ਉਤਪੰਨ ਕਰਦੀ ਹੈ। ਸੂਰਜ ਦੇ ਗਿਰਦ 9 ਗ੍ਰਹਿ ਨਿਖੱਤਰ ਘੁੰਮਦੇ ਅਥਵਾ ਸੈਰ ਸਪਾਟਾ ਕਰਦੇ ਹਨ, ਜਿਨ੍ਹਾਂ ਵਿਚ ਆਪਣੀ

ਪ੍ਰੋਪਾਗੈਂਡ ਇਹ ਸ਼ਬਦ 12 ਮਾਹਾਂ ਦੀ ਬਾਣੀ ਦਾ ਅੰਤਲਾ ਸ਼ਬਦ ਹੈ। ਗੁਰੂ ਅਰਜਨ ਸਾਹਿਬ ਜੀ ਆਖਦੇ ਹਨ ਕਿ ਜੀਵ ਜਿਸ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੇ ਸਾਰੇ ਕਾਰਜ ਸਫਲ ਹੋ ਜਾਂਦੇ ਹਨ। ਜਿਨ੍ਹਾਂ ਨੇ ਪ੍ਰਭੂ ਨੂੰ ਭਾਵ ਪੂਰੇ ਗੁਰੂ ਨੂੰ ਆਰਾਧਿਆ ਹੈ ਉਹ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ ਵਿੱਚ ਸੁਰਖਰੂ ਹੁੰਦੇ ਹਨ।

ਅਨੇਕ ਸਾਲ ਦੀਆਂ ਪਾਰਟੀਆਂ ਵਿੱਚ ਰੁੱਝੇ ਸਰੋਤਾ ਜਨ, ਤੁਸੀਂ ਸਿੱਖੀ ਵਿਰਸਾ ਪ੍ਰੋਗਰਾਮ ਕੈਰਵਿਊ ਦੇ ਹਲਕੇ ਵਿੱਚ FM ਰੇਡੀਓ CIS 93.3 ਤੋਂ ਸੁਣ ਰਹੇ ਹੋ। ਸਾਡਾ ਇਹ ਪ੍ਰੋਗਰਾਮ sikhnet.com ਦੇ ਚੈਨਲ 16 ਤੋਂ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ ਸੁਣਿਆ ਜਾ ਸਕਦਾ ਹੈ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਡਿਸਟ੍ਰਿਕਟ ਸਿੰਘ ਸਭਾ ਵਿਲੀਅਮ ਸਿੰਘ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਰੋਤਾ ਜਨ, ਸਿੱਖ ਦਰਸ਼ਨ ਵਿੱਚ ਵਿਵੇਕ ਤੇ ਚਿੰਤਨ ਆਧਾਰਿਤ ਕਿਰਿਆਸ਼ੀਲਤਾ ਤੇ ਕਰਮਸ਼ੀਲਤਾ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਹੈ। ਇਸ ਵਿੱਚ ਵਿਸ਼ਵਾਸ ਭਾਵਨਾ ਦੀ ਲੋੜ ਤਾਂ ਦਰਸਾਈ ਗਈ ਹੈ, ਪਰ ਅੰਧ ਵਿਸ਼ਵਾਸ ਨੂੰ ਰੱਦ ਕੀਤਾ ਗਿਆ ਹੈ। ਇਸ ਲਈ ਇਸ ਵਿੱਚ ਉਹਨਾਂ ਸਭ ਰਸਮਾਂ ਜਾਂ ਵਹਿਮਾਂ ਭਰਮਾਂ ਤੋਂ ਸੁਚੇਤ ਕੀਤਾ ਗਿਆ ਹੈ, ਜਿਹੜੇ ਜੀਵਨ ਦੇ ਉਦੇਸ਼ਾਂ ਤੇ ਆਸ਼ਿਆਂ ਵੱਲ ਜਾਣ ਦੀ ਥਾਂ ਕੇਵਲ ਭਰਮ, ਪਸਤਹਿੰਤੀ ਅਤੇ ਨਿਰਾਸ਼ਤਾ ਦਾ ਵਾਤਾਵਰਣ ਸਿਰਜਦੇ ਹਨ। ਇਸ ਵਿੱਚ ਹਰ ਪ੍ਰਕਾਰ ਦੇ ਕਰਮਕਾਂਡ, ਪੂਜਾ ਪਾਠ, ਭੇਖ, ਤੀਰਥ ਯਾਤਰਾ, ਬਰਤ, ਵਿਖਾਵੇ, ਪਖੰਡ ਅਤੇ ਦੰਭ ਆਦਿ ਦਾ ਤਰਕ ਸੰਗਤ ਦੇ ਜ਼ੋਰਦਾਰ ਖੰਡਨ ਕੀਤਾ ਗਿਆ ਹੈ। ਗੁਰੂ ਸਾਹਿਬਾਨ ਥੋੜਿਆਂ ਦੀ ਮੌਜ ਮਸਤੀ ਜਾਂ ਐਸ਼ੋ ਇਸ਼ਰਤ ਲਈ ਕੀਤੇ ਜਾਂਦੇ ਕਰਮਕਾਂਡਾਂ, ਪੂਜਾ ਪਾਠਾਂ, ਵਿਖਾਵਿਆਂ, ਤੀਰਥ ਯਾਤਰਾਵਾਂ, ਭੇਖ, ਪਖੰਡਾਂ ਅਤੇ ਦੰਭਾਂ ਆਦਿ ਦੇ ਜ਼ੋਰਦਾਰ ਵਿਰੋਧੀ ਸਨ। ਸਦੀਆਂ ਤੋਂ ਚੱਲੀਆਂ ਆਉਂਦੀਆਂ ਇਹ ਰਵਾਇਤਾਂ ਅਤੇ ਹੋਰ ਕਰਮਕਾਂਡਾਂ ਨੇ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਪੂਰੀ ਤਰ੍ਹਾਂ ਭਰ ਦਿੱਤੀ ਜਾਪਦੀ ਹੈ ਕਿ ਸ਼ਾਇਦ ਇਹ ਸਾਡੇ ਜੀਵਨ ਦਾ ਇੱਕ ਅੰਗ ਬਣ ਗਈਆਂ ਹਨ। ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਕੁਝ ਪੜ੍ਹੇ ਲਿਖੇ ਸਿੱਖ ਇਸ ਦ੍ਰਿਸ਼ਟੀਕੋਣ ਨੂੰ ਪੇਸ਼ ਕਰਨ ਲਈ ਅੰਗਰੇਜ਼ੀ ਦੇ ਆਮ ਮੁਹਾਵਰੇ ਦਾ ਸਹਾਰਾ ਲੈਂਦੇ ਹਨ। ਵੈਨ ਯੂ ਆਰ ਇਨ ਰੋਮ, ਡੂ ਐਸ ਦਾ ਰੋਮਨਸ ਡੂ, ਭਾਵ ਜੈਸਾ ਦੇ ਵੈਸਾ ਭੇਜ, ਵਾਹ ਸਿੱਖੀ ਦੇ ਵਾਸਤੇ ਤੁਹਾਡੇ ਵੀ ਬੁਲਹਾਰੇ ਜਾਈਏ। ਅਸਲ ਵਿੱਚ ਇਹੋ ਜਿਹੇ ਦ੍ਰਿਸ਼ਟੀਕੋਣ ਨੂੰ ਮਾਨਸਿਕ ਕਮਜ਼ੋਰੀ ਹੀ ਆਖਿਆ ਜਾ ਸਕਦਾ ਹੈ। ਨਵੇਂ ਸਾਲ ਦੀਆਂ ਖੁਸ਼ੀਆਂ ਵਿੱਚ ਰੁੱਝੇ ਹੋਏ ਸਰੋਤਿਓ, ਅਸੀਂ ਆਸ਼ਾ ਕਰਦੇ ਹਾਂ ਕਿ ਤੁਸੀਂ ਫਜ਼ੂਲ ਵਹਿਮਾਂ ਭਰਮਾਂ ਅਤੇ ਦੰਭਾਂ ਦੇ ਬਖਾਵਿਆਂ ਵਿੱਚ ਖਚਤ ਨਹੀਂ ਹੋ ਰਹੇ ਹੋਵੋਗੇ, ਕਿਉਂਕਿ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਇਹ ਸਾਰੀਆਂ ਗੱਲਾਂ ਤੇ ਵਰਤਾਰੇ ਸਮਾਂ ਨਸ਼ਟ ਕਰਨ ਵਾਲੇ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਪ ਪ੍ਰਸਾਦ ਸਵੈਯੇ ਅੰਦਰ ਸਪਸ਼ਟ ਕੀਤਾ ਹੈ ਕਿ ਇਸ ਦੀ ਪ੍ਰਾਪਤੀ ਪਿਆਰ ਰਾਹੀਂ ਹੀ ਸੰਭਵ ਹੈ, ਪਖੰਡਾਂ ਰਾਹੀਂ ਨਹੀਂ।

ਖਿਮਾ ਕਰਨਾ ਸਾਡੀ ਆਪਣੀ ਅਵਸਥਾ ਤੁਹਾਡੇ ਤੋਂ ਬਹੁਤੀ ਵੱਖਰੀ ਨਹੀਂ। ਅਸਾਂ ਦੁਨਿਆਵੀ ਜੀਵਾਂ ਦਾ ਮਨ ਹਮੇਸ਼ਾ ਭਟਕਣਾ ਵਿੱਚ ਰੁੱਝਿਆ ਰਹਿੰਦਾ ਹੈ। ਗੁਰੂ ਆਸ਼ਾ ਮੁਤਾਬਕ ਇਸ ਮਨ ਨੂੰ ਭਟਕਣਾ ਤੋਂ ਰੋਕਣ ਲਈ ਮਨ ਦੀ ਇਕਾਗਰਤਾ ਜ਼ਰੂਰੀ ਹੈ ਅਤੇ ਇਹ ਮਾਨਸਿਕ ਇਕਾਗਰਤਾ ਲਈ ਗਿਆਨ ਬੜਾ ਜ਼ਰੂਰੀ ਹੈ। ਗਿਆਨ ਵੀ ਇੱਕ ਤਰਫਾ ਨਹੀਂ, ਸਗੋਂ ਭਟਕਾਅ ਤੋਂ ਬਚਣ ਲਈ ਵਾਸਤਵਿਕਤਾ ਦਾ ਸੂਖਮ ਇਹ ਪਰ ਬਹੁਪੱਖੀ ਗਿਆਨ ਬੜਾ ਜ਼ਰੂਰੀ ਹੈ।

ਅਸੀਂ ਜੀਵਾਂ ਨੂੰ ਆਪਣੀਆਂ ਇੱਛਾਵਾਂ ਨੂੰ ਸੀਮਿਤ ਜਾਂ ਕਾਬੂ ਹੇਠ ਰੱਖਣ ਲਈ ਮਨ ਨੂੰ ਕਾਬੂ ਵਿੱਚ ਲਿਆਉਣਾ ਜ਼ਰੂਰੀ ਹੈ ਅਤੇ ਮਨ ਨੂੰ ਕਾਬੂ ਵਿੱਚ ਰੱਖਣ ਲਈ ਕੁਦਰਤੀ ਨਿਯਮਾਂ ਦੀ ਪਾਲਣਾ ਦੇ ਨਾਲ ਨਾਲ ਗਿਆਨ ਪ੍ਰਾਪਤੀ ਦੀ ਵੀ ਲੋੜ ਹੈ। ਇਸ ਪ੍ਰਥਾਏ ਆਪਾਂ ਹਰ ਰੋਜ਼ ਗੁਰੂ ਨਾਨਕ ਸਾਹਿਬ ਜੀ ਦਾ ਨਿਰਣਾ ਆਸਾ ਦੀ ਬਾਰ ਵਿੱਚ ਪੜ੍ਹਦੇ ਅਤੇ ਸੁਣਦੇ ਹਾਂ। ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ।

ਇਸ ਸਥਿਤੀ ਤੇ ਪਹੁੰਚ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਗਲੀ ਗੱਲ ਦੱਸਦੇ ਹਨ ਕਿ ਅਮਲ ਤੋਂ ਬਿਗੈਰ ਸਤੰਤਰ ਗਿਆਨ ਬੇਕਾਰ ਹੈ। ਜੇਕਰ ਗਿਆਨ ਪ੍ਰਾਪਤੀ ਵੱਲ ਰੁਚਿਤ ਮਨੁੱਖ ਚੰਗੇ ਕਰਮ ਨਹੀਂ ਕਰਦਾ ਤਾਂ ਉਸ ਗਿਆਨ ਨੂੰ ਵੀ ਗੁਰੂ ਜੀ ਨਿਰਾ ਪ੍ਰਪੰਚ ਹੀ ਮੰਨਦੇ ਹਨ। ਗੁਰੂ ਸਾਹਿਬ ਅਕਾਲ ਉਸਤਤ ਸ਼ਬਦਾਰਥ ਪੰਨਾ 24 ਉੱਪਰ ਦਰਸਾਉਂਦੇ ਹਨ, ਜੈ ਤੋਂ ਵੱਡੇ ਗਿਆਨੀ ਤਿਨੋ ਜਾਨੀ ਤੈ ਬਖਾਨੀ, ਨਾ ਹੀ ਐਸੇ ਨਾ ਪ੍ਰਪੰਚ ਮਨਭੂਲ ਆਨੀਅਤ ਹੈ। ਇਹ ਠੀਕ ਹੈ ਕਿ ਏਕ ਗਿਆਨ ਕੇ ਬਿਹੀਨ ਸ਼ੀਨ ਕੈਸੇ ਕਹਿ ਤਰਤ ਹੈ, ਇਹ ਪਰ ਮਨੁੱਖ ਹਿਤੂ ਦਿਸ਼ਾ ਵਿੱਚ ਕਰਮਸ਼ੀਲ ਹੋਣਾ ਅਗਲਾ ਕਦਮ ਹੋਣਾ ਚਾਹੀਦਾ ਹੈ। ਇਹ ਸਾਰਾ ਕੁਝ ਪ੍ਰੇਮ ਤੋਂ ਬਿਨਾਂ ਅਸੰਭਵ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰੇਮ ਦੀ ਪ੍ਰਕਿਰਤੀ ਅਤੇ ਸਰੂਪ ਬਾਰੇ ਵੀ ਬੜਾ ਸੋਹਣਾ ਫਰਮਾ ਗਏ ਹਨ। ਇਹ ਹੈ ਕੁਦਰਤ ਦੇ ਵਿਭਿੰਨ ਤੇ ਵਿਵਿਧ ਸਾਰੇ ਨੂੰ ਇੱਕ ਮੂਲ ਤੋਂ ਪੈਦਾ ਹੋਇਆ ਸਮਝਣਾ ਅਤੇ ਸਰੀਰਕ ਸਮਾਜਿਕ ਭੂਗੋਲਿਕ ਅਤੇ ਵਾਤਾਵਰਨ ਤੋਂ ਪ੍ਰਭਾਵਿਤ ਭਿੰਨਤਾਵਾਂ ਨੂੰ ਇੱਕ ਪਾਸੇ ਰੱਖ ਕੇ ਸਾਰੇ ਮਨੁੱਖਾਂ ਨੂੰ ਇੱਕ ਸਮਾਨ ਸਮਝਣਾ ਅਤੇ ਉਹਨਾਂ ਦੀ ਬਿਹਤਰੀ ਲਈ ਉਹਨਾਂ ਨੂੰ ਪਿਆਰ ਕਰਨਾ, ਮਾਨਸ ਕੀ ਜਾਤ ਸਭੀ ਏਕੀ ਪਹਿਚਾਨ ਵੋ, ਪ੍ਰੋਤਗਨ ਨਵੇਂ ਸਾਲ ਦਾ ਇਤਿਹਾਸ ਖੋਜਣ ਤੋਂ ਆਪਾਂ ਸਭ ਦੇਖ ਸਕਦੇ ਹਾਂ ਕਿ ਦੁਨਿਆਵੀ ਰੀਤੀ ਰਿਵਾਜ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਪਰ ਜਿਵੇਂ ਜਿਵੇਂ ਇਨਸਾਨੀ ਸੱਭਿਅਤਾ ਦਾ ਵਿਕਾਸ ਹੋਇਆ ਹੈ, ਨਾਲ ਨਾਲ ਹੀ ਵੱਖਰੀਆਂ ਵੱਖਰੀਆਂ ਸਮੱਸਿਆਵਾਂ ਨੇ ਵੀ ਜਨਮ ਲਿਆ ਹੈ। ਇਨਸਾਨ ਹਮੇਸ਼ਾ ਹੀ ਇਹਨਾਂ ਨਾਲ ਦੋ ਚਾਰ ਜਾਂ ਫਿਰ ਹੇਠਾਂ ਉੱਤੇ ਹੁੰਦਾ ਆਇਆ ਹੈ ਤੇ ਫਿਰ ਇਹਨਾਂ ਦੇ ਇਸਤੀ ਵੀ ਹੱਲ ਦੀ ਤਲਾਸ਼ ਵੀ ਕਰਦਾ ਰਿਹਾ ਹੈ।

ਪਦਾਰਥਵਾਦੀ ਯੁੱਗ ਵਿੱਚ ਦੁਨੀਆ ਭਾਵੇਂ ਸੁੰਗੜ ਗਈ ਹੈ, ਆਵਾਜਾਈ ਤੇ ਸੰਚਾਰ ਸਾਧਨ ਵਿਕਸਿਤ ਹੋ ਜਾਣ ਕਾਰਨ ਪੂਰਾ ਵਿਸ਼ਵ ਇੱਕ ਪਿੰਡ ਵਾਂਗ ਲੱਗਣ ਲੱਗ ਪਿਆ ਹੈ। ਪਰ ਇਨਸਾਨੀ ਭੱਜ ਦੌੜ ਇੰਨੀ ਤੇਜ਼ ਹੋ ਗਈ ਹੈ ਕਿ ਸਾਡੇ ਕੋਲ ਅੱਜ ਆਪਣੇ ਆਪੇ ਵਿੱਚ ਝਾਤ ਪਾਉਣ ਦਾ ਵੀ ਸਮਾਂ ਨਹੀਂ ਰਿਹਾ।

ਕੰਮਾਂ ਤੇ ਜਾਣ ਦੀ ਕਾਹਲੀ, ਸਕੂਲ ਕਾਲਜ ਤੋਂ ਲੇਟ ਹੋਣ ਦੀ ਚਿੰਤਾ, ਬੱਸਾਂ ਗੱਡੀਆਂ ਜਾਂ ਹਵਾਈ ਜਹਾਜ਼ ਫੜਨ ਲਈ ਵਕਤ ਦੀ ਪਾਬੰਦੀ ਅਤੇ ਅਜਿਹੇ ਅਨੇਕਾਂ ਹੋਰ ਕਾਰਨਾਂ ਕਰਕੇ ਅੱਜ ਦਾ ਇਨਸਾਨ ਇੱਕ ਮਸ਼ੀਨ ਬਣ ਕੇ ਰਹਿ ਗਿਆ ਹੈ। ਤੰਗ ਦਿਲੀ ਸਾਡਾ ਨਿੱਜ ਅਤੇ ਸਾਡਾ ਸਵਾਰਥ ਸਾਡੇ ਲੋਕ ਭਲਾਈ ਦੇ ਖਿਆਲ ਦੇ ਰਾਹ ਵਿੱਚ ਰੁਕਾਵਟ ਬਣਦਾ ਹੈ। ਇਹੀ ਕਾਰਨ ਹੈ ਕਿ ਅੱਜ ਹਰ ਇਨਸਾਨ ਮਾਨਸਿਕ ਪੀੜਾ ਦਾ ਸ਼ਿਕਾਰ ਹੈ। ਕਿਸੇ ਨੂੰ ਬਲੱਡ ਪ੍ਰੈਸ਼ਰ, ਕਿਸੇ ਨੂੰ ਦਿਲ ਤੇ ਦਿਮਾਗ ਦੇ ਰੋਗ, ਸ਼ੱਕਰ ਰੋਗ, ਗੱਲ ਕੀ ਰੋਗੀ ਹੀ ਰੋਗੀ। ਇਸ ਤਰ੍ਹਾਂ ਨਾ ਤਾਂ ਤੁਸੀਂ ਆਪਣੇ ਆਪ ਵੱਲ ਧਿਆਨ ਦੇ ਸਕਦੇ ਹੋ ਅਤੇ ਨਾ ਸਾਨੂੰ ਸਮਾਜ ਵੱਲ ਝਾਕਣ ਦੀ ਹੀ ਫੁਰਸਤ ਹੈ। ਸਭ ਪਾਸੇ ਮਾਨਸਿਕ ਤਣਾਉ ਹੈ। ਇਸ ਤਣਾਉ ਤੋਂ ਛੁਟਕਾਰੇ ਦਾ ਜੇ ਕੋਈ ਰਾਹ ਲੱਭਦਾ ਹੈ ਤਾਂ ਉਹ ਹੈ ਧਰਮ ਦਾ ਸਹੀ ਅਰਥਾਂ ਵਿੱਚ ਆਸਰਾ ਲੈਣਾ, ਕਿਉਂਕਿ ਧਰਮ ਦਾ ਸਹੀ ਸੰਕਲਪ ਹੀ ਸਾਨੂੰ ਬਾਹਰਲੇ ਪਦਾਰਥਵਾਦ ਦੇ ਔਲਾਰ ਵਾਲੇ ਜਗਤ ਵਿੱਚੋਂ ਕੱਢ ਕੇ ਅੰਦਰਲੇ ਨਾਲ ਜੁੜਨ ਦੀ ਪ੍ਰੇਰਣਾ ਦਿੰਦਾ ਹੈ। ਇਸ ਦਿਸ਼ਾ 'ਚ ਸਾਡੇ ਲਈ ਜੇ ਕੋਈ ਕੀਮਤੀ ਪ੍ਰਾਪਤੀ ਹੈ ਉਹ ਹੈ ਸਹਿਜ ਅਵਸਥਾ। ਸਹਿਜ ਦਾ ਸ਼ਾਬਦਿਕ ਅਰਥ ਹੈ ਸਵਾਗਤਾ, ਸੁਖਦਾਇਕਤਾ, ਭਾਵ ਤਣਾਓ ਮੁਕਤ ਹੋ ਕੇ ਆਪਣੇ ਅੰਤਰੀਵ ਵਿੱਚ ਝਾਤ ਪਾਉਣਾ ਤੇ ਆਤਮਾ ਨਾਲ ਇੱਕਮਿਕ ਹੋਣਾ। ਵੱਖ ਵੱਖ ਧਾਰਮਿਕ ਮਤਾਂ ਨੇ ਆਪਣੇ ਵੱਖ ਵੱਖ ਸਾਧਨ ਦੱਸੇ ਹਨ ਆਤਮਸਾਤ ਹੋਣ ਲਈ, ਜਿਵੇਂ ਯੋਗਾ ਜਾਂ ਨਿਯੋਲੀ ਕਰਮਾਂ ਰਾਹੀਂ ਹੱਠ, ਤਪ, ਜਪ, ਵਰਤ ਤੇ ਤੀਰਥ ਰਟਨ ਰਾਹੀਂ ਅਤੇ ਹੋਰ ਅਨੇਕਾਂ ਔਖੇ ਔਖੇ ਯਤਨਾਂ ਨਾਲ ਸ਼ਾਂਤੀ ਤੇ ਸਹਿਜ ਦੀ ਖੋਜ ਹਿੱਤ ਯਤਨ ਕੀਤੇ ਤੇ ਪਰ ਇਹ ਤੇ ਅਜਿਹੇ ਹੋਰ ਮਾਰਗ ਸਾਨੂੰ ਹੁਣ ਤੱਕ ਕੋਈ ਸਦੀਵੀ ਹੱਲ ਨਹੀਂ ਦੇ ਸਕੇ। ਇਸ ਸੰਬੰਧ ਵਿੱਚ ਗੁਰਮਤਿ ਦੀ ਸ਼ਰਨ ਆਉਣ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਦਿਸਦਾ।

ਗੁਰਮਤਿ ਵਿੱਚ ਬਾਕੀ ਧਾਰਮਿਕ ਮਤਾਂ ਤੋਂ ਵੱਖਰੀ ਅਤੇ ਗ੍ਰਸਥ ਵਿੱਚ ਵਿਚਰਦਿਆਂ ਹੀ ਇਸ ਦੀ ਪ੍ਰਾਪਤੀ ਦਾ ਮਾਰਗ ਦਰਸ਼ਨ ਦਿੱਤਾ ਗਿਆ ਹੈ। ਕਿਰਤ ਕਰਨਾ ਅਤੇ ਵੰਡ ਛਕਣਾ ਭਾਵ ਦੂਜਿਆਂ ਦੀ ਸੇਵਾ ਕਰਨਾ ਅਰਥਾਤ ਆਪਣੀ ਸੁਕਿਰਤ ਚੋਂ ਕੁਝ ਹਿੱਸਾ ਸਮਾਜ ਲਈ ਕੱਢਣਾ ਅਤੇ ਨਾਮ ਜਪਣਾ। ਸਰੋਤਾਜਨ, ਜਦੋਂ ਅਸੀਂ ਕਿਸੇ ਨੂੰ ਬਿਨਾਂ ਸਥੂਲ ਕੀਮਤ ਵਸੂਲ ਕਰਨ ਦੇ ਨਿਸ਼ਕਾਮ ਸੇਵਾ ਰਾਹੀਂ ਸੁੱਖ ਤੇ ਆਰਾਮ ਦਿੰਦੇ ਹਾਂ, ਉਹਨਾਂ ਦੀ ਸਮੱਸਿਆ ਦੇ ਲਈ ਆਪਣਾ ਸਹਿਯੋਗ ਦਿੰਦੇ ਹਾਂ, ਬਦਲੇ ਚ ਉਹ ਜੀਵ ਜਦ ਤੁਹਾਡਾ ਧੰਨਵਾਦ ਕਰਦੇ ਹਨ, ਉਹਨਾਂ ਦੀ ਮੁਸੀਬਤ ਚ ਮਦਦ ਕਰਨ ਨਾਲ ਸਾਨੂੰ ਜੋ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਉਹ ਸ਼ਬਦਾਂ ਚ ਬਿਆਨ ਨਹੀਂ ਕੀਤੀ ਜਾ ਸਕਦੀ। ਇਸ ਸੰਬੰਧ ਵਿਚ ਗੁਰੂ ਰਾਮਦਾਸ ਸਾਹਿਬ ਜੀ ਦਾ ਫਰਮਾਨ ਹੈ, ਮਹਿ ਕਪਟ ਸੇਵਾ ਕੀਜੇ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈ ਹੈ।

0: ਸੁਭਾਵਕ ਹੀ ਸਵਾਲ ਪੈਦਾ ਹੁੰਦਾ ਹੈ ਕਿ ਸਹਿਜ ਅਵਸਥਾ ਕੀ ਹੈ, ਇਹ ਕਿਵੇਂ ਹਾਸਲ ਹੋ ਸਕਦੀ ਹੈ, ਇਸ ਦਾ ਕੀ ਪ੍ਰਭਾਵ ਹੁੰਦਾ ਹੈ। ਇਸ ਬਾਰੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਫਰਮਾਨ ਸਾਨੂੰ ਦੱਸਦਾ ਹੈ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੇ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ, ਇਹੋ ਸਹਿਸਾ ਇਬ ਜਾਏ। ਸਹਿਜ ਦੀ ਪ੍ਰਾਪਤੀ ਲਈ, ਮਨ ਦੇ ਟਿਕਾਓ ਲਈ ਇੱਕ ਅਕਾਲ ਪੁਰਖ ਅੱਗੇ ਸੱਚੇ ਦਿਲੋਂ ਅਰਦਾਸ ਕਰਨੀ ਬਣਦੀ ਹੈ, ਕਿਉਂਕਿ ਸੱਚੀ ਅਰਦਾਸ ਹੀ ਸਾਨੂੰ ਗੁਰੂ ਪ੍ਰਤੀ ਸਮਰਪਣ ਪ੍ਰਦਾਨ ਕਰਦੀ ਹੈ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ, ਹੋਰ ਕਿਆ ਕਰੇ ਵਿਚਾਰਿਆ, ਇੱਕ ਭਰਮ ਭੂਲੇ ਫਿਰੇ ਦੇਦ, ਇੱਕ ਨਾਮ ਲਾਗ ਸਵਾਰਿਆ। ਗੁਰੂ ਜੀ ਦੀ ਕਿਰਪਾ ਭਾਵ ਸਹਿਜ ਅਵਸਥਾ ਸਿਆਣਪਾਂ ਚਤੁਰਾਈਆਂ ਪੁਸਤਕਾਂ ਵਾਚਣ ਨਾਲ ਜਾਂ ਹੋਰ ਕਰਮ ਕਾਢਾਂ ਨਾਲ ਨਹੀਂ ਮਿਲਣੀ। ਆਸ਼ੇ ਅਨੁਸਾਰ ਇਸ ਦੀ ਪ੍ਰਾਪਤੀ ਪੂਰੀ ਤਰ੍ਹਾਂ ਗੁਰੂ ਅੱਗੇ ਸਮਰਪਣ ਹੈ, ਅਰਦਾਸ ਹੈ, ਜੋਦੜੀ ਹੈ। ਇਹ ਹੈ ਨਿਮਾਣੇ ਬਣ ਕੇ, ਨਿਤਾਣੇ ਤੇ ਨਿਆਸਰੇ ਬਣ ਕੇ ਪੂਰੀ ਤਰ੍ਹਾਂ ਗੁਰੂ ਦੀ ਝੋਲੀ ਪੈ ਜਾਣਾ, ਕਿਸੇ ਦੇਹਧਾਰੀ ਗੁਰੂ ਦੇ ਕੂੜੇ ਆਸਰੇ ਛੱਡ ਦੇਣਾ, ਗੁਰੂ ਗ੍ਰੰਥ ਸਾਹਿਬ ਵਿੱਚ ਪੂਰੀ ਸ਼ਰਧਾ ਤੇ ਵਿਸ਼ਵਾਸ ਬੰਨਣਾ। ਇਸ ਅਵਸਥਾ 'ਚ ਸਰੀਰਕ ਰੋਗਾਂ ਤੋਂ ਵੀ ਛੁਟਕਾਰਾ ਸੰਭਵ ਹੈ। ਕਈ ਵਾਰੀ ਵੇਖਣ ਵਿੱਚ ਆਇਆ ਹੈ ਕਿ ਕਈ ਅਸਹਿ ਤੇ ਅਸਾਧ ਰੋਗ ਤੋਂ ਪੀੜਤ ਰੋਗੀ ਜਦੋਂ ਦੁਨੀਆਂ ਦੇ ਸਾਰੇ ਪਾਸਿਓਂ ਹਾਰ ਟੁੱਟ ਕੇ ਬਹਿ ਜਾਂਦੇ ਹਨ, ਪਰ ਜਦੋਂ ਉਹ ਰੋਗੀ ਕਿਸੇ ਇੱਕ ਤੇ ਆਪਾ ਸੁੱਟ ਕੇ ਅਰਦਾਸ ਕਰਦੇ ਹਨ ਤਾਂ ਅਚੰਭਾ ਵਰਤ ਜਾਂਦਾ ਹੈ। ਉਸ ਰੋਗੀ ਨੂੰ ਅਰੋਗਤਾ ਮਿਲ ਜਾਂਦੀ ਹੈ, ਕਿਉਂਕਿ ਸਿਰੇ ਦੀ ਗੱਲ ਹੈ ਸਮੁੱਚੇ ਸਮਰਪਣ ਦੀ ਤੇ ਸੱਚੀ ਅਰਦਾਸ ਦੀ। ਕੁਝ ਪਾਉਣ ਲਈ ਕੁਝ ਤਿਆਗਣਾ ਵੀ ਪੈਂਦਾ ਹੈ। ਇੱਥੇ ਤਿਆਗਣਾ ਕੀ ਹੈ? ਮਨ ਦੀ ਝੂਠੀ ਮੱਤ, ਅਭਿਮਾਨ, ਲੋਭ ਲਾਲਚ ਤੇ ਪ੍ਰਾਪਤੀ ਕੀ ਹੋਵੇਗੀ? ਸਬਰ ਦੀ, ਸੰਤੋਖ ਦੀ। ਇਸ ਸਹਿਜ ਅਵਸਥਾ ਨੂੰ ਪਾਉਣ ਵਾਸਤੇ ਲਗਾਤਾਰ ਨਾਮ ਸਿਮਰਨ ਕਰਦਿਆਂ ਪਰਮਾਤਮਾ ਦੇ ਗੁਣਾਂ ਦਾ ਚੇਤਾ ਕਰਦੇ ਰਹਿਣਾ ਚਾਹੀਦਾ ਹੈ। ਹੱਥੀਂ ਸੇਵਾ ਕਰਨੀ ਚਾਹੀਦੀ ਹੈ। ਸਿਰਫ ਧਾਰਮਿਕ ਪੁਸਤਕਾਂ, ਪੋਥੀਆਂ ਦੇ ਪੜ੍ਹਨ ਨਾਲ ਗੱਲ ਸਿਰੇ ਨਹੀਂ ਲੱਗਦੀ। ਭਗਤ ਕਬੀਰ ਜੀ ਸਾਡੀ ਆਦਰਸ਼ ਅਗਵਾਈ ਕਰਦੇ ਹਨ।
1: ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ।
0: ਇਸ ਪ੍ਰਕਾਰ ਸਹਿਜ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਉਸਦੀ ਨਜ਼ਰ ਸਵੱਲੀ ਹੋਵੇ ਤਾਂ ਜੀਵ ਦੀ ਘਾਲ ਥਾਏ ਪੈਂਦੀ ਹੈ। ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਹਨ,
1: ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸਬਦੇ ਹੀ ਤੇ ਸਹਿਜ ਉਪਜੈ, ਹਰ ਪਾਇਆ ਸੱਚ ਸੋਏ।
0: ਆਓ ਅਰਦਾਸ ਕਰੀਏ ਗੁਰੂ ਅੱਗੇ ਨਤਮਸਤਕ ਹੋ ਕੇ ਕਿ ਗੁਰੂ ਜੀਓ, ਕਿਰਪਾ ਕਰੋ, ਸਾਨੂੰ ਵੀ ਸਹਿਜ ਅਵਸਥਾ ਪ੍ਰਾਪਤ ਹੋ ਜਾਵੇ, ਜਿਸ ਨਾਲ ਸਾਡਾ ਇਸ ਦੁਨੀਆਂ 'ਤੇ ਆਉਣਾ ਭਾਵ ਇਹ ਮਨੁੱਖਾ ਜੀਵਨ ਸਫਲ ਹੋ ਜਾਏ। ਸਰੋਤਾ ਜਨ, ਨਵਾਂ ਸਾਲ ਮਨਾਉਂਦੇ ਹੋਏ ਪ੍ਰਣ ਕਰਨੇ ਜਾਂ ਕੋਈ ਮਤੇ ਬਣਾਉਣੇ ਕੋਈ ਮਾੜੀ ਗੱਲ ਨਹੀਂ, ਪਰ ਇਹ ਸਭ ਮਨ ਦੀਆਂ ਕਮਜ਼ੋਰੀਆਂ ਹਨ। ਜੇਕਰ ਕੋਈ ਮਤਾ ਬਣਾਉਣ ਦੀ ਲੋੜ ਹੈ ਤਾਂ ਫਿਰ ਉਹ ਹੈ ਅੰਦਰ ਖੋਜਣ ਦੀ। ਇਸ ਪਰ ਥਾਈ ਪੌਲਾ ਰਿਪਰ ਇੱਕ ਲਿਖਾਰੀ ਨੇ ਲਿਖਿਆ ਹੈ, ਹੇ ਜੀਵ, ਜੇ ਤੂੰ ਤੋਹਫ਼ੇ ਅਤੇ ਤਾਕਤ ਪ੍ਰਦਾਨ ਕਰਨ ਦੀ ਆਸ਼ਾ ਕਰਦਾ ਹੈ ਤਾਂ ਆਪਣੇ ਅੰਦਰ ਭਾਲ ਕਰ। ਸਿੱਖੀ ਵਿਰਸੇ ਦੇ ਵਾਸੋ ਇਸ ਪਰ ਥਾਈ ਗੁਰੂ ਨਾਨਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 21 ਉੱਪਰ ਪ੍ਰਕਾਸ਼ਮਾਨ ਸ਼ਬਦ ਰਾਹੀਂ ਅਸਾਂ ਨੂੰ ਜੋ ਪ੍ਰਣ ਦ੍ਰਿੜ ਕਰਵਾਉਂਦੇ ਹਨ ਉਹ ਹੈ ਮਨ ਰੇ ਹੋਮੇ ਸ਼ੋਰ ਗਮਾਨ।
2: ਹਰ ਗੁਰੂ

ਸਰੋਤਾਜਨ, ਅਸੀਂ ਉਮੀਦ ਰੱਖਦੇ ਹਾਂ ਕਿ ਨਵਾਂ ਸਾਲ ਆਪ ਸਭ ਲਈ ਢੇਰ ਸਾਰੀਆਂ ਖੁਸ਼ੀਆਂ ਲੈ ਕੇ ਆਇਆ ਹੋਵੇਗਾ। ਯਾਦ ਰੱਖੋ, ਅਸਲ ਰੂਪ ਵਿੱਚ ਇਹ ਖੁਸ਼ੀਆਂ ਅਸੀਂ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ 'ਤੇ ਚੱਲ ਕੇ ਵੀ ਪ੍ਰਦਾਨ ਕਰ ਸਕਦੇ ਹਾਂ। ਇਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਿਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਦੀ ਰੰਗਤ ਚਾੜੀਏ। ਸਰੋਤਾਜਨ, ਅੱਜ ਤੋਂ ਤੁਸੀਂ ਧਾਰਮਿਕ ਜਾਂ ਸੱਭਿਅਕ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ, ਇਹ ਸਿੱਖੀ ਵਿਰਸੇ ਦੀ ਦੇਣ ਹਨ। ਅੱਜ ਜ਼ਰੂਰਤ ਹੈ ਆਪਣੀ ਸਿੱਖ ਪਨੀਰੀ ਨੂੰ ਆਪਣੇ ਅਮੀਰ, ਸੱਚੇ ਅਤੇ ਸੁੱਚੇ ਵਿਰਸੇ ਨਾਲ ਜੋੜਨ ਦੀ। ਦੂਸਰੇ ਸੱਭਿਆਚਾਰ ਤੋਂ ਵਾਕਫ ਹੋਣਾ ਜ਼ਰੂਰੀ ਹੈ, ਪਰ ਉਸਦੇ ਕੁਝ ਗੁਰਮਤ ਵਿਰੋਧੀ ਅਸੂਲਾਂ ਵਿੱਚ ਖਚਿਤ ਹੋਣ ਵਿੱਚ ਬਹੁਤੀ ਸੋਝੀ ਨਹੀਂ ਜੇ ਜਾਪਦੀ। ਇਤਿਹਾਸ ਖੋਜੀਓ, ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਡਾਕਟਰ ਪ੍ਰੋਫੈਸਰ ਸਾਹਿਬ ਸਿੰਘ, ਸਟੀਵ ਪੂਲ ਸਿਆਟਲ, ਬੈੱਲ ਸਟਾਰ ਦੀ ਲਿਖਤ ਨਵਾਂ ਸਾਲ, ਪ੍ਰੋਫੈਸਰ ਕੁਲਦੀਪ ਸਿੰਘ ਉਗਾਣੀ, ਸਰਦਾਰ ਕੁਲਵੰਤ ਸਿੰਘ ਜਖਮੀ ਅਤੇ ਸਰਦਾਰ ਸੰਤਾ ਸਿੰਘ ਤਾਤਲੇ ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ। ਉਮੀਦ ਕਰਦੇ ਹਾਂ ਕਿ ਅੱਜ ਦੇ ਮਜ਼ਮੂਨ ਤੋਂ ਆਪ ਜੀ ਨੇ ਲਾਭ ਉਠਾ ਕੇ ਆਪਣੇ ਸੋਚ ਮੰਡਲ ਵਿੱਚ ਜ਼ਰੂਰ ਵਾਧਾ ਕੀਤਾ ਹੋਵੇਗਾ ਅਤੇ ਸਾਨੂੰ ਸਾਡੀਆਂ ਤਰੁੱਟੀਆਂ ਦੂਰ ਕਰਨ ਲਈ ਜ਼ਰੂਰ ਸੁਝਾਅ ਦਿਓਗੇ। ਤੁਸੀਂ ਕਰਵੋ ਦੇ ਹਫ਼ਤੇ ਵਿੱਚ ਇਹ ਪ੍ਰੋਗਰਾਮ FM ਰੇਡੀਓ CIS 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਅਸਤੰਤ ਸਿੰਘ ਸਭਾ ਫਿਲਮ ਸਮੇਤ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਿੱਖ ਵਿਰਸੇ ਦੇ ਵਾਸਤੇ ਹੁਣ ਇਹ ਪ੍ਰੋਗਰਾਮ ਦੁਨੀਆ ਦੇ ਸਾਰੇ ਮੁਲਕਾਂ ਵਿੱਚ SikhNet.com ਦੇ ਚੈਨਲ 16 ਤੋਂ ਲਾਈਵ ਵੀ ਸੁਣਿਆ ਜਾ ਸਕਦਾ ਹੈ। ਜੇਕਰ ਆਪਸੀ ਪਾਸ ਸੈਟੇਲਾਈਟ ਹੈ ਤਾਂ ਤੁਸੀਂ ਨੌਰਥ ਅਮਰੀਕਾ ਦੇ ਦੂਸਰਿਆਂ ਸ਼ਹਿਰਾਂ ਵਿੱਚ ਹਰ ਸ਼ਨਿਚਰਵਾਰ ਅਤੇ ਐਤਵਾਰ ਨੂੰ 3:30 ਬਾਅਦ ਦੁਪਹਿਰ ਪੈਸਿਫਿਕ ਟਾਈਮ ਅਮਰਤਵਾਣੀ ਰੇਡੀਓ ਤੋਂ ਵੀ ਸੁਣ ਸਕਦੇ ਹੋ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ। ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250-392-4362। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਟੈਕਸ ਨੰਬਰ ਏਰੀਆ ਕੋਡ 250-392-3375। ਕਿਉਂ ਨਾ ਨਾਲ ਲੱਗਦਾ ਅਸੀਂ ਆਪਣਾ ਈਮੇਲ ਐਡਰੈਸ ਵੀ ਯਾਦ ਕਰਾ ਦਈਏ। ਸਾਡਾ ਈਮੇਲ ਐਡਰੈਸ ਹੈ GWSSA@telus.net। ਟੈਲਸ ਦੀ ਸਪੈਲਿੰਗ ਨੋਟ ਕਰੋ ਜੀ, TELUS। ਸਰੋਤਾਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬਸਾਈਟ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰੋ ਜੀ, ਸਾਡਾ ਵੈਬਸਾਈਟ ਦਾ ਪਤਾ ਹੈ www.singhsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ। ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮ ਪਲੇਟ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ। ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12:00, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30। ਪੰਜਾਬੀ ਜਵਾਨ ਦੇ ਪ੍ਰੇਮੀਓ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਦੀਪ ਕੌਰ, ਪਲਵਿੰਦਰ ਕੌਰ ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

لالو ترخان چہے بھکھے مردے نے جد لالو ترخان چہے بھکھے مردے

ਕੋਈ ਅਤੇ ਬੇਗਾਨਾ ਸੰਤਾਨੋ ਗੁਰਬਾਣੀ ਦਾ ਖੁਦ ਦਾ ਨਾਹੀ ਨਿਸ਼ਾਨਾ ਸੰਤਾਨੋ ਗੁਰਬਾਣੀ ਦਾ ਖੁਦ ਦਾ ਨਾਹੀ ਨਿਸ਼ਾਨਾ ਸੰਤਾਨੋ ਲਾ ਕੇ ਸ਼ਬਦ ਦੇਹੋ ਤੇਰੇ ਪਾਲ ਸੰਤ ਰੂਪ ਭਗਵਾਨ ਜਗਤ ਨੂੰ ਤਾਰਨੇ ਆਉਂਦੇ ਨੇ ਸੰਤ ਰੂਪ ਭਗਵਾਨ ਜਗਤ ਨੂੰ ਤਾਰਨੇ

संत रूप भगवान जगत नूं उतार नहीं आउंदे ने। संत रूप भगवान जगत

ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਸਜ ਬੈਠੇ ਗੁਰਸਿੱਖ ਪਿਆਰਿਓ, ਪਿਆਰ ਸਾਹਿਬ ਫਤਿਹ ਪ੍ਰਵਾਨ ਕਰੋ ਜੀ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗ ਜਿਨ ਪਾਇਆ ਸੇਈ ਵਡਭਾਗੇ, ਮਹਾਂਪੁਰਖਾਂ ਦੀ ਸੰਗਤ ਭਾਗਾਂ ਨਾਲ ਪ੍ਰਾਪਤ ਹੋਇਆ ਕਰਦੀ ਹੈ। ਅੱਜ ਸਿੱਖ ਕੌਮ ਦੇ ਮਹਾਨ ਬ੍ਰਹਮ ਗਿਆਨੀ ਮਹਾਂਪੁਰਖ ਬਾਬਾ ਹਰਖੋਵਾਲ ਵਾਲਿਆਂ ਦੀ ਸਾਲਾਨਾ ਵਰਸੀ ਸੰਗਤ ਵੱਲੋਂ ਮਨਾਈ ਜਾ ਰਹੀ ਹੈ। ਕੁਝ ਸੰਪਰਦਾਵਾਂ ਸਿੱਖੀ ਵਿੱਚ ਐਸੀਆਂ ਹਨ ਜਿਨ੍ਹਾਂ ਦਾ ਪੰਥ ਅੰਦਰ ਬੇਹੱਦ ਸਤਿਕਾਰ ਹੈ, ਜਿਨ੍ਹਾਂ ਵਿੱਚ ਇਹ ਹਰਖੋਵਾਲ ਵਾਲੀ ਸੰਪਰਦਾ ਜੋ ਅੱਜ ਤੱਕ ਜਾਰੀ ਹੈ ਉਹਦਾ ਪੰਥ ਅੰਦਰ ਬਹੁਤ ਜ਼ਿਆਦਾ ਸਤਿਕਾਰ ਹੈ। ਮਸਤੂ ਵਾਲਾ ਸੰਪਰਦਾ, ਰਾੜੇ ਵਾਲੀ ਸੰਪਰਦਾ ਵਾਲੇ ਮਹਾਂਪੁਰਸ਼, ਦਮਦਮੀ ਟਕਸਾਲ ਦੇ ਸੰਤ ਮਹਾਂਪੁਰਸ਼, ਕੁਝ ਐਸੇ ਗਿਣੇ ਚੁਣੇ ਮਹਾਂਪੁਰਖ ਹੋਏ ਹਨ ਜਿਨ੍ਹਾਂ ਨੇ ਕੌਮੀ ਸੇਵਾ ਲਈ ਬਹੁਤ ਜ਼ਿਆਦਾ ਘਾਲਣਾ ਘਾਲੀ ਹੈ, ਜਿਨ੍ਹਾਂ ਦਾ ਜੀਵਨ ਕੁਰਬਾਨੀਆਂ ਧਰਮ ਪ੍ਰਚਾਰ ਦੇ ਵੱਡੇ ਖੇਤਰ ਨਾਲ ਭਰਿਆ ਪਿਆ। ਉਹਨਾਂ ਨੇ ਆਪ ਪਰਮੇਸ਼ਰ ਦਾ ਨਾਮ ਜਪਿਆ ਅਤੇ ਹੋਰਨਾਂ ਨੂੰ ਜਪਾਇਆ, ਆਪ ਗੁਰੂ ਕੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕੀਤਾ ਅਤੇ ਹੋਰ ਸੰਗਤਾਂ ਨੂੰ ਗੁਰੂ ਦੇ ਲੜ ਲਾਇਆ। ਜਿੱਥੇ ਅੱਜ ਮਹਾਂਪੁਰਖਾਂ ਦੀ ਯਾਦ ਮਨਾਈ ਜਾ ਰਹੀ ਹੈ, ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾ ਰਹੇ ਹਨ, ਉੱਥੇ 5 ਮਾਰਚ ਤੋਂ ਲੈ ਕੇ 12 ਮਾਰਚ ਤੱਕ ਦਾ ਜਿਹੜਾ ਹਫ਼ਤਾ ਹੈ ਇਹ ਸਿੱਖ ਸ਼ਹੀਦਾਂ ਨੂੰ ਸਮਰਪਿਤ ਹੈ, ਉਹਨਾਂ ਸੂਰਮਿਆਂ ਨੂੰ ਜਿਨ੍ਹਾਂ ਨੂੰ ਬਾਦਸ਼ਾਹ ਫਰਖਸ਼ੀਅਰ ਦੇ ਹੁਕਮ ਦੇ ਨਾਲ 1716 ਈਸਵੀ ਦੇ ਵਿੱਚ 100-100 ਸਿੰਘ ਰੋਜ਼ ਦਾ ਦਿੱਲੀ ਦਰਬਾਰ ਵੱਲੋਂ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ। ਬੰਦਾ ਸਿੰਘ ਬਹਾਦਰ ਦੇ ਸੂਰਵੀਰ ਸਾਥੀ ਉਹ 746 ਸਿੰਘ 100-100 ਕਰਕੇ ਫਰਖਸ਼ੀਅਰ ਨੇ ਰੋਜ਼ ਕਤਲ ਕੀਤੇ ਨੇ ਇਹਨਾਂ ਦਿਨਾਂ ਦੇ ਵਿੱਚ, ਤੇ ਸਿੱਖ ਕੌਮ ਦਾ ਇਹ ਥੋਕ ਵਿੱਚ ਹੋਇਆ ਕਤਲੇਆਮ ਲਗਭਗ 7 ਮਾਰਚ ਤੋਂ ਆਰੰਭ ਹੋਇਆ, 12 ਮਾਰਚ ਤੱਕ ਚੱਲਿਆ। ਬੰਦਾ ਸਿੰਘ ਨੂੰ ਇਸ ਤੋਂ ਬਾਅਦ ਜੂਨ ਦੇ ਮਹੀਨੇ ਦੇ ਵਿੱਚ ਸ਼ਹੀਦ ਕੀਤਾ ਗਿਆ। ਉਹਨਾਂ ਨੂੰ ਕੁਝ ਸਮਾਂ ਸ਼ਹਾਦਤ ਲਈ ਇੰਤਜ਼ਾਰ ਕਰਨਾ ਪਿਆ, ਕਿਉਂਕਿ ਹਕੂਮਤ ਇਸ ਤਾਕ ਵਿੱਚ ਸੀ ਕਿ ਸ਼ਾਇਦ ਬਾਬਾ ਜੀ ਆਪਣੇ ਸਾਥੀਆਂ ਦੀ ਮੌਤ ਨੂੰ ਵੇਖ ਕੇ ਡੋਲ ਜਾਣ, ਪਰ ਜਿਨ੍ਹਾਂ ਨੇ ਸਿਰ ਦੇ ਕੇ ਕਲਗੀਆਂ ਵਾਲੇ ਪਾਤਸ਼ਾਹ ਤੋਂ ਅੰਮ੍ਰਿਤ ਛਕਿਆ ਹੋਵੇ ਉਹ ਇਸ ਸਿਧਾਂਤਕ ਪ੍ਰੀਖਿਆ ਵਿੱਚ ਕਦੇ ਵੀ ਨਹੀਂ ਸੀ ਡੋਲ ਸਕਦੇ। ਬਾਬਾ ਜੀ ਆਪਣੇ ਅੰਤਲੇ ਸਮੇਂ ਤੱਕ ਦਿੜ ਰਹੇ। ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਸਮਰਪਿਤ 2-3 ਕਵਿਤਾਵਾਂ ਆਪ ਜੀ ਨੂੰ ਸਾਂਝੀਆਂ ਕਰਨੀਆਂ ਹਨ। ਸਾਰੀ ਸੰਗਤ ਸੰਤਾਂ ਮਹਾਂਪੁਰਖਾਂ ਅਤੇ ਕੌਮ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਕਮਾਈ ਦਾ ਧਿਆਨ ਕਰਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਖ ਕੌਮ ਦੇ ਦੁਸ਼ਮਣਾਂ ਨੂੰ ਗਿਣ ਗਿਣ ਕੇ ਸੋਧਿਆ। ਸਮਾਣਾ, ਸਢੌਰਾ, ਠਸਕਾ, ਮੁਸਤਵਾਬਾਦ, ਕਪੂਰੀ, ਸੋਨੀਪਤ, ਸਾਰੇ ਪੰਜਾਬ ਦੀ ਧਰਤੀ ਉੱਤੇ ਇੱਕ ਤਰ੍ਹਾਂ ਉਹਨਾਂ ਨੇ ਕੇਸਰੀ ਝੰਡਾ ਚਲਾ ਦਿੱਤਾ। ਪਹਿਲਾ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਹੋਇਆ ਜਿਹਨੇ ਖਾਲਸਾ ਜੀ ਕੇ ਬੋਲ ਬਾਲੇ ਦੇ ਨਾਰੇ ਨੂੰ ਸਿਧਾਂਤਕ ਤੋਂ ਅਮਲੀ ਰੂਪ ਤੱਕ ਪਹੁੰਚਾਇਆ। ਬੰਦਾ ਸਿੰਘ ਬਹਾਦਰ ਦੀ ਸ਼ਕਤੀ ਦਿਨ ਬਾ ਦਿਨ ਵੱਧਦੀ ਜਾ ਰਹੀ ਸੀ। ਉਧਰ ਦਿੱਲੀ ਦਰਬਾਰ ਵੀ ਚਿੰਤਤ ਸੀ ਕਿ ਕਿਵੇਂ ਨਾ ਕਿਵੇਂ ਸਿੱਖਾਂ ਦੇ ਇਸ ਜਰਨੈਲ ਨੂੰ ਖਤਮ ਕਰ ਦੇਣਾ ਚਾਹੀਦਾ। ਬਹਾਦਰ ਸ਼ਾਹ ਦੀ ਮੌਤ ਤੋਂ ਬਾਅਦ ਜਹਾਂਦਾਰ ਸ਼ਾਹ ਤਖ਼ਤ ਤੇ ਬੈਠਾ ਤੇ ਜਹਾਂਦਾਰ ਸ਼ਾਹ ਨੂੰ ਸੈਯਦ ਭਰਾਵਾਂ ਦੀ ਮਦਦ ਨਾਲ ਕਤਲ ਕਰਕੇ ਬੜੀ ਜਲਦੀ ਫਰਖਸ਼ੀਅਰ ਨੇ ਦਿੱਲੀ ਦੇ ਤਖ਼ਤ ਤੇ ਕਬਜ਼ਾ ਕਰ ਲਿਆ। ਉਹਨੇ ਆਪਣਾ ਇੱਕ ਨਵਾਂ ਅਹੁਦੇਦਾਰ ਲਾਹੌਰ ਦੀ ਧਰਤੀ ਉੱਤੇ ਗਵਰਨਰ ਦੇ ਤੌਰ ਤੇ ਨਿਯੁਕਤ ਕੀਤਾ, ਜਿਸ ਦਾ ਨਾਮ ਇਤਿਹਾਸ ਵਿੱਚ ਅਬਦੁਲ ਸਮਦ ਖਾਂ ਦਲੇਰੇ ਜੰਗ ਦੇ ਤੌਰ ਤੇ ਆਇਆ। ਇਹ ਦਲੇਰੇ ਜੰਗ ਨੇ ਵਾਅਦਾ ਕੀਤਾ ਹਰਖੀਅਰ ਦੇ ਨਾਲ ਕਿ ਮੈਂ ਸਿੱਖਾਂ ਦੇ ਉਸ ਅਣਖੀਲੇ ਜਰਨੈਲ ਬੰਦਾ ਸਿੰਘ ਬਹਾਦਰ ਨੂੰ ਬੰਨ ਕੇ ਤੇਰੇ ਦਰਬਾਰ ਵਿੱਚ ਪੇਸ਼ ਕਰਾਂਗਾ। ਅਬਦੁਲ ਸਮਦ ਖਾਂ ਬਹੁਤ ਵੱਡੀ ਫੌਜ ਲੈ ਕੇ ਰਿਆੜਕੀ ਕਲਾਨੌਰ ਗੁਰਦਾਸਪੁਰ ਦੇ ਇਲਾਕੇ ਵਿੱਚ ਪਹੁੰਚਿਆ। ਬਾਕੀ ਹਲਕਿਆਂ ਵਿੱਚੋਂ ਸਿੱਖਾਂ ਦੇ ਜਰਨੈਲ ਦੀ ਤਾਕਤ ਹੌਲੀ ਹੌਲੀ ਘੱਟ ਗਈ ਸੀ, ਪਰ ਇਸ ਰਿਆੜਕੀ ਦੇ ਇਲਾਕੇ ਵਿੱਚ ਖਾਲਸਾ ਜੀ ਕੇ ਬੋਲ ਬਾਲੇ ਅਜੇ ਵੀ ਕਾਇਮ ਸਨ। ਅਜੇ ਵੀ ਸਾਰੇ ਪਿੰਡਾਂ ਉੱਤੇ, ਸਾਰੀਆਂ ਸੰਪਤੀਆਂ ਉੱਤੇ ਸਿੱਖ ਰਾਜ ਦਾ ਕਬਜ਼ਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰਦਾਸ ਲੰਗਰ ਦੀ ਘੜੀ ਦੀ ਛਲ ਲਈ। ਇਹ ਸੂਰਮੇ 17 ਅਪ੍ਰੈਲ 1715 ਨੂੰ ਇਸ ਕਿਲੇ ਦੇ ਦੁਆਲੇ ਵੱਡੀ ਖਾਈ ਪੁੱਟ ਕੇ ਉਸ ਵਿੱਚ ਦਰਿਆ ਤੋਂ ਇੱਕ ਸੂਆ ਬਣਾ ਕੇ ਪਾਣੀ ਛੱਡ ਕੇ ਆਪ ਕਿਲੇ ਅੰਦਰ ਚਲੇ ਗਏ। ਇਤਿਹਾਸ ਕਹਿੰਦਾ ਹੈ ਕਿ ਬਾਬਾ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਇੱਥੇ 17 ਅਪ੍ਰੈਲ 1715 ਤੋਂ ਲੈ ਕੇ
15 ਦਸੰਬਰ 1715 ਤੱਕ ਲਗਭਗ 8 ਮਹੀਨੇ ਘੇਰਾ ਪਿਆ ਰਿਹਾ। ਤੁਸੀਂ ਹਿਸਾਬ ਲਾਓ ਹਜ਼ਾਰਾਂ ਦੀ ਗਿਣਤੀ ਸਿੰਘ ਅੰਦਰ ਸਨ, ਅੰਦਰ ਕਿੰਨਾ ਕੁ ਦਾਣਾ ਪਾਣੀ ਸੀ, ਕਿੰਨਾ ਕੁ ਰਾਸ਼ਨ ਹੋਵੇਗਾ, ਜਿਸ ਨਾਲ 8 ਮਹੀਨੇ ਭੁੱਖਣ ਭਾਲੇ ਸਿੰਘ ਗੁਜ਼ਾਰਾ ਵੀ ਕਰਦੇ ਰਹੇ ਤੇ ਬਾਹਰ ਦੁਸ਼ਮਣ ਦੀਆਂ ਫੌਜਾਂ ਦਾ ਮੁਕਾਬਲਾ ਵੀ ਕਰਦੇ ਰਹੇ। ਦਰਖਤਾਂ ਦੇ ਪੱਤੇ ਤੱਕ ਮੁੱਕ ਗਏ, ਰਾਸ਼ਨ ਸਾਰਾ ਖਤਮ ਹੋ ਗਿਆ। ਇਤਿਹਾਸਕਾਰ ਨੇ ਤੇ ਇੱਥੋਂ ਤੱਕ ਲਿਖਿਆ ਕਿ ਕਈ ਸਿੰਘਾਂ ਨੇ ਆਪਣੇ ਘੋੜਿਆਂ ਦਾ ਮਾਸ ਵੀ ਚੀਰ ਚੀਰ ਕੇ ਖਾਧਾ। ਜੰਗ ਵਿੱਚ ਘੋੜਾ ਸਿੰਘ ਦਾ ਜੀਵਨ ਸਾਥੀ ਹੋਇਆ ਕਰਦਾ, ਆਪਣੇ ਭਰਾ ਨਾਲੋਂ ਵੱਧ ਪਿਆਰ ਕਰਦਾ ਇੱਕ ਸੂਰਮਾ ਆਪਣੇ ਘੋੜੇ ਨੂੰ, ਪਰ ਜਦੋਂ ਭੁੱਖ ਅੱਗੇ ਪੇਸ਼ ਨਾ ਗਈ, ਸੂਰਮਿਆਂ ਨੇ ਆਪਣੇ ਭਰਾ ਦਾ ਕਤਲ ਕਰਨ ਲੱਗਿਆ ਇੱਕ ਵਾਰੀ ਕਿਹਾ, ਸੋਹਣਿਆ ਸਿਆਂ ਮੈਦਾਨਾਂ ਦਾ ਸਾਥੀ ਹੈ ਤੂੰ, ਪਰ ਅੱਜ ਤੇਰੇ ਮਾਸ ਨੂੰ ਖਾ ਕੇ ਜੀਵਨ ਦੀ ਅੱਗ ਨੂੰ 2 ਘੜੀ ਤੱਕ ਹੋਰ ਝੁਲਕਾ ਦੇਣ ਦਾ ਯਤਨ ਕਰਾਂਗੇ। ਕਈ ਬੰਦੇ ਪੁੱਛਦੇ ਨੇ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ। ਸਿੱਖ ਧਰਮ ਵਿੱਚ ਇਸ ਬਾਰੇ ਅਜੇ ਤੱਕ ਕੋਈ ਸਿਧਾਂਤਕ ਸਪਸ਼ਟ ਫੈਸਲਾ ਨਹੀਂ। ਮਹਾਰਾਜ ਨੇ ਕਿਹਾ ਕਿ ਕੁੱਠਾ ਨਹੀਂ ਖਾਣਾ ਸਾਡੀ ਰਹਿਤ ਮਰਿਆਦਾ ਵਿੱਚ, ਇਸ ਪਾਸੇ ਸਪਸ਼ਟ ਹੈ। ਪਰ ਜਿਨ੍ਹਾਂ ਸਿੰਘਾਂ ਨੂੰ ਮਜ਼ਬੂਰੀ ਵਿੱਚ ਖਾਣਾ ਪਿਆ ਉਹਨਾਂ ਨੂੰ ਸਤਿਗੁਰਾਂ ਨੇ ਮਾਫ਼ ਕੀਤਾ। ਜਿਹੜੇ ਵਿਚਾਰੇ ਐਵੇਂ ਸ਼ਗਲ ਦੇ ਤੌਰ ਤੇ ਛੱਕੀ ਜਾਂਦੇ ਨੇ ਰੋਜ਼ ਖੁਰਾਕ ਦੀ ਜਗ੍ਹਾ, ਉਹਨਾਂ ਵਾਸਤੇ ਕੋਈ ਬਹੁਤੀ ਚੰਗੀ ਗੱਲ ਨਹੀਂ ਸਮਝੀ ਗਈ। ਇਹਨਾਂ ਸਿੰਘਾਂ ਨੇ ਮਜ਼ਬੂਰੀ ਦੇ ਵਿੱਚ ਦਰਖਤਾਂ ਦੇ ਪੱਤੇ ਵੀ ਖਾਧੇ ਨੇ, ਪਰ ਇਹਨਾਂ ਸੂਰਮੇ 'ਚ ਸਿਰਕ ਇੰਨਾ ਹੈ ਕਿ ਜਦੋਂ ਮਰਦੇ ਨੇ ਉਦੋਂ ਮਰਨ ਲੱਗੇ ਆਪਣੀ ਬੰਦੂਕ ਦਾ ਘੋੜਾ ਦੁਸ਼ਮਣ ਵੱਲ ਕਰਕੇ ਗੋਲੀ ਬਾਗ ਦਿੰਦੇ ਨੇ। ਮਰਨ ਤੋਂ ਪਹਿਲਾਂ ਇੱਕ ਸਿੱਖ ਸਿਪਾਹੀ ਆਪਣੀ ਬੰਦੂਕ ਦੇ ਨਾਲ ਕਈ ਸੈਂਕੜੇ ਨੂੰ ਮੌਤ ਦੇ ਘਾਟ ਉਤਾਰ ਦਿੰਦਾ। 8 ਮਹੀਨੇ ਦਾ ਲੰਬਾ ਘੇਰਾ ਹਕੂਮਤ ਨੇ ਨਵੀਂ ਚਾਲ ਦਾ ਪਾਸਾ ਸੁੱਟਿਆ। ਇਹਨਾਂ ਨੇ ਚਿੱਠੀ ਲਿਖ ਕੇ ਬੰਦਾ ਸਿੰਘ ਬਹਾਦਰ ਨੂੰ ਅੰਦਰ ਭੇਜੀ ਕਿ ਜੇਕਰ ਤੁਸੀਂ ਸਾਡੀ ਈਨ ਮੰਨ ਲਵੋ ਅਸੀਂ ਤੁਹਾਨੂੰ ਗ੍ਰਿਫਤਾਰ ਨਹੀਂ ਕਰਾਂਗੇ, ਬਾ ਇੱਜ਼ਤ ਤੁਹਾਨੂੰ ਇੱਥੋਂ ਲਾਹੌਰ ਤੋਂ ਦਿੱਲੀ ਲਿਜਾਇਆ ਜਾਵੇਗਾ, ਤੁਹਾਨੂੰ ਗੁਜ਼ਾਰੇ ਜੋਗੀ ਜਗੀਰ ਦਿੱਤੀ ਜਾਵੇਗੀ। ਸਿੱਖ ਕੌਮ ਦੇ ਵਿੱਚ 2 ਧੜੇ ਬਣ ਗਏ, ਇੱਕ ਬਾਬਾ ਬਲੋਚ ਸਿੰਘ ਦਾ ਧੜਾ ਸੀ, ਇੱਕ ਬੰਦਾ ਸਿੰਘ ਬਹਾਦਰ ਦਾ ਧੜਾ ਸੀ। ਇੱਕ ਧੜਾ ਕਹਿੰਦਾ ਸੀ ਕਿ ਗੜੀ ਦਾ ਦਰਵਾਜ਼ਾ ਖੋਲ ਦੇਣਾ ਚਾਹੀਦਾ, ਦੂਜੇ ਧੜੇ ਦੀ ਰਾਏ ਸੀ ਕਿ ਇੰਤਜ਼ਾਰ ਕਰੋ, ਜੰਮ ਕੇ ਲੜੋ ਅਤੇ ਲੜਦੇ ਲੜਦੇ ਸ਼ਹਾਦਤ ਦਾ ਬਾਟਾ ਛੱਕ ਜਾਓ। ਪਰ ਬਹੁਮਤ ਇਸ ਪਾਸੇ ਜ਼ਿਆਦਾ ਹੋ ਗਿਆ ਕਿ ਗੜੀ ਦਾ ਦਰਵਾਜ਼ਾ ਖੋਲ ਦੇਣਾ ਚਾਹੀਦਾ। ਲੋਕਤੰਤਰੀ ਮਰਿਆਦਾ ਦਾ ਸਵਾਗਤ ਕੀਤਾ ਖਾਲਸਾ ਪੰਥ ਨੇ, ਬਾਬਾ ਬਲੋਚ ਸਿੰਘ ਦੀ ਅਗਵਾਈ ਵਿੱਚ ਗੜੀ ਦਾ ਦਰਵਾਜ਼ਾ ਖੋਲ ਦਿੱਤਾ ਗਿਆ। ਉਹੀ ਗੱਲ ਸੀ ਜਿਸ ਦੀ ਆਸ ਸੀ। ਭੁੱਖੇ ਸ਼ੇਰਾਂ ਉੱਤੇ ਮੁਗਲ ਦੇ ਸਿਪਾਹੀ ਟੁੱਟ ਕੇ ਪੈ ਗਏ, ਭੁੱਖਣ ਭਾਣੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 300 ਸਿੰਘਾਂ ਨੂੰ ਹੱਥ ਪੈਰ ਬੰਨ ਕੇ ਮੁਗਲ ਸਿਪਾਹੀਆਂ ਦੇ ਅੱਗੇ ਸੁੱਟ ਦਿੱਤਾ ਗਿਆ। ਉਹਨਾਂ ਨੇ ਆਪਣੀਆਂ ਤਲਵਾਰਾਂ ਦੇ ਨਾਲ ਸਿੰਘਾਂ ਨੂੰ ਕੀਮਾ ਕੀਮਾ ਕਰਕੇ ਸ਼ਹੀਦ ਕਰ ਦਿੱਤਾ ਗਿਆ। ਬੰਦਾ ਸਿੰਘ ਬਹਾਦਰ ਨੂੰ ਅਰੈਸਟ ਕਰ ਲਿਆ ਗਿਆ, ਉਹਦੀਆਂ ਹੱਥਾਂ ਤੇ ਹੱਥਕੜੀਆਂ ਲਾ ਕੇ, ਪੈਰਾਂ 'ਚ ਬੇੜੀਆਂ ਪਾ ਕੇ, ਉਹਨੂੰ ਇੱਕ ਪਿੰਜਰੇ ਵਿੱਚ ਕੈਦ ਕਰਕੇ ਹਾਥੀ ਤੇ ਚੜਾ ਲਿਆ ਗਿਆ। 3000 ਸਿੰਘਾਂ ਦੇ ਸਿਰ ਨੇਜਿਆਂ ਤੇ ਟੰਗ ਲਏ ਗਏ, ਗੱਡਿਆਂ ਤੇ ਰੱਖ ਕੇ ਬਾਕੀ ਦੇ ਸਿੰਘਾਂ ਨੂੰ ਨੂਰ ਕੇ ਹੱਥ ਪੈਰ ਬੰਨ ਕੇ ਇਹ ਸ਼ਹੀਦਾਂ ਦਾ ਜਲੂਸ ਲਾਹੌਰ ਵੱਲ ਜਾ ਰਿਹਾ। ਸਿੱਖ ਕੌਮ ਦਾ ਪਹਿਲਾ ਜਲੂਸ, ਜਿੰਦਾ ਸ਼ਹੀਦਾਂ ਦਾ ਜਲੂਸ, ਜਿਸ ਜਲੂਸ ਦੀ ਅਗਵਾਈ ਸਿੱਖ ਕੌਮ ਦਾ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਕਰ ਰਿਹਾ। ਇਹ ਬਾਬਾ ਬੰਦਾ ਸਿੰਘ ਬਹਾਦਰ ਜਿਸ ਨੇ ਕਦੇ ਵੀ ਦੁਸ਼ਮਣ ਦੀ ਨਹੀਂ ਮੰਨੀ, ਜਿਸ ਸਿੱਖ ਦਾ ਸਿਰ ਜ਼ਾਲਮ ਅੱਗੇ ਕਦੇ ਵੀ ਨਹੀਂ ਚੁੱਕਿਆ, ਅੱਜ ਉਹਦੇ ਹੱਥ ਪੈਰ ਬੰਨੇ ਹੋਏ ਨੇ, ਉਹਦੀ ਛਾਤੀ ਜੰਡੀਰਾਂ ਨਾਲ ਜਕੜੀ ਹੋਈ ਹੈ, ਉਹਦੇ ਸਿਰ ਤੋਂ ਪੈਰਾਂ ਤੀਕ ਮੋਟੇ ਮੋਟੇ ਸੰਗਲ ਨੇ। ਫਿਰ ਵੀ 2 ਮੁਗਲ ਅਫਸਰ ਇਹਨਾਂ ਸੰਗਲਾਂ ਨਾਲ ਜੁੜੇ ਹੋਏ ਨੇ, ਇਸ ਕਰਕੇ ਜੁੜੇ ਹੋਏ ਨੇ, ਜੇ ਬੰਦਾ ਸਿੰਘ ਬਹਾਦਰ ਕਿਤੇ ਭੱਜਣ ਦੀ ਕੋਸ਼ਿਸ਼ ਕੀਤੇ ਤਾਂ ਇਹ 2 ਮੁਗਲ ਅਫਸਰ ਬੰਦਾ ਸਿੰਘ ਦੀ ਛਾਤੀ ਵਿੱਚ ਛੁਰੇ ਮਾਰ ਕੇ ਇਹਨੂੰ ਥਾਂ ਤੇ ਹੀ ਖਤਮ ਕਰ ਦੇਣ। ਬੰਦਾ ਸਿੰਘ ਕੈਦ ਹੈ, ਪਿੰਜਰੇ ਵਿੱਚ ਪਾਇਆ ਹੋਇਆ, ਪਰ ਦੁਸ਼ਮਣ ਨੂੰ ਅਜੇ ਵੀ ਬੰਦਾ ਸਿੰਘ ਦਾ ਭੈਸ ਤਾਰ ਹੈ। ਕਿਤੇ ਇਹ ਕੈਦੀ ਖਾਲਸਾ ਫਿਰ ਵੱਡਾ ਵੱਡਾ ਝੰਡਾ ਚੁੱਕ ਲਵੇ, ਬਾਬਾ ਬੰਦਾ ਸਿੰਘ ਬਹਾਦਰ ਅਸੇ ਉਸ ਦੇ ਜਿੰਦਾ ਸ਼ਹੀਦ ਸਾਥੀਆਂ ਦਾ ਜਲੂਸ ਲਾਹੌਰ ਦੀ ਧਰਤੀ ਤੇ ਖਾਲਸਾ ਪੰਥ ਦੇ ਸੂਰਬੀਰ ਇਸ ਤਰ੍ਹਾਂ ਲੰਘੇ ਜਾ ਰਹੇ ਹਨ।

0: ਤੈਨੂੰ ਸਚਲਾ ਜਾ ਰਿਹਾ ਸੀ ਤਿੰਨ ਤੂੰ ਹਜ਼ਾਰ ਸਿਰ ਨੇ ਤੰਗ ਵਾਇਆ ਹੋਇਆ ਤੋਂ ਤੇ ਸ਼ਹੀਦਾਂ ਦਾ
1: ਹੁੰਦੇ ਕਦੇ ਮਹਤਾਜ ਨਹੀਂ ਜੀਵਿਆਂ ਦੇ ਹੁੰਦੇ ਕਦੇ ਮਹਤਾਜ ਨਹੀਂ ਜੀਵਿਆਂ ਦੇ ਹਰ ਇੱਕ ਮਸਲਾ ਜਿਨ੍ਹਾਂ ਦੀ ਚਾਨਣੀ ਹੈ ਜਿਸ ਕੌਮ ਦੇ ਅੱਖੀ ਪਤੰਗੀਆਂ ਨੇ ਸੇਰ ਚੰਮਾ ਦੀ ਲਾਟ ਤੇ ਬਾਲਣੀ ਹੈ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥੀ ਕੈਦ ਕਰ ਲਾਹੌਰ ਪਹੁੰਚਾਏ ਗਏ ਅਬਦੁਲ ਸਮਦ ਖਾਂ ਨੇ ਇਹਨਾਂ ਕੈਦੀਆਂ ਨੂੰ ਲਾਹੌਰ ਤੋਂ ਦਿੱਲੀ ਪੇਸ਼ ਕਰਨ ਦੀ ਆਗਿਆ ਮੰਗੀ ਪਰ ਬਾਦਸ਼ਾਹ ਫਰਕਸ਼ੀਅਰ ਨੇ ਅਬਦੁਲ ਸਮਦ ਖਾਂ ਨੂੰ ਲਾਹੌਰ ਦਾ ਪ੍ਰਬੰਧ ਕਰਨ ਵਾਸਤੇ ਲਾਹੌਰ ਰੋਕਣ ਵਾਸਤੇ ਕਿਹਾ ਅਤੇ ਉਸਦੇ ਪੁੱਤਰ ਜਿਹੜਾ ਆਪਣੇ ਆਪ ਨੂੰ ਭਵਿੱਖ ਦਾ ਹਾਕਮ ਸਮਝਦਾ ਸੀ ਜਕਰੀਆ ਖਾਨ ਨੂੰ ਹੁਕਮ ਦਿੱਤਾ ਕਿ ਤੂੰ ਇਹਨਾਂ ਕੈਦ ਕੀਤੇ ਸਿੱਖ ਜਰਨੈਲਾਂ ਨੂੰ ਨਾਲ ਲੈ ਕੇ ਆਪ ਲਾਹੌਰ ਤੋਂ ਦਿੱਲੀ ਆ ਜਕਰੀਆ ਖਾਨ ਨੇ ਨਿਗਾਹ ਮਾਰੀ ਇਹ 500-700 ਸਿੰਘ ਥੋੜੇ ਨੇ ਇਹਨਾਂ ਦੇ ਵਿੱਚੋਂ ਕਈਆਂ ਨੂੰ ਇੱਥੇ ਲਾਹੌਰ ਹੀ ਮਾਰ ਦਿੱਤਾ ਜਾਏਗਾ ਕਈ ਭੁੱਖ ਦੇ ਨਾਲ ਹੀ ਤੜਪ ਤੜਪ ਕੇ ਮਰ ਜਾਣਗੇ ਕਿਉਂ ਨਾ ਇਸੇ ਬਹਾਨੇ ਮੈਂ ਪਿੰਡਾਂ ਚੋਂ ਸਿੱਖਾਂ ਦਾ ਸ਼ਿਕਾਰ ਖੇਡ ਲਾਂ ਜਕਰੀਆ ਖਾਨ ਨੇ ਇਲਾਕੇ ਵਿੱਚ ਗਸ਼ਤੀ ਫੌਜਾਂ ਚਾੜ ਦਿੱਤੀਆਂ ਪੱਤਾ ਪੱਤਾ ਪੰਜਾਬ ਦਾ ਖਾਲਸੇ ਦੀ ਫਿਜ਼ਾ ਦਾ ਵੈਰੀ ਬਣ ਗਿਆ ਜਿੱਥੇ ਸੁਲੇਖਿਆ ਉੱਥੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੁਹਾਗਣਾਂ ਰੰਡੀਆਂ ਕਰ ਦਿੱਤੀਆਂ ਗਈਆਂ ਭੈਣਾਂ ਦੇ ਵੀਰ ਚਿੱਟੇ ਦਿਨ ਖੋਲੇ ਗਏ ਮਾਵਾਂ ਕਰਲਾਉਂਦੀਆਂ ਰਹਿ ਗਈਆਂ ਪਰ ਕੋਈ ਅਪੀਲ ਦਲੀਲ ਸੁਣਨ ਵਾਲਾ ਨਹੀਂ ਸੀ ਜਿੱਥੋਂ ਕੋਈ ਸਿੱਖ ਮਿਲਿਆ ਭੁੱਖਣ ਭਾਣਾ ਨੂੜ ਕੇ ਬੰਨ ਕੇ ਗੱਦੇ ਉੱਤੇ ਸੁੱਟ ਲਿਆ ਇੱਕ ਬਹੁਤ ਵੱਡਾ ਕਾਫਲਾ ਬਣਾ ਕੇ ਜਕਰੀਆ ਖਾਨ ਇਹਨਾਂ ਸਿੱਖਾਂ ਨੂੰ ਨਾਲ ਲੈ ਕੇ ਲਾਹੌਰ ਤੋਂ ਦਿੱਲੀ ਨੂੰ ਤੁਰਿਆ ਜਕੜੇ ਹੋਏ ਸਿੰਘ ਜਦੋਂ ਸਰਹੰਦ ਕੋਲੋਂ ਵੀ ਲੰਘੇ ਨੇ ਉਹ ਸਰਹੰਦ ਵੱਲੋਂ ਵੇਖ ਕੇ ਆਪਣੇ ਮਨ ਵਿੱਚ ਝੂਰ ਰਹੇ ਨੇ ਕੱਲ ਅਸੀਂ ਇਸ ਸਰਹੰਦ ਦੇ ਰਾਜੇ ਸਾਂ ਕੱਲ ਇਸ ਸਰਹੰਦ ਤੇ ਕੇਸਰੀ ਨਿਸ਼ਾਨ ਝੂਲਦਾ ਸੀ ਅੱਜ ਮੁਗਲਈ ਝੰਡਾ ਝੂਲਦਾ ਵੇਖ ਕੇ ਖਾਲਸੇ ਦੇ ਦਿਲ ਨੂੰ ਲਾਂਬੂ ਲੱਗ ਗਿਆ ਪਰ ਕੈਦੀ ਖਾਲਸਿਆਂ ਦੀ ਕੋਈ ਪੇਸ਼ ਨਹੀਂ ਸੀ ਜਾ ਰਹੀ 27 ਫਰਵਰੀ ਨੂੰ ਲਾਹੌਰੀ ਦਰਵਾਜੇ ਤੋਂ ਇੰਟਰ ਹੋਇਆ ਸਿੰਘਾਂ ਦਾ ਇਹ ਵੱਡਾ ਜੱਥਾ ਦਿੱਲੀ ਦੀ ਧਰਤੀ ਉੱਤੇ ਮਿਰਜ਼ਾ ਮੁਹੰਮਦ ਲੂਣ ਹਾਇਸੀ ਮੰਡੀ ਵਾਲਾ ਇਬਰਤਨਾਮਾ ਪੁਸਤਕ ਵਿੱਚ ਲਿਖਦਾ ਹੈ ਕਿ ਮੈਂ ਵੀ ਸਿੱਖਾਂ ਦੇ ਉਸ ਵੱਡੇ ਜਲੂਸ ਨੂੰ ਵੇਖਣ ਵਾਸਤੇ ਗਿਆ ਦਿੱਲੀ ਦੇ ਲੋਕ ਆਪਣੀਆਂ ਬਿਲਡਿੰਗਾਂ ਤੇ ਆਪਣੇ ਕੋਠੀਆਂ ਤੇ ਵੱਡੀਆਂ ਇਮਾਰਤਾਂ ਤੇ ਚੜ੍ਹ ਕੇ ਸਿੱਖਾਂ ਦੇ ਇਸ ਵੱਡੇ ਜਲੂਸ ਨੂੰ ਵੇਖ ਰਹੇ ਸਨ ਤੇ ਕੋਈ ਟਿੱਚਰ ਵਿੱਚ ਕਹਿ ਦਿੰਦਾ ਓਏ ਸਿੱਖੋ ਤੁਸੀਂ ਫੜੇ ਗਏ ਹੋ ਮਾਰੇ ਜਾਓਗੇ ਤੁਸੀਂ ਕਤਲ ਕਰ ਦਿੱਤੇ ਜਾਓਗੇ ਕਿਉਂਕਿ ਫਰਕਸ਼ੀਅਰ ਦਾ ਰਾਜ ਹੈ ਤੇ ਕੈਦ ਕੀਤੇ ਹੋਏ ਸਿੱਖ ਅੱਗੋਂ ਕਹਿੰਦੇ ਜਦੋਂ ਅਸੀਂ ਰਾਜ ਕਰਦੇ ਸਾਂ ਉਦੋਂ ਵੀ ਕਿਸੇ ਤੋਂ ਨਹੀਂ ਡਰੇ ਅੱਜ ਦੇ ਭੁੱਖਣ ਭਾਣੇ ਤੁਹਾਡੇ ਕਰਜ਼ੇ ਆ ਗਏ ਆ ਤੇ ਹੁਣ ਵੀ ਨਹੀਂ ਡਰਦੇ ਮੌਤ ਨੂੰ ਹੱਸ ਹੱਸ ਕੇ ਗਲ ਨਾਲ ਲਾਵਾਂਗੇ ਇਹਨਾਂ ਸਿੰਘਾਂ ਨੂੰ ਲਿਜਾ ਕੇ ਫਰਕਸ਼ੀਅਰ ਅੱਗੇ ਪੇਸ਼ ਕੀਤਾ ਗਿਆ ਬੰਦਾ ਸਿੰਘ ਬਹਾਦਰ ਅਤੇ ਉਹਦੇ ਨਾਲ ਕੁਝ 94 ਸਿੰਘ ਜਿਨ੍ਹਾਂ ਵਿੱਚ ਬਾਬਾ ਬਾਜ ਸਿੰਘ ਵਿਨੋਦ ਸਿੰਘ ਕਾਹਨ ਸਿੰਘ ਆਦਿਕ ਸ਼ਾਮਲ ਸਨ ਇਹਨਾਂ ਨੂੰ ਇਬਰਾਹੀਮ ਮੀਰ ਆਤਿਸ਼ ਦੇ ਸਪੁਰਦ ਕਰ ਦਿੱਤਾ ਗਿਆ ਇਹਨਾਂ ਵਾਸਤੇ ਵੱਖਰਾ ਕੈਦਖਾਨਾ ਬਣਾਇਆ ਗਿਆ ਬਾਕੀ ਦੇ 694 ਸਿੰਘਾਂ ਨੂੰ ਸਰਬਰਾਹ ਖਾਂ ਕੋਤਵਾਲ ਦੇ ਹਵਾਲੇ ਕਰ ਦਿੱਤਾ ਗਿਆ ਕਿ ਇਹਨਾਂ ਨੂੰ ਪਹਿਲਾਂ ਮੌਤ ਦੇ ਘਾਟ ਉਤਾਰ ਦਿੱਤਾ ਜਾਏਗਾ ਖਾਫੀ ਖਾਂ ਆਪਣੀ ਪੁਸਤਕ ਦਾ ਹਵਾਲਾ ਦਿੰਦਾ ਹੋਇਆ ਪੰਨਾ ਨੰਬਰ 766 ਤੇ ਲਿਖਦਾ ਹੈ ਕਿ ਮੈਂ ਵੀ ਸਿੱਖਾਂ ਦਾ ਤਮਾਸ਼ਾ ਇੱਕ ਕਤਲ ਵੇਖਣ ਲਈ ਕਤਲਗਾਹ ਵਿੱਚ ਚਲਿਆ ਗਿਆ ਉਹ ਸਿੱਖਾਂ ਦੇ ਕਤਲ ਨੂੰ ਤਮਾਸ਼ਾ ਇੱਕ ਕਤਲ ਇਸ ਕਰਕੇ ਕਹਿੰਦਾ ਹੈ ਕਿ ਉਹ

ਰਾਜ ਕਰੇਗਾ ਖਾਲਸਾ। ਆਖੀ ਰਹੇ ਨਾ ਕੋਇਲ ਨਾਰੇ ਮਾਰ ਰਿਹਾ ਸੀ, ਹਰ ਇੱਕ ਦੇ ਮੂੰਹ ਤੇ ਗਿੱਠ ਗਿੱਠ ਲਾਲੀਆਂ ਕਰੀਆਂ ਹੋਈਆਂ ਸਨ। ਖਾਹੀ ਖਾਂ ਇੱਕ ਮੁਗਲ ਇਤਿਹਾਸਕਾਰ ਹੈ, ਦੁਸ਼ਮਣ ਦਾ ਬੰਦਾ ਹੋ ਕੇ ਵੀ ਉਹ ਸਿੱਖਾਂ ਦੇ ਕਿਰਦਾਰ ਦੀ ਸਿਫਤ ਕਰਦਾ ਹੋਇਆ ਕਹਿੰਦਾ, ਇਹ ਬੇਦਾਗ ਜੀਵਨ ਵਾਲੇ ਲੋਕ, ਕਿਸੇ ਦੀ ਮਾਂ ਧੀ ਭੈਣ ਵੱਲ ਬੁਰੀ ਨਜ਼ਰ ਨਾਲ ਨਾ ਤੱਕਣ ਵਾਲੇ ਲੋਕ, ਛੋਲਿਆਂ ਦੀਆਂ ਮੁੱਠਾਂ ਨੂੰ ਭੁੱਜੇ ਹੋਏ ਬਦਾਮ ਕਹਿ ਕੇ ਛੱਕਣ ਵਾਲੇ ਗ੍ਰਸਤੀ ਅਤੇ ਸਿਰਵੀ ਯੋਧੇ ਹੱਸ ਹੱਸ ਕੇ ਮੌਤ ਨੂੰ ਗਾਲਾਂ ਲਾ ਰਹੇ ਸਨ। ਉਹ ਇੱਕ ਸਿੱਖ ਬੱਚੇ ਦੀ ਕਹਾਣੀ ਦੱਸਦਾ ਹੋਇਆ ਕਹਿੰਦਾ ਕਿ ਜਿਸ ਵੇਲੇ ਜ਼ਕਰੀਆ ਖਾਨ ਨੇ ਲਾਹੌਰ ਦੇ ਇਰਦ ਗਿਰਦ ਪਿੰਡਾਂ ਵਿੱਚੋਂ ਸਿੱਖਾਂ ਦਾ ਸ਼ਿਕਾਰ ਕੀਤਾ, ਭੁਲੇਖੇ ਨਾਲ ਉਹ ਇੱਕ ਹਿੰਦੂ ਪਰਿਵਾਰ ਦੇ ਬੱਚੇ ਨੂੰ ਵੀ ਪਕੜ ਲਿਆਇਆ। ਉਸ ਬੱਚੇ ਨੇ ਨਵਾਂ ਨਵਾਂ ਅੰਮ੍ਰਿਤ ਛਕਿਆ ਤੇ ਸਿੰਘ ਸਜਿਆ, ਇਹਨੇ ਨਾਂ ਰੱਖਿਆ ਭੀਮ ਚੰਦ ਤੋਂ ਭੀਮ ਸਿੰਘ। ਇਹ ਸੂਰਮੇ ਨੂੰ ਸ਼ਹਾਦਤ ਦਾ ਬੜਾ ਚਾਅ ਏ। ਅੱਜ ਜਿਹੜਾ ਦੂਜਾ ਜਥਾ ਕਤਲਗਾਹ ਵਿੱਚ ਆਇਆ ਉਹਨਾਂ ਵਿੱਚ ਇਹ ਸਿੱਖ ਬੱਚਾ ਵੀ ਸ਼ਾਮਲ ਹੈ, 16-17 ਸਾਲ ਦਾ ਗੱਭਰੂ ਹੈ। ਮਾਂ ਨੇ ਆਪਣੇ ਮੂੰਹ ਦੀਆਂ ਬੋਟੀਆਂ ਪਾ ਪਾ, ਵਿਧਵਾ ਮਾਈ ਨੇ ਆਪਣੇ ਮੂੰਹ ਦੀਆਂ ਗ੍ਰਹੀਆਂ ਪਾ ਪਾ ਆਪਣੇ ਪੁੱਤ ਨੂੰ ਪਾਲਿਆ। 16-17 ਸਾਲ ਦਾ ਬੱਚਾ ਹੋਇਆ, ਬੜੇ ਚਾਵਾਂ ਨਾਲ ਮਾਈ ਨੇ ਇਸਦਾ ਵਿਆਹ ਕੀਤਾ। ਅਜੇ ਘਰ ਵਾਲੀ ਦੇ ਛਗਨਾਂ ਦੀ ਮਹਿੰਦੀ ਵੀ ਫਿੱਕੀ ਨਹੀਂ ਸੀ ਪਈ, ਜ਼ਕਰੀਆ ਖਾਨ ਦੀਆਂ ਫੌਜਾਂ ਆਉਣ ਪਈਆਂ। ਭੀਮ ਸਿੰਘ ਨੂੰ ਗ੍ਰਿਫਤਾਰ ਕਰਕੇ ਸਿੱਖਾਂ ਦੇ ਜਥੇ ਵਿੱਚ ਸ਼ਾਮਲ ਕਰ ਲਿਆ ਗਿਆ। ਇਹਦੀ ਮਾਂ ਨੇ ਸੋਚਿਆ ਪੁੱਤ ਮਾਰ ਦੇਣਾ ਜ਼ਾਲਮਾਂ ਨੇ, ਨੂੰਹ ਨੇ ਰੰਡੀ ਹੋ ਦੇਣਾ ਤੇ ਕਿਵੇਂ ਨਾ ਕਿਵੇਂ ਮੈਂ ਮਿੰਟ ਤਰਲਾ ਕਰਲਾ ਆਪਣੇ ਪੁੱਤ ਨੂੰ ਵਿਚਾਲਾ। ਸਈਦਾਂ ਨੇ ਵੱਡੀ ਮਦਦ ਕੀਤੀ ਸੀ ਫਰਕੀਅਰ ਬਾਦਸ਼ਾਹ ਦੀ ਰਾਜਾ ਬਣਨ ਵੇਲੇ। ਇਹਨਾਂ ਸਈਦਾਂ ਵਿੱਚੋਂ ਇੱਕ ਵੱਡਾ ਵਜ਼ੀਰ ਸੀ ਅਬਦੁੱਲਾ ਖਾਂ। ਅਬਦੁੱਲਾ ਖਾਂ ਦਾ ਇੱਕ ਹਿੰਦੂ ਅਹਿਲਕਾਰ ਸੀ, ਇਹਦਾ ਨਾਂ ਇਤਿਹਾਸ ਵਿੱਚ ਆਇਆ ਰਤਨ ਚੰਦ। ਇਹ ਰਤਨ ਚੰਦ ਨੂੰ ਮਾਈ ਜਾਣਦੀ ਸੀ, ਮਾਈ ਨੇ ਰਤਨ ਚੰਦ ਕੋਲ ਸਿਫਾਰਿਸ਼ ਕੀਤੀ, ਰਤਨ ਚੰਦ ਨੇ ਅਬਦੁੱਲਾ ਖਾਂ ਕੋਲ ਸਿਫਾਰਿਸ਼ ਕੀਤੀ, ਅਬਦੁੱਲਾ ਖਾਂ ਨੇ ਫਰਕੀਅਰ ਕੋਲ ਸਿਫਾਰਿਸ਼ ਕੀਤੀ ਕਿ ਇਸ ਬੱਚੇ ਨੂੰ ਬਖਸ਼ ਦੇਣਾ ਚਾਹੀਦਾ ਕਿਉਂਕਿ ਇਹਦਾ ਸਿੱਖਾਂ ਨਾਲ ਬਹੁਤਾ ਸੰਬੰਧ ਨਹੀਂ, ਨਵਾਂ ਨਵਾਂ ਅੰਮ੍ਰਿਤ ਛਕਿਆ, ਹੌਲੀ ਹੌਲੀ ਆਪੇ ਸਿੱਖੀ ਤੋਂ ਪਾਸੇ ਹੋ ਜਾਏਗਾ। ਲੋਕ ਸੁਣੋ, ਪ੍ਰੇਮ ਦੇ ਨਾਲ ਪਹੁੰਚ ਕੇ ਫਰਕੀਅਰ ਦੇ ਦਰਬਾਰ ਵਿੱਚ ਰੋ ਪਿੱਟ ਕੇ ਇਸ ਮਾਤਾ ਨੇ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਇੱਕ ਤਰਲਾ ਹੈ ਆਇਆ ਲਿਆ ਬਈ।

ਹਿੰਦੂ ਗੁਲਾਮ ਤੇ ਨਿੱਤ

ਉਠਾ ਕਤਲੇ ਜਾ ਅੰਦਰ ਮਾਤਾ ਭੀਮ ਸਿੰਘ ਦੀ ਯਾਤੇ ਜਾ ਕਤਲੇ ਜਾ ਦੇ ਅੰਦਰ ਮਾਤਾ ਭੀਮ ਸਿੰਘ ਦੀ ਯਾਤੇ ਨਾ ਮਾਰੋ ਪੁੱਤਰ ਨੂੰ ਅੰਮੜੀ ਦੀ ਮਮਤਾਇਓ ਪਾਖੇ ਨਾ ਮਾਰੋ ਪੁੱਤਰ ਨੂੰ ਅੰਮੜੀ ਦੀ ਮਮਤਾਇਓ ਪਾਖੇ ਮੈਂ ਉਸ ਦੀ ਮਾਈ ਰੁਕ ਜਾਓ ਜਲਾ ਦੇਵੇ ਚਿੱਠੀ ਲੈ ਦਰਬਾਰੋ ਆਈ ਰੁਕ ਜਾਓ ਜਲਾ ਦੇਵੇ ਚਿੱਠੀ ਲੈ ਦਰਬਾਰੋ ਆਈ ਗੱਲ ਸੋਚੇ ਮਾਤਾ ਦੀਏ।

ਗੱਲ ਸੁਣ ਕੇ ਮਾਤਾ ਦੀ ਸੂਰਾ ਬਾਗ ਸ਼ੇਰ ਦੇ ਕੱਟਿਆ ਗੱਲ ਸੁਣ ਕੇ ਮਾਤਾ ਦੀ ਸੂਰਾ ਬਾਗ ਸ਼ੇਰ ਦੇ ਕੱਟਿਆ ਅਸੀਂ ਬਣੀ ਮੌਤ ਕੁੜੀ ਸੂਰਮਾ ਮੌਤ ਵੇਖਣਾ ਭੱਜਿਆ ਅਸੀਂ ਬਣੀ ਮੌਤ ਕੁੜੀ ਸੂਰਮਾ ਮੌਤ ਵੇਖਣਾ ਭੱਜਿਆ ਤੂੰ ਦੇਰ ਲਗਾਈ ਕਰੋ ਕਤਲ ਜਲਾ ਦੇਵੇ ਐਵੇਂ ਝੂਠ ਬੋਲਦੀ ਮਾਈ ਕਰੋ ਕਤਲ ਜਲਾ ਦੇਵੇ ਐਵੇਂ ਝੂਠ ਬੋਲ

ਬਚੜਾ ਵਿਧਵਾ ਦਾ ਕੁਝ ਤੇ ਕਰ ਲੋ ਰਹਿਮ ਜਲਾਦੋ ਇਹ ਬਚੜਾ ਵਿਧਵਾ ਦਾ ਕੁਝ ਤੇ ਕਰ ਲੋ ਰਹਿਮ ਜਲਾਦੋ ਤੱਕ ਲਾਸ਼ਾਂ ਤੜਫ ਦੀਆਂ ਗਈਏ ਧਰਤੀ ਸਹਿਮ ਜਲਾਦੋ ਤੱਕ ਲਾਸ਼ਾਂ ਤੜਫ ਦੀਆਂ ਗਈਏ ਧਰਤੀ ਸਹਿਮ ਜਲਾਦੋ ਕਿ ਕਰੂ ਖੁਦਾਈ ਰੁਕ ਜਾਓ ਜਲਾਦੋ ਵੇ ਚਿੱਠੀ ਲੈ ਦਰਬਾਰ ਆਈ ਰੁਕ ਜਾਓ ਜਲਾਦੋ ਵੇ ਚਿੱਠੀ ਲੈ ਦਰਬਾਰ ਮੈਨੂੰ ਕਤਲ ਕਰੋ ਛੇਤੀ ਮੇਰੀ ਮੰਜ਼ਲ ਦੂਰ ਟਿਕਾਣਾ ਮੇਰੇ ਸਾਥੀ ਉਡੀਕ ਰਹੇ ਮੇਰੀ ਕੋਲ ਉਹਨਾਂ ਦੇ ਜਾਣਾ ਮੇਰੇ ਸਾਥੀ ਉਡੀਕ ਰਹੇ ਮੇਰੀ ਕੋਲ ਉਹਨਾਂ ਦੇ ਜਾਣਾ ਜੋ ਮੇਰੇ ਭਾਈ ਕਰੋ ਕਤਲ ਜਲਾ ਦੋਵੇ ਐਵੇਂ ਝੂਠ ਬੋਲਦੀ ਮਾਈ ਕਰੋ ਕਤਲ ਜਲਾ ਦੋਵੇ ਐਵੇਂ ਝੂਠ ਬੋਲਦੀ ਮਾਈ ਕਰੋ ਕਤਲ ਜਲਾ ਦੋਵੇ

ਸਮਾਂ ਬੀਤਦਾ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਚਮਕੌਰ ਸਾਹਿਬ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਉੱਥੋਂ ਤੁਰੇ ਮਾਛੀਵਾੜੇ ਆਏ, ਮਾਛੀਵਾੜੇ ਤੋਂ ਚੱਲੇ ਕਈ ਜਗ੍ਹਾ ਹੁੰਦੇ ਸਾਹਿਬ ਜੀ, ਜਗ੍ਹਾ ਜਗ੍ਹਾ ਠਹਿਰਦੇ ਲੱਖੀ ਜੰਗਲ ਪਹੁੰਚੇ। ਸੰਗਤਾਂ ਗੁਰੂ ਕਾ ਜਸ, ਗੁਰੂ ਕੇ ਦਰਸ਼ਨ ਕਰਨ ਵਾਸਤੇ ਫਿਰ ਆਉਣ ਲੱਗ ਪਈਆਂ, ਉਹ ਹੀ ਰੌਣਕਾਂ ਫਿਰ ਲੱਗ ਗਈਆਂ। ਪੁੱਤਰਾਂ ਦੇ ਸ਼ਹੀਦ ਹੋਣ ਦਾ ਕੋਈ ਗਮ ਨਹੀਂ। ਜਦੋਂ ਗੁਰੂ ਸਾਹਿਬਾਂ ਦੇ ਧਰਮ ਸੁਪਤਨੀ ਮਾਤਾ ਸੁੰਦਰੀ ਜੀ ਨੇ ਪੁੱਛਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਮਹਾਰਾਜ ਮੇਰੇ ਚਾਰੋਂ ਸਾਹਿਬਜ਼ਾਦੇ ਕਿੱਥੇ ਨੇ? ਤਾਂ ਗੁਰੂ ਸਾਹਿਬਾਂ ਨੇ ਕਿਹਾ ਸੀ ਤੁਹਾਡੇ ਚਾਰ ਪੁੱਤਰ ਉਹਨਾਂ ਸਾਰਿਆਂ ਤੋਂ ਵਾਰ ਦਿੱਤੇ ਨੇ ਜਿਹੜੇ ਜਿਉਂਦੇ ਨੇ, ਜਿਨ੍ਹਾਂ ਹਾਲੀ ਜਿਉਣਾ ਹੈ। ਤੁਹਾਡੇ ਸਾਹਿਬਜ਼ਾਦਿਆਂ ਨੇ ਸਿੱਖੀ ਦਾ ਮਹਿਲ ਹੋਰ ਪੱਕਾ ਕਰ ਦਿੱਤਾ ਹੈ ਆਪਣਾ ਖੂਨ ਦੇ ਕੇ। ਸਮਾਂ ਬੀਤਿਆ, ਗੁਰੂ ਸਾਹਿਬ ਜੀ ਹੁਣ ਕੋਟ ਕਪੂਰੇ ਪਹੁੰਚੇ। ਸਾਹਿਬਾਂ ਨੂੰ ਪਤਾ ਲੱਗਾ ਸਰਹੰਦ ਦਾ ਨਵਾਬ ਵਜ਼ੀਰ ਖਾਨ 5000 ਫੌਜ ਲੈ ਕੇ ਪਿੱਛਾ ਕਰਦਾ ਆ ਰਿਹਾ। ਤਾਂ ਗੁਰੂ ਸਾਹਿਬਾਂ ਨੇ ਕਪੂਰੇ ਨੂੰ ਕਿਹਾ, ਕਪੂਰਿਆ ਸਾਡੇ ਪਿੱਛੇ ਵਜ਼ੀਰ ਖਾਨ 5000 ਦੇ ਕਰੀਬ ਫੌਜ ਲੈ ਕੇ ਆ ਰਿਹਾ ਹੈ, ਤੂੰ ਆਪਣਾ ਕਿਲਾ ਦੇ ਤਾਂ ਕਿ ਇੱਥੇ ਅਸੀਂ ਉਹਦੇ ਨਾਲ ਦੋ ਹੱਥ ਕਰ ਲਈਏ। ਕਪੂਰਾ ਅਖਵਾਂਦਾ ਗੁਰੂ ਦਾ ਸਿੱਖ ਹੈ, ਪਰ ਔਖਾ ਸਮਾਂ ਦੇਖਿਆ ਤਾਂ ਇਹ ਵੀ ਮੂੰਹ ਫੇਰ ਗਿਆ। ਕਹਿਣ ਲੱਗਾ, ਮਹਾਰਾਜ ਮੁਗਲਾਂ ਦਾ ਰਾਜ, ਮੈਨੂੰ ਮੁਗਲਾਂ ਕੋਲੋਂ ਡਰ ਲੱਗਦਾ ਹੈ, ਜੇ ਤੁਹਾਨੂੰ ਕਿਲਾ ਦਿੱਤਾ ਤੇ ਮੁਗਲ ਮੈਨੂੰ ਖਤਮ ਕਰ ਦੇਣਗੇ, ਵਜ਼ੀਰ ਮੈਨੂੰ ਖਤਮ ਕਰ ਦੇਵੇਗਾ, ਬਾਦਸ਼ਾਹ ਮੈਨੂੰ ਸਜ਼ਾ ਦੇਵੇਗਾ। ਤਾਂ ਗੁਰੂ ਸਾਹਿਬਾਂ ਨੇ ਕਿਹਾ, ਜਿਨ੍ਹਾਂ ਦੇ ਮਨ ਵਿੱਚ ਡਰ ਹੈ ਉਹਨਾਂ ਦੀ ਸਾਨੂੰ ਲੋੜ ਨਹੀਂ। ਅੱਜ ਵੀ ਇਹੋ ਜਿਹੇ ਲੋਕ ਆਏ ਨੇ ਜਿਹੜੇ ਦੁਨੀਆਂ ਦੇ ਸੁੱਖ ਬਦਲੇ ਪਤਤ ਹੁੰਦੇ ਨੇ, ਸਿੱਖੀ ਛੱਡਦੇ ਨੇ, ਅੰਮ੍ਰਿਤ ਤੋਂ ਦੂਰ ਨੇ, ਪਰ ਜਿਹੜੇ ਇਨਸਾਨ ਆਪਣੇ ਧਰਮ ਵਿੱਚ ਪੱਕੇ ਨਹੀਂ, ਆਪਣੇ ਗੁਰੂ ਦੇ ਉਪਦੇਸ਼ 'ਤੇ ਨਹੀਂ ਚੱਲਦੇ, ਦੁਨੀਆਂ ਦੇ ਸੁੱਖਾਂ ਅੱਗੇ ਸਿਰ ਝੁਕਾਉਂਦੇ ਨੇ, ਸੱਚ ਜਾਣਨਾ ਉਹਨਾਂ ਦਾ ਜਿਉਣਾ ਕੁਝ ਇਹੋ ਜਿਹਾ ਜਿਉਣਾ ਹੈ ਜਿਵੇਂ ਸਾਹਿਬ ਜੀ ਕਹਿੰਦੇ ਨੇ, ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ, ਜੇ ਤਾਂ ਕਿਸ ਖਾਏ ਇੱਜ਼ਤ ਨਹੀਂ, ਤੇ ਜਿਹੜਾ ਜਿਉਂਦਾ ਹੈ ਸਮਝੋ ਦਾ ਖਾਣਾ ਪੀਣਾ ਸਭ ਹਰਾਮ।

ਜਿਹੜਾ ਇਸ ਇਲਾਕੇ ਦੀ ਸਾਨੂੰ ਜਾਣਕਾਰੀ ਦੇ ਲਿਖਿਆ ਕਿ ਕਪੂਰੇ ਨੇ ਅੰਮ੍ਰਿਤ ਵੀ ਛਕਿਆ ਪਰ ਗੁਰੂ ਸਾਹਿਬ ਜੀ ਹੁਣ ਇੱਥੇ ਰਹੇ ਨਹੀਂ ਕਪੂਰੇ ਨੇ ਆਪਣੇ ਆਦਮੀਆਂ ਨੂੰ ਕਿਹਾ ਗੁਰੂ ਸਾਹਿਬਾਂ ਨੂੰ ਇਸ ਇਲਾਕੇ ਦੀ ਜਾਣਕਾਰੀ ਦਿਓ ਅਗਰ ਵਜ਼ੀਰ ਖਾਨ ਦੇ ਨਾਲ ਕਿਧਰੇ ਲੜਾਈ ਹੋ ਪਵੇ ਤਾਂ ਤੁਸਾਂ ਵਿੱਚ ਹਿੱਸਾ ਨਹੀਂ ਲੈਣਾ ਹੋ ਸਕੇ ਤੇ ਗੁਰੂ ਸਾਹਿਬਾਂ ਨੂੰ ਵੀ ਲੜਾਈ ਤੋਂ ਰੋਕਣਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਰਦੇ ਤੁਰਦੇ ਖਿਦਰਾਣੇ ਦੀ ਢਾਬ ਪਹੁੰਚੇ ਜਿਹਨੂੰ ਹੁਣ ਸੰਗਤਾਂ ਮੁਕਤਸਰ ਕਰਕੇ ਯਾਦ ਕਰਦੀਆਂ ਮੁਕਤਸਰ ਸਾਹਿਬ ਜਿੱਥੇ ਹੁਣ 40 ਮੁਕਤੀਆਂ ਦੀ ਯਾਦ ਵਿੱਚ ਪਵਿੱਤਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਢਾਬ ਕਹਿੰਦੇ ਨੇ ਜਿੱਥੇ ਪਾਣੀ ਹੋਵੇ ਇਸ ਜਗ੍ਹਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ ਭਾਈ ਮਾਨ ਸਿੰਘ

ਮਾਤਾ ਮਾਈ ਭਾਗੋ ਹੱਥ ਵਿੱਚ ਸਾਂਗ ਫੜੀ ਇਸੀ ਲਕੀਰ ਟੱਪੀ ਤੇ ਇਹ ਗੱਲ ਕਹੀ ਭਰਾਵੋ ਭੈਣ ਮਰਦ ਹੈ ਭੈਣ ਲੜੇਗੀ ਵੀਰ ਘਰਾਂ ਨੂੰ ਜਾਣ ਤਾਨਾ ਸੁਣਿਆ ਸਾਰਿਆਂ ਲਕੀਰ ਟੱਪੀ ਹੁਣ ਸਲਾਹ ਕੀਤੀ ਇਹ ਢਾਬ ਸੁੱਕੀ ਹੈ ਇੱਥੇ ਪਾਣੀ ਨੇ ਇੱਥੇ ਮੋਰਚੇ ਬੰਦੀ ਕਰ ਲਈਏ ਦੁਸ਼ਮਣ ਦੇ ਨਾਲ ਇੱਥੇ ਦੋ ਦੋ ਹੱਥ ਕਰ ਲਈਏ ਤਾਂ ਕਿ ਗੁਰੂ ਸਾਹਿਬ ਹੋਰ ਅੱਗੇ ਚਲੇ ਜਾਣ ਆਪਣਾ ਇੰਤਜ਼ਾਮ ਕਰ ਲੈਣ ਇਹ ਗੱਲ ਸਾਰਿਆਂ ਨੇ ਵਿਚਾਰ ਕੇ ਖਿਦਰਾਣੀ ਦੀ ਢਾਬ ਤੇ ਉੱਚੀਆਂ ਬੇੜੀਆਂ ਸਨ ਉੱਥੇ ਵੱਡੀਆਂ ਵੱਡੀਆਂ ਚਾਦਰਾਂ ਪਾ ਦਿੱਤੀਆਂ ਤਾਂ ਕਿ ਦੂਰੋਂ ਕੋਈ ਦੇਖੇ ਤੇ ਪਤਾ ਲੱਗੇ ਕਿ ਗੁਰੂ ਦਾ ਦਲ ਇਸ ਪਾਸੇ ਖਿਦਰਾਣੀ ਦੀ ਢਾਬ ਤੋਂ ਥੋੜ੍ਹੀ ਦੂਰ ਇੱਕ ਉੱਚੀ ਟਿੱਬੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੰਘਾਂ ਸਮੇਤ ਮੋਰਚਾ ਸੰਭਾਲ ਕੇ ਬੈਠ ਕੇ ਇੱਕ ਸਿੱਖ ਦਰਖਤ ਤੇ ਚੜ੍ਹੇ ਉਸਨੇ ਆਵਾਜ਼ ਦਿੱਤੀ ਕਿ ਵਜ਼ੀਰ ਖਾਨ ਫੌਜ ਲੈ ਕੇ ਆ ਰਹੇ ਭਾਈ ਮਾਨ ਸਿੰਘ ਨੇ ਕਿਹਾ ਇੱਕ ਗੋਲੀਆਂ ਦੀ ਵਿਛਾੜ ਛੱਡੋ ਤਾਂ ਕਿ ਦੁਸ਼ਮਣ ਨੂੰ ਪਤਾ ਲੱਗੇ ਗੁਰੂ ਦਾ ਦਲ ਇਸ ਪਾਸੇ ਗੋਲੀਆਂ ਦੀ ਵਿਛਾੜ ਛੱਡੀ ਵਜ਼ੀਰ ਖਾਨ ਵੀ ਗੋਲੀਆਂ ਦਾ ਮੀਂਹ ਵਰਾਂਦਾ ਹੋਇਆ ਖਿਦਰਾਣੀ ਦੀ ਢਾਬ ਵੱਲ ਵਧਿਆ ਇੱਧਰ ਗੁਰੂ ਤੇ ਸਿੰਘ ਉੱਧਰ ਵਜ਼ੀਰ ਖਾਨ ਤੇ ਉਹਦੇ ਸਿਪਾਹੀ ਇੱਕ ਪਾਸੇ ਤਨਖਾਹਾਂ ਲੈਣ ਵਾਲੇ ਜਿਨ੍ਹਾਂ ਜਾਨਾਂ ਵੀ ਬਚਾਉਣੀਆਂ ਨੇ ਇੱਕ ਪਾਸੇ ਉਹ ਜਿਨ੍ਹਾਂ ਗੁਰੂ ਤੋਂ ਆਪਣੀਆਂ ਜਾਨਾਂ ਵਾਰਨੀਆਂ ਲੜਾਈ ਸ਼ੁਰੂ ਹੋਈ ਗੋਲੀਆਂ ਚੱਲੀਆਂ ਤੀਰ ਚੱਲੇ ਲਾਸ਼ਾਂ ਤੇ ਲਾਸ਼ਾਂ ਡਿੱਗ ਰਹੀਆਂ ਨੇ ਧਰਤੀ ਖੂਨ ਦੇ ਨਾਲ ਲਾਲ ਹੋ ਗਏ ਉੱਚੇ ਟਿੱਬੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਦਾਨ ਸਿੰਘ ਕਹਿਣ ਲੱਗੇ ਮਹਾਰਾਜ ਜਾਪਦਾ ਹੈ ਦੁਸ਼ਮਣ ਨੇ ਹੱਲਾ ਕਰ ਦਿੱਤਾ ਤਾਂ ਗੁਰੂ ਸਾਹਿਬ ਜੀ ਮੁਸਕਰਾਉਂਦੇ ਹੋਏ ਕਹਿਣ ਲੱਗੇ ਦਾਨ ਸਿੰਘ ਜੇ ਦੁਸ਼ਮਣ ਨੇ ਹੱਲਾ ਕੀਤਾ ਹੈ ਤਾਂ ਖਾਲਸੇ ਨੇ ਵੀ ਬੋਲਬਾਲਾ ਕਰ ਦਿੱਤਾ ਕਮਸਾਨ ਦਾ ਜੋ

ਉੱਚੀ ਬੀਬੀ ਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਅਰਦਾਸ ਪਹੁੰਚੀ ਕਹਿਣ ਲੱਗੇ ਦਾਨਕਿਆਂ ਘੋੜਾ ਲਿਆ ਮੇਰਾ ਜਥੇਦਾਰ ਪੁੱਤਰ ਯਾਦ ਪਿਆ ਕਰ ਸਾਹਿਬ ਜੀ ਘੋੜੇ ਤੋਂ ਸਵਾਰ ਹੋਏ ਸਿੰਘਾਂ ਦੇ ਨਾਲ ਉਸ ਲੜਾਈ ਦੇ ਮੈਦਾਨ ਪਹੁੰਚੇ ਘੋੜੇ ਤੋਂ ਉਤਰੇ ਨੇ ਜੇਬ ਵਿੱਚ ਰੁਮਾਲ ਕੱਢਿਆ ਜਿਹੜਾ ਵੀ ਸਿੰਘ ਸ਼ਹੀਦ ਹੋਇਆ ਦੇਖਿਆ ਉਹਦੇ ਕੋਲ ਜਾ ਕੇ ਬਹਿ ਜਾਂਦੇ ਨੇ ਰੁਮਾਲ ਦੇ ਨਾਲ ਉਹਦਾ ਮੂੰਹ ਪੂੰਹਦੇ ਨੇ ਮੱਥਾ ਚੁੰਮਦੇ ਨੇ ਨਾਲੇ ਵਰ ਦਿੰਦੇ ਨੇ ਇਹ ਮੇਰਾ 5000 ਪੁੱਤਰ ਇਹ ਮੇਰਾ 10000 ਪੁੱਤਰ ਇਹ ਮੇਰਾ 20000 ਪੁੱਤਰ ਹੈ ਇਹ ਮੇਰਾ 30000 ਪੁੱਤਰ ਹੈ ਇਸ ਤਰ੍ਹਾਂ ਵਰ ਦਿੰਦੇ ਉੱਥੇ ਪਹੁੰਚੇ ਜਿੱਥੇ ਭਾਈ ਮਾਨ ਸਿੰਘ ਮੋਢੜੇ ਮੂੰਹੇ ਕਮਰ ਕੱਸੇ ਤੂੰ ਪਛਾਣੀ ਕਿ ਇਹ ਤਾਂ ਮੇਰਾ ਜਥੇਦਾਰ ਪੁੱਤਰ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉੱਥੇ ਵੀਰ ਆਸਣ ਉੱਤੇ ਬੈਠ ਗਏ ਭਾਈ ਮਾਨ ਸਿੰਘ ਨੂੰ ਸਿੱਧਾ ਕੀਤਾ ਭਾਈ ਮਾਨ ਸਿੰਘ ਦਾ ਸਿਰ ਆਪਣੀ ਗੋਦ ਵਿੱਚ ਰੱਖਿਆ ਚਿਹਰਾ ਦੇਖਿਆ ਦਾੜਾ ਦੇਖਿਆ ਹੁਣ ਮਿੱਟੀ ਨਾਲ ਭਰਿਆ ਰੁਮਾਲ ਦੇ ਨਾਲ ਮੂੰਹ ਪੂੰਝਿਆ ਚਿਹਰਾ ਸਾਫ਼ ਕੀਤਾ ਪਿਤਾ ਚੀਤ ਕਰਾਇਆ ਗਮ ਨਹੀਂ ਕੀਤਾ ਅੱਖਾਂ ਸਾਹਮਣੇ ਪੁੱਤਰ ਸ਼ਹੀਦ ਹੋ ਗਏ ਗਮ ਨਹੀਂ ਕੀਤਾ ਪਰਿਵਾਰ ਵਿਛੜ ਗਿਆ ਕੰਡਿਆਂ 'ਤੇ ਸੌਣਾ ਪਿਆ ਕੰਡਿਆਂ 'ਤੇ ਤੁਰਨਾ ਪਿਆ ਗਮ ਨਹੀਂ ਕੀਤਾ ਪਰ ਅੱਜ ਜਦੋਂ ਭਾਈ ਮਾਨ ਸਿੰਘ ਦਾ ਪਿਆਰ ਦੇਖਿਆ ਅਤੇ ਗੁਰੂ ਸਾਹਿਬਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਅੱਥਰੂ ਕਿਰੇ ਭਾਈ ਮਾਨ ਸਿੰਘ ਦੀਆਂ ਗੱਲਾਂ 'ਤੇ ਜਾ ਪਏ ਮੂੰਹ ਵਿੱਚ ਪਾਣੀ ਪਾਇਆ ਭਾਈ ਮਾਨ ਸਿੰਘ ਨੇ ਅੱਖਾਂ ਖੋਲ੍ਹੀਆਂ ਅੱਖਾਂ ਦੇ ਵਿੱਚ ਕਲਗੀ ਦੀ ਲਿਸ਼ਕ ਪਈ ਹੱਥ ਜੁੜੇ ਅਤੇ ਗੁਰੂ ਸਾਹਿਬ ਜੀ ਬੇਬਲ ਹੋਏ ਭਾਈ ਮਾਨ ਸਿੰਘ ਨੂੰ ਛਾਤੀ ਨਾਲ ਲਾਇਆ ਅਤੇ ਕਹਿੰਦੇ ਨੇ ਬੇਟਾ ਮੈਂ ਆ ਗਿਆ ਮੰਗ ਕੀ ਚਾਹੀਦਾ ਅੱਜ ਜੋ ਮੰਗੇਗਾ ਗੁਰੂ ਨਾਨਕ ਤੈਨੂੰ ਦੇਵੇਗਾ ਭਾਈ ਮਾਨ ਸਿੰਘ ਹੱਥ ਜੋੜੇ ਹੋਏ ਪਾਤਸ਼ਾਹ ਟੁੱਟੀ ਗੰਢ ਲੈ ਉਹ ਜਿਹੜਾ ਕਾਗਜ਼ ਉਹ ਬੇਦਾਵਾ ਜਿਹਦੇ 'ਤੇ ਲਿਖਿਆ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਉਹ ਬੇਦਾਵਾ ਪਾ ਟੁੱਟਿਆਂ ਨੂੰ ਮੇਲ ਲੈ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦੇ ਗੁਰੂ ਸਾਹਿਬਾਂ ਨੇ ਉਹ ਕਾਗਜ਼ ਹਾਲੀ ਵੀ ਸੰਭਾਲ ਕੇ ਰੱਖਿਆ ਕਾਗਜ਼ ਕੱਢਿਆ ਉਹ ਬੇਦਾਵਾ ਭਾਈ ਮਾਨ ਸਿੰਘ ਨੂੰ ਦਿਖਾਇਆ ਉਹ ਕਾਗਜ਼ ਉਸੇ ਵੇਲੇ ਪਾੜਿਆ ਟੁਕੜੇ ਹਵਾ ਵਿੱਚ ਉਡਾ ਦਿੱਤੇ ਬੇਦਾਵਾ ਪਾਟਿਆ ਭਾਈ ਮਾਨ ਸਿੰਘ ਨੇ ਸ਼ੁਕਰ ਕੀਤਾ ਅੱਜ ਸੁਰਖਰੂ ਹੋ ਗਏ ਹਾਂ ਗੁਰੂ ਨੇ ਬਖਸ਼ ਦਿੱਤਾ ਹੁਣ ਗੁਰੂ ਸਾਹਿਬਾਂ ਨੇ ਕਿਹਾ ਮਾਸਿਆਂ ਪੰਥ ਵਾਸਤੇ ਤੇ ਬਹੁਤ ਕੁਛ ਲੈ ਲਿਆ ਕੁਝ ਆਪਣੇ ਵਾਸਤੇ ਮੰਗ ਕਹੀ ਤਾਂ ਜ਼ਿੰਦਗੀ ਦੇ ਦੇ ਰਾਜ ਦੇ ਦੇ ਅੱਜ ਜੋ ਮੰਗੇਗਾ ਤੈਨੂੰ ਮਿਲੇ ਪਰ ਧੰਨ ਹੈ ਜੇ ਗੁਰੂ ਤੇ ਸਿੱਖ ਵੀ ਘੱਟ ਨੇ ਭਾਈ ਮਾਨ ਸਿੰਘ ਕਹਿੰਦੇ ਨੇ ਪਾਤਸ਼ਾਹ ਕੁਝ ਨਹੀਂ ਚਾਹੀਦਾ ਤੇਰੀ ਗੋਦ ਵਿੱਚ ਜਾਨ ਨਿਕਲ ਜਾਏ ਹੋਰ ਮੈਨੂੰ ਕੀ ਚਾਹੀਦਾ ਤੇਰੇ ਚਰਨਾਂ ਵਿੱਚ ਜਗ੍ਹਾ ਮਿਲੇ ਇਸ ਤੋਂ ਵੱਡਾ ਸੁੱਖ ਹੋਰ ਕਿਹੜਾ ਹੋ ਸਕਦਾ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਕਮਲਾ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਹੋਰ ਕੁਝ ਨਹੀਂ ਚਾਹੀਦਾ ਜਦੋਂ ਇਹ ਗੱਲ ਕਹੀ ਸਾਹਿਬਾਂ ਨੇ ਭਾਈ ਮਾਨ ਸਿੰਘ ਨੂੰ ਆਪਣੇ ਗੱਲ ਦੇ ਨਾਲ ਲਾਇਆ ਭਾਈ ਮਾਨ ਸਿੰਘ ਨੇ ਹੁਣ ਆਖਰੀ ਵਾਰੀ ਧੰਨ ਸਤਿਗੁਰੂ ਕਿਹਾ
मुंह बंद हो गया, अखां बंद हो गईयां, हथां दा जुट खुल गया, भाई मां सिंह पूरा हो गया। ओ नैन मीटे गए से, जुट हाथ दा खुल पया से, ओ सिख पूरा हो गया, गुरु गोद प्यारा वसया, दरबार उज्जल मुखड़ा ले जाए स्वरूपे वसया। ते गुरु साहबान ने भाई मान सिंह नु वार दिता, जाओ महान सिंह जय ममलो, जा मां सिया मेरे देश जा, सदा बसो कब नै तै सो, दे कर प्राण कीन उपकार, किसको फल तोहे पयो अपार, मां सिया जा मेरे देश, जिथे कदी मौत नहीं जिथे हमेशा जीवन है।

ਇਹ ਹੈ ਗੁਰੂ ਸਾਹਿਬਾਂ ਦਾ ਮਿਸ਼ਨ, ਸਰਬੱਤ ਨਾਲ ਭਲਾ ਕਰਨਾ, ਅਣਖ ਨਾਲ ਜਿਉਣਾ, ਧਰਮ ਦੀ ਰੱਖਿਆ ਕਰਨੀ, ਜ਼ੁਲਮ ਅੱਗੇ ਸਿਰ ਨਹੀਂ ਝੁਕਾਉਣਾ, ਸਰਬੱਤ ਦਾ ਭਲਾ ਮੰਗਣਾ। ਐਸੇ ਮਹਾਨ ਪਰਉਪਕਾਰੀ ਗੁਰੂ ਦੇ ਜਨਮ ਦਿਨ ਦੀ, ਪ੍ਰਕਾਸ਼ ਉਤਸਵ ਦੀ ਕੰਪਨੀ ਦੇ ਸਮੂਹ ਮੈਂਬਰਾਂ ਵੱਲੋਂ

0: ਕੇਵੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

दौड़ में वार सब के सारे

سرو آتم دل جا رہے ہو سب کر سو جس کا

I'm going to go to the hospital.

Terima kasih.

0: ਨਾਲ ਵੀ ਕਾਜੀ ਬੁੱਲਾ ਇਕੱਠੇ ਹੋਈ। ਵੱਡਾ ਸਾਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਬਾਬਾ ਆਖੇ ਹਾਜੀਆ ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਪਹਿਲਾਂ ਬਾਬੇ ਪਾਇਆ ਬਖਸ਼ ਦਰ ਪਿੱਛੋਂ ਦੇ ਫਿਰ ਘਾਲ ਕੰਭਾਈ। ਰੇਤ ਅੱਕ ਅਹਾਰ ਕਰ ਰੋੜਾ ਦੀ ਗੁਰ ਕਰੀ ਵਿਛਾਈ। ਚੜਿਆ ਸੋਧਣ ਧਰਤ ਲੁਕਾਈ। ਬਾਬਾ ਫਿਰ ਮੱਕੇ ਗਿਆ ਸਾਡੇ ਅਤਿ ਸਤਿਕਾਰਯੋਗ ਸੂਝਵਾਨ ਪ੍ਰਬੰਧਕ ਸਰਨਾ ਸਾਹਿਬ ਜੀ ਦੀ ਕਮੇਟੀ ਤੇ ਉਹਨਾਂ ਦੇ ਪ੍ਰੇਮੀ ਪਿਆਰੇ ਸਰਦਾਰ ਤਰਸੇਮ ਸਿੰਘ ਜੀ ਚੇਅਰਮੈਨ, ਉਹਨੇ ਹੁਣੇ ਕੰਨ ਵਿੱਚ ਕਹਿ ਰਹੇ ਸੀ, ਕਹਿੰਦੇ ਫਾਰਸੀ ਦਾ ਸ਼ਬਦ ਸੁਣਾਓ, ਯਕ ਅਰਜ ਗੁਫਤਮ ਪੇਸ਼ ਤੋਂ ਦਰਗੋਸ਼ ਕੁੱਲ ਕਰਤਾਰ। ਅਤੇ ਮੈਂ ਬੇਨਤੀ ਕੀਤੀ ਕਿ ਪੜ੍ਹਨ ਲੱਗੇ ਹਾਂ ਅਤੇ ਉਹਨਾਂ ਦੀ ਤਾਰ ਨਾਲ ਤਾਰ ਮਿਲ ਗਈ। ਉਹ ਕਹਿੰਦੇ ਵੀ ਆਹ ਸੁਣਾਓ, ਅਤੇ ਅਸੀਂ ਵੀ ਸ਼ੁਰੂ ਕਰਨ ਲੱਗੇ ਸਾਂ। ਕਹਿਣ ਲੱਗੇ ਸਾਂ ਕਿ ਇਹ ਸ਼ਬਦ ਜਿਹੜੇ ਭਾਈ ਗੁਰਦਾਸ ਜੀ ਦੇ ਅਤੇ ਅਕਸਰ ਪੜ੍ਹੇ ਜਾਂਦੇ ਹਨ, ਰੋਜ਼ ਪੜ੍ਹਦੇ ਹਾਂ ਗੁਰਪੁਰਬ 'ਤੇ, ਜਿਉਂ ਸ਼ੁਰੂ ਹੁੰਦਾ ਗੁਰਪੁਰਬ ਸਾਰੇ ਪੜ੍ਹਦੇ ਹਾਂ, ਪਰ ਇੰਨੀ ਬਾਣੀ ਜਿਹੜੀ ਪਈ ਹੈ ਹੋਰ ਪੜ੍ਹਨ ਵਾਲੀ, ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੀ, ਉਹ ਵੀ ਪੜ੍ਹਨੀ ਹੈ। ਨਾਲ ਨਾਲ ਇਹ ਵੀ ਪੜ੍ਹਨੀ ਹੈ, ਸਤਿਗੁਰੂ ਨਾਨਕ ਪ੍ਰਗਟ ਧਿਆ ਮਿਟੀ ਧੁੰਦ ਜਗ ਚਾਨਣ ਹੋਵਾ। ਅਤੇ ਚਾਨਣ ਕੀ ਕੀਤਾ ਹੈ? ਸਤਿਗੁਰ ਨੇ ਬਾਣੀ ਦਾ ਚਾਨਣ ਕਰ ਦਿੱਤਾ। ਜੇ ਮੌਲਵੀ ਕੋਲ ਪੜ੍ਹਨ ਵਾਸਤੇ ਭੇਜਿਆ ਮਾਤਾ ਪਿਤਾ ਨੇ, ਅਤੇ ਮੌਲਵੀ ਨੂੰ ਚਾਨਣ ਕਰ ਦਿੱਤਾ, ਰੌਸ਼ਨੀ ਕਰ ਦਿੱਤੀ ਦਿਮਾਗ ਵਿੱਚ, ਉਹਨਾਂ ਨੇ ਰੌਸ਼ਨੀ ਕਰ ਦਿੱਤੀ। ਪੁਰਾਤਨ ਕੀਰਤਨੀਏ ਭਾਈ ਧਰਮ ਸਿੰਘ ਜੀ ਜਖਮੀ, ਗਿਆਨੀ ਗਿਆਨ ਸਿੰਘ ਜੀ ਅਲਮਸਤ, ਭਾਈ ਬਖਸ਼ੀਰ ਸਿੰਘ ਜੀ, ਭਾਈ ਸੰਤਾ ਸਿੰਘ ਜੀ, ਜੋ ਦਿੱਲੀ ਕਮੇਟੀ ਦੇ ਬੜੇ ਪੁਰਾਣੇ ਰਾਗੀ ਹੋਏ ਨੇ, ਜਿਨ੍ਹਾਂ ਨੇ ਐਸਾ ਦਿੱਲੀ ਵਿੱਚ ਕੀਰਤਨ ਕੀਤਾ, ਧੁੰਨੀ ਰੈਲੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਦਿੱਲੀ ਦੀਆਂ ਸੰਗਤਾਂ ਉਹਨਾਂ ਦੇ ਕੀਰਤਨ ਤੋਂ ਬਿਨਾਂ ਰਹਿ ਨਹੀਂ ਸੀ ਸਕਦੀਆਂ। ਇਹ ਸ਼ਬਦ ਉਹਨਾਂ ਦਾ ਬੜਾ ਹੀ ਮਸ਼ਹੂਰ ਹੋਇਆ, ਧੁੰਨੀ ਰੈਲੜੀਏ ਚਮਕਣ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਅੱਜ ਕੱਲ੍ਹ ਉਹਨਾਂ ਦੇ ਪਰਿਵਾਰ 'ਚੋਂ ਭਾਈ ਹਰਜੀਤ ਸਿੰਘ, ਗੁਰਦੀਪ ਸਿੰਘ, ਉਹ ਦਿੱਲੀ ਕਮੇਟੀ ਦੀ ਸੇਵਾ ਨਿਭਾ ਰਹੇ ਹਨ। ਸੋ ਇਹ ਪੁਰਾਤਨ ਕੀਰਤਨੀਆਂ ਦਾ ਦੌਰ ਸੀ। ਪੁਰਾਤਨ ਕੀਰਤਨੀਆਂ ਕਿਸ ਢੰਗ ਨਾਲ ਕਰਦੇ ਸਨ? ਪਿੱਛੋਂ ਆਵਾਜ਼ ਆਈ ਕਿ ਮਾਹੌਲ ਉਹੋ ਹੀ ਬਣ ਜਾਵੇ, ਉਹ ਬਣੇ ਕਿ ਪੁਰਾਤਨ ਕੀਰਤਨ ਦਾ ਮਾਹੌਲ ਬਣੇ, ਅਤੇ ਉਸ ਤਰ੍ਹਾਂ ਯਾਦ ਆਵੇ ਜਿਸ ਤਰ੍ਹਾਂ ਧਰਮ ਸਿੰਘ ਜਖਮੀ ਗਾਉਂਦੇ ਸਨ। ਇਹ ਪਿਆਰ ਹੈ, ਇਸ ਤਰ੍ਹਾਂ ਦਾ ਕੀਰਤਨ ਦਾ ਸੰਗਤਾਂ ਵਿੱਚ ਪਿਆਰ ਉਤਪੰਨ ਹੋਵੇ, ਉਜਾਗਰ ਹੋਵੇ, ਅਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸੰਪੂਰਨ ਖੁਸ਼ੀ ਸਾਨੂੰ ਪ੍ਰਾਪਤ ਹੁੰਦੀ। ਆਓ ਸਰਵਣ ਕਰੋ ਜੀ। ਗੌਰ ਕਰਨਾ ਜੀ, ਸ਼ਬਦ ਹੈ ਤਲੰਗ ਮਹੱਲਾ ਪਹਿਲਾ। ਪਹਿਲਾ ਸ਼ਬਦ ਤਲੰਗ ਦਾ ਹੈ, ਫਾਰਸੀ ਦਾ, ਅਤੇ ਰਾਗ ਵੀ ਤਲਾਂਗੀ ਹੈ। ਹੁਣ ਤੁਸੀਂ ਦੋ ਆਨੰਦ ਲਓਗੇ, ਇੱਕ ਤਾਂ ਸ਼ਬਦ ਦਾ ਆਨੰਦ ਹੈ ਅਤੇ ਦੂਸਰਾ ਰਾਗ ਦਾ ਆਨੰਦ ਹੈ, ਅਤੇ ਰਾਗ ਵੀ ਉਹੀ ਹੈ ਜਿਹੜਾ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਰਾਗ ਉਚਾਰਨ ਕੀਤਾ।
1: ਮੈਂ ਬੀਬੀਆਂ ਭੈਣਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਅਸੀਂ ਇੱਥੇ ਗੁਰੂ ਦੇ ਦਰਬਾਰ ਵਿੱਚ ਬੈਠੇ ਹਾਂ ਗੁਰਬਾਣੀ ਦਾ ਕੀਰਤਨ ਸੁਣਨ ਵਾਸਤੇ, ਆਪਣੇ ਮਨ ਵਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਜੋੜਨ ਵਾਸਤੇ। ਅਤੇ ਜੇਕਰ ਗੁਰੂ ਦਰਬਾਰ ਵਿੱਚ ਬੈਠ ਕੇ ਵੀ ਘਰ ਦੀਆਂ ਹੀ ਗੱਲਾਂ ਕਰਨੀਆਂ ਹਨ ਤਾਂ ਫਿਰ ਇੱਥੇ ਆਉਣ ਦਾ ਕੋਈ ਫਾਇਦਾ ਨਹੀਂ ਲੱਗਣਾ ਸਾਨੂੰ। ਇਸ ਕਰਕੇ ਮੈਂ ਸਮੂਹ ਸੁਚੇਤ, ਜਿਹੜੇ ਸੁਚੇਤ ਹੋ ਕੇ ਬੈਠੇ ਵੀਰ ਅਤੇ ਭੈਣਾਂ ਹਨ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੇ ਨੇੜੇ ਤੇੜੇ ਕੋਈ ਬੀਬੀ ਭੈਣ ਗੱਲ ਕਰ ਰਹੀ ਹੋਵੇ ਉਹਨੂੰ ਹੱਥ ਜੋੜ ਕੇ ਚੁੱਪ ਕਰਾਉਣ ਦੀ ਕਿਰਪਾਲਤਾ ਕਰੋ, ਅਤੇ ਜੇ ਫਿਰ ਵੀ ਨਾ ਕੋਈ ਬੀਬੀ ਭੈਣ ਮੰਨੇ ਤਾਂ ਉਹਨੂੰ ਬੇਨਤੀ ਕਰੋ ਕਿ ਕਿਰਪਾ ਕਰਕੇ ਬਾਹਰ ਚਲੇ ਜਾਓ ਤਾਂ ਕਿ ਅੰਦਰ ਸੰਗਤ ਜਿਹੜੀ ਹੈ ਉਹ ਡਿਸਟਰਬ ਨਾ ਹੋਵੇ। ਬੀਬੀਆਂ ਨੂੰ ਬੇਨਤੀ ਦੂਸਰੀ ਹੈ ਕਿ ਆਪਣੇ ਬੱਚਿਆਂ ਨੂੰ ਵੀ ਰੌਲਾ ਪਾਉਣ ਤੋਂ ਚੁੱਪ ਕਰਾ ਕੇ ਬੈਠਣ ਦੀ ਆਦਤ ਪਾਓ, ਜਾਚ ਸਿਖਾਓ। ਜੇ ਮਾਵਾਂ ਸੰਗਤ ਵਿੱਚ ਬੈਠਣ ਦੀ ਬੱਚਿਆਂ ਨੂੰ ਜਾਂਚ ਨਹੀਂ ਸਿਖਾਉਣਗੀਆਂ ਅਤੇ ਸੰਗਤ ਵਿੱਚ ਬੈਠਣ ਦੀ ਜਾਂਚ ਕਿਸੇ ਹੋਰ ਸਕੂਲ ਕਾਲਜ ਦੇ ਵਿੱਚੋਂ ਇਹਨਾਂ ਬੱਚਿਆਂ ਨੂੰ ਕਿਸੇ ਨੇ ਨਹੀਂ ਸਿਖਾਉਣੀ। ਇਸ ਲਈ ਤੁਸੀਂ ਬੱਚਿਆਂ ਦੇ ਟੀਚਰ ਹੋ, ਤੁਸੀਂ ਹੀ ਬੱਚਿਆਂ ਦੇ ਪ੍ਰਿੰਸੀਪਲ ਹੋ। ਇਸ ਕਰਕੇ ਮੇਰੀ ਬੇਨਤੀ ਹੈ ਕਿ ਇਸ ਮੈਂ ਗੁਸਤਾਖੀ ਕੀਤੀ ਹੈ ਕਿ ਭਾਈ ਸਾਹਿਬ ਨੇ ਕੀਰਤਨ ਕਰਨ ਆਰੰਭ ਕੀਤਾ ਹੋਇਆ ਸੀ ਵਿੱਚ ਮੈਨੂੰ ਇਹ ਅਨਾਊਂਸਮੈਂਟ ਕਰਨੀ ਪਈ ਹੈ। ਦੁਬਾਰਾ ਮੈਂ ਬੇਨਤੀ ਕਰਾਂ, ਇਸ ਬੇਨਤੀ ਵੱਲ ਜ਼ਰੂਰ ਗੌਰ ਕੀਤਾ ਜਾਵੇ। ਅਜੇ ਵੀ ਕੁਝ ਬੀਬੀਆਂ ਭੈਣਾਂ ਮੈਂ ਸਮਝਦਾ ਕਿ ਸ਼ਾਇਦ ਇਹ ਵੀ ਗੱਲ ਨਹੀਂ ਸੁਣ ਰਹੀਆਂ, ਇਸ ਕਰਕੇ ਆਪਣੇ ਆਸ ਪਾਸ ਦੇਖੋ, ਅਗਰ ਕੋਈ ਬੀਬੀ ਭੈਣ ਹੈ, ਇਹ ਚੁੱਪ ਕਰਵਾਉਣ ਦੀ ਵੀ ਸੇਵਾ ਬੜੀ ਵੱਡੀ ਸੇਵਾ ਜੇ, ਜਿਵੇਂ ਲੰਗਰ ਛਕਾਉਣ ਦੀ ਸੇਵਾ ਬੜੀ ਵੱਡੀ ਹੈ, ਜੋੜੇ ਸਾਫ਼ ਕਰਨ ਦੀ ਬੜੀ ਵੱਡੀ ਸੇਵਾ ਹੈ, ਇਸ ਤਰ੍ਹਾਂ ਬੀਬੀਆਂ ਭੈਣਾਂ ਨੂੰ ਚੁੱਪ ਕਰਾਉਣਾ ਵੀ ਇਹ ਵੀ ਇੱਕ ਬੜੀ ਵੱਡੀ ਸੇਵਾ ਹੈ। ਇਸ ਲਈ ਸਿਆਣੀਆਂ ਬੀਬੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਆਪ ਹੀ ਬੀਬੀਆਂ ਨੂੰ ਚੁੱਪ ਕਰਵਾਓ, ਤਾਂ ਕਿ ਜਿਹੜੀ ਸੰਗਤ ਗੁਰਬਾਣੀ ਦਾ ਕੀਰਤਨ ਸਰਵਣ ਕਰਨ ਵਾਸਤੇ ਆਈ ਹੈ, ਘੱਟੋ ਘੱਟ ਉਹਨਾਂ ਦੀਆਂ ਦ੍ਰਿਸ਼ਟੀਆਂ ਜਿਹੜੀਆਂ ਹਨ ਉਹ ਖਰਾਬ ਨਾ ਹੋਣ। ਸੋ ਇਹ ਗੁਸਤਾਖੀ ਲਈ ਮੈਂ ਖਿਮਾ ਚਾਹੁੰਦਾ ਹਾਂ। ਭਾਈ ਸਾਹਿਬ ਜੀ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਆਪਣੇ ਬਚਨ ਆਰੰਭ ਕਰਨ ਦੀ ਕਿਰਪਾਲਤਾ ਕਰਨ।

ਗੱਲ ਕਿਸਰ ਪੱਧਰ ਤੇਰਾ ਬੜਾ ਕਸਦੇਸ ਦਸਤੰਗੀਰ ਆਖਰ ਤੂੰ ਸਵਾਦ ਕਬੀਰ ਹਰ ਰੋਜ ਦਸਤਮ ਹਰ ਹਵਾ ਪਰ ਦੇਵ ਬਦਲ ਖਿਆਲ ਗਾਣੇ ਸਾਹੇ ਪਾਰ ਕਰਦਮ ਮਮ ਈ ਚਿੰਨੀ ਅਹਿਵਾਲ ਬਦ ਬਖਤ।

ਕਰ ਬਣੋ।

ด้วยความดี

0: ਉਹਨਾਂ ਦੀ ਸਾਡੀ ਮਾਫੀ ਦੀ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਅੰਮ੍ਰਿਤਸਰ ਦੀ ਧਰਤੀ ਤੇ ਵਿਰਾਜਮਾਨ ਨੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਬੁਰਾਨਪੁਰ ਸ਼ਹਿਰ ਤੋਂ ਸੰਗਤਾਂ ਆਈਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ। ਤਿੰਨ ਸਿੱਖਾਂ ਦਾ ਜੋ ਜ਼ਿਕਰ ਲਿਖਿਆ ਹੈ, ਭਾਈ ਮੁਕੰਦ ਜੀ, ਭਾਈ ਕੇਦਾਰਾ ਜੀ ਤੇ ਬੱਲੂ ਭਗਤ ਜੀ, ਇਹ ਸੰਗਤਾਂ ਸਮੇਤ ਅੱਜ ਸਤਿਗੁਰਾਂ ਦੇ ਦੀਦਾਰ ਵਾਸਤੇ ਪਹੁੰਚੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤਖ਼ਤ ਤੇ ਵਿਰਾਜਮਾਨ ਸੰਗਤਾਂ ਮਾਲਕ ਜੀ ਦੇ ਦੀਦਾਰ ਕਰ ਰਹੀਆਂ ਨੇ। ਉਹ ਵੇਲਾ ਅੱਖੀਆਂ ਦੇ ਅੱਗੇ ਬਣਾਓ, ਕਿਹੋ ਜਿਹਾ ਨਜ਼ਾਰਾ ਲੱਗ ਰਿਹਾ ਹੋਏਗਾ। ਹਰ ਇੱਕ ਦੇ ਮਨ ਵਿੱਚ ਇੱਕੋ ਇੱਕ ਰੀਝ ਹੈ, ਇੱਕੋ ਇੱਕ ਰੀਝ ਹੈ ਕਿ ਅੱਖੀਆਂ ਨੂੰ ਰੱਜ ਰੱਜ ਅੱਜ ਤੱਕ ਲੈਣ ਦੇ। ਕਿਸੇ ਦਾ ਵੀ ਅੱਖਾਂ ਨੂੰ ਚੱਪਣ ਨੂੰ ਦਿਲ ਨਹੀਂ ਕਰ ਰਿਹਾ। ਇੱਕ ਟਿਕਟਕੀ ਲਗਾ ਕੇ ਸੰਗਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਮੁਖੜੇ ਵੱਲ ਤੱਕਦੀਆਂ ਜਾ ਰਹੀਆਂ ਨੇ ਪਿਆਰ ਨਾਲ, ਕਿਉਂਕਿ ਪਿਆਰਿਓ ਪਿਆਰ ਹੀ ਸਭ ਕੁਝ ਹੈ। ਪਿਆਰ ਹੀ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੀ ਬਚਨ ਨੇ, ਸਾਚ ਕਹੋ ਸੁਣ ਲਿਓ ਸਭੇ ਜਨ ਪ੍ਰੇਮ ਕੀ ਲਿਓ ਤਿੰਨ ਹੀ ਪ੍ਰਭ ਪਾਇਓ। ਭਾਈ ਨੰਦ ਲਾਲ ਵੀ ਇੱਕ ਦਿਨ ਪਿਆਰ ਵਿੱਚ ਆਏ ਤੇ ਗੁਰੂ ਗੋਬਿੰਦ

ਅਸੀਂ ਸਤਸੰਗ ਦੇ ਵਿੱਚ ਪਿਆਰ ਸਿੱਖਣ ਦੇ ਲਈ ਤੇ ਆਉਂਦੇ ਹਾਂ। ਜੀਵਨ ਵਿੱਚ ਜੇ ਗੁਰੂ ਪ੍ਰਤੀ ਪ੍ਰੇਮ ਨਹੀਂ ਤੇ ਸਮਝ ਲੈਣਾ ਕੁਝ ਵੀ ਨਹੀਂ। ਇਹ ਮੇਰੇ ਬਾਬਾ ਆਨੰਦ ਸਿੰਘ ਜੀ ਮਹਾਂਪੁਰਖਾਂ ਦੇ ਬਚਨ ਨੇ। ਕੋਈ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਕਹਿੰਦਾ, ਕੋਈ ਪੋਥੀ ਕਹਿੰਦਾ, ਪਰ ਬਾਬਾ ਜੀ ਬਚਨ ਕਰਦੇ ਸੀ, ਕਹਿੰਦੇ ਮੇਰੀ ਰਸਨਾ ਸੜ ਜਾਵੇ ਜੇ ਕਵੇ ਇਹ ਕਿਤਾਬ। ਆਖੋ ਸਤਨਾਮ ਕਹਿੰਦੇ, ਕੋਈ ਮੇਰੀਆਂ ਅੱਖੀਆਂ ਦੇ ਨਾਲ ਵੇਖੋ, ਉਹ ਗੁਰੂ ਗ੍ਰੰਥ ਸਾਹਿਬ ਦਾ ਇੱਕ ਇੱਕ ਅੱਖਰ ਗੁਰੂ ਨਾਨਕ ਦਾ ਨੇਤਰ ਹੈ। ਇਹ ਬੁਰਾਨਪੁਰ ਤੋਂ ਸਾਰੀ ਪਿਆਰ ਵਾਲੀ ਸੰਗਤ ਆਈ ਮਾਲਕ ਦੇ ਦੀਦਾਰ ਕਰ ਰਹੀ ਤੇ ਕੀ ਨਜ਼ਾਰਾ।

ਸਾਰਿਆਂ ਨੇ ਭਾਵਨਾ ਦੇ ਨਾਲ ਕੀਤੇ ਹੋਣਗੇ ਸਾਹਿਬਾਂ ਦੇ ਦੀਦਾਰ। ਇਹ ਸੰਗਤਾਂ ਬੁਰਾਨਪੁਰ ਤੋਂ ਜੋ ਆਈਆਂ ਮਾਲਕ ਜੀ ਦੇ ਕੀਤੇ ਦੀਦਾਰ ਤੇ ਬੇਨਤੀ ਕੀਤੀ, ਸਤਿਗੁਰੂ ਸਾਨੂੰ ਜੀਵਨ ਦੇ ਵਿੱਚ ਚੱਲਣ ਦੀ ਕੋਈ ਸਮਰੱਥ ਬਖਸ਼ੋ। ਤੇ ਉਸ ਵੇਲੇ ਮੇਰੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹਨਾਂ ਨੂੰ ਗਾਹਕ ਸਮਝ ਕੇ, ਇਹਨਾਂ ਨੂੰ ਉਸ ਵਸਤੂ ਦਾ ਅਧਿਕਾਰੀ ਸਮਝ ਕੇ ਜੀਵਨ ਵਿੱਚ ਚੱਲਣ ਦੇ ਲਈ ਤਿੰਨ ਬਚਨ ਦਿੱਤੇ ਨੇ, ਜਿਨ੍ਹਾਂ ਤਿੰਨਾਂ ਬਚਨਾਂ ਦੇ ਵਿੱਚੋਂ ਅੱਜ ਇੱਕ ਬਚਨ ਦੀ ਸਤਿਗੁਰੂ ਮੇਰੇ ਗਰੀਬ ਕੋਲੋਂ ਸੇਵਾ ਲਵੇ। ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਨੂੰ ਗਾਹਕ ਸਮਝ ਕੇ ਬੁਰਾਨਪੁਰ ਦੀਆਂ ਸੰਗਤਾਂ ਨੂੰ ਪਹਿਲਾ ਬਚਨ ਦਿੱਤਾ। ਕਿਹੜਾ ਬਚਨ? ਕਿ ਹਰ ਵੇਲੇ ਇਹ ਚੈੱਕ ਕਰੋ, ਹਰ ਵੇਲੇ ਇਹ ਝਾਤ ਮਾਰੋ ਕਿ ਜਿੰਨੇ ਅਸੀਂ ਚੰਗੇ ਕੰਮ ਕਰ ਰਹੇ ਹਾਂ, ਸਾਡੇ ਕੀਤੇ ਚੰਗੇ ਕੰਮਾਂ ਨੂੰ ਨਾਮ ਦਾ ਏਕਾ ਲੱਗਾ ਹੈ ਕਿ ਨਹੀਂ ਲੱਗਾ। ਇੱਕ ਵਾਰੀ ਆਖੋ ਸਤਨਾਮ। ਸਕੂਲ ਖੋਲੋ, ਕਾਲਜ ਖੋਲੋ, ਭਲਾਈ ਕੇਂਦਰ ਖੋਲੋ, ਹਸਪਤਾਲ ਖੋਲੋ, ਪਰ ਪਿਆਰਿਓ ਇੱਕ ਗੱਲ ਜਾਣ ਲੈਣਾ, ਮੇਰੇ ਛੇਵੇਂ ਪਾਤਸ਼ਾਹ ਜੀ ਦਾ ਇਸ਼ਾਰਾ, ਉਹ ਜਿੱਧਰ ਮਰਜ਼ੀ ਤੂੰ ਸਮਾਜਿਕ ਪੱਖ ਤੋਂ ਸੇਵਾ ਪੱਖ ਤੋਂ ਤਾਂ ਜਾਈ ਜਾ, ਪਰ ਵੇਖੀ ਪਿਆਰਿਆ ਇਹ ਸੇਵਾ ਦੇ ਨਾਲ ਨਾਲ ਆਪਣਾ ਨਿਤਨੇਮ ਨਾ ਘਟਾ ਦੇਵੇਂ। ਇੱਕ ਵਾਰੀ ਆਖੋ ਜੀ ਸਤਨਾਮ। ਇਹ ਨਿਤਨੇਮ ਨਾ ਘਟੇ। ਮੇਰੇ ਪਾਤਸ਼ਾਹ ਨੇ ਕਿਹਾ, ਬਚਨ ਕੀਤਾ ਕਿ ਤੇਰੇ ਹਰ ਚੰਗੇ ਕੰਮ ਨੂੰ ਨਾਮ ਦਾ ਏਕਾ ਲੱਗਾ ਕਿ ਨਹੀਂ ਲੱਗਾ। ਤੁਸੀਂ ਸਿਆਣੇ ਹੋ, ਸੋਝੀ ਵਾਲੇ ਹੋ, ਨੀਰੋਆਂ ਜਿੰਨੀਆਂ ਮਰਜ਼ੀ ਇਕੱਠੀਆਂ ਕਰ ਲਓ, ਕੋਈ ਬੁਕਤ ਨਹੀਂ ਉਹਨਾਂ ਦੀ, ਪਰ ਜੀਰੋ ਭਾਵੇਂ ਇੱਕ ਹੋਵੇ, ਪਹਿਲੇ ਏਕਾ ਲੱਗ ਜਾਵੇ ਤੇ ਮੁੱਲ 10 ਗੁਣਾ ਬਣ ਜਾਂਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਅਜਿਹੀਆਂ ਸੰਗਤਾਂ ਬੈਠੀਆਂ, ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਚਨ ਵੱਲ ਜ਼ਰੂਰ ਧਿਆਨ ਦੇਣਾ ਕਿ ਜਿੰਨੇ ਮਰਜ਼ੀ ਚੰਗੇ ਕੰਮ ਕਰੀ ਜਾਓ, ਪਰ ਨਾਮ ਦਾ ਏਕਾ ਲਾਉਣਾ ਹਰ ਇੱਕ ਦੇ ਅੱਗੇ ਨਾ ਭੁੱਲਿਓ, ਕਿਉਂਕਿ ਨਾਮ ਤੋਂ ਬਿਨਾਂ ਗੱਲ ਨਹੀਂ ਬਣਨੀ। ਮੈਨੂੰ ਕੁਦਰਤੀ ਬਚਨ ਯਾਦ ਆਇਆ, ਉਸਦੇ ਇੱਕ ਨਾਮ ਸੁਣਿਆ ਹੋਏਗਾ, ਸੰਤ ਵਰਿਆਮ ਸਿੰਘ ਜੀ ਦਾ, ਤਵਾੜੇ ਵਾਲੇ ਮਹਾਂਪੁਰਖ। ਉਹਨਾਂ ਦੀ ਰਿਸ਼ਤੇਦਾਰੀ ਦੇ ਵਿੱਚ ਇੱਕ ਬੀਬੀ ਸੀ, ਬੀਬੀ ਸੁਰਜੀਤ ਕੌਰ। ਭਾਵੇਂ ਸਤਸੰਗ 8-8, 10-10 ਮੀਲ ਦੀ ਦੂਰੀ ਤੇ ਹੋਣਾ ਮਹਾਂਪੁਰਖਾਂ ਦਾ, ਤੇ ਇਸ ਬੀਬੀ ਨੇ ਆਪਣੇ ਘਰ ਵਾਲੇ ਦੇ ਨਾਲ ਸਾਈਕਲ ਦੇ ਉੱਤੇ ਬੈਠ ਕੇ ਸਤਸੰਗ ਦੇ ਵਿੱਚ ਹਾਜ਼ਰੀ ਭਰਨ ਪਹੁੰਚ ਜਾਣਾ। ਇੱਕ ਦਿਨ ਬਾਬਾ ਵਰਿਆਮ ਸਿੰਘ ਜੀ ਦੇ ਮਨ 'ਚ ਆਇਆ, ਇਹਨੂੰ ਚੈੱਕ ਤੇ ਕਰੀਏ ਕਿੱਥੇ ਖੜੋਤਾ ਜੀਵਨ, ਕਿੰਨਾ ਕੁ ਪ੍ਰੇਮ ਕਰਦੀ। ਤੇ ਸੰਤ ਵਰਿਆਮ ਸਿੰਘ ਕਹਿੰਦੇ, ਬੀਬਾ ਏਡੀ ਏਡੀ ਦੂਰ ਸਤਸੰਗ ਹੁੰਦਾ, ਤੂੰ ਆਪਣੇ ਘਰ ਵਾਲੇ ਨਾਲ ਸਾਈਕਲ ਤੇ ਆ ਜਾਂਦੀ ਹੈ, ਜਿੱਥੇ ਨੇੜੇ ਤੇੜੇ ਹੋਣ ਦਿਵਾਣ ਉੱਥੇ ਹਾਜ਼ਰੀ ਭਰ ਲਿਆ ਕਰ, ਦੂਰ ਭਾਵੇਂ ਰਹਿਣ ਦਿਆ ਕਰ। ਤੇ ਉਸ ਵੇਲੇ ਬੀਬੀ ਸੁਰਜੀਤ ਕੌਰ ਨੇ ਹੱਥ ਜੋੜੇ ਤੇ ਆਖਣ ਲੱਗੀ, ਮਹਾਂਪੁਰਖੋ ਜਿਹੜਾ ਤੁਸੀਂ ਇਹ ਬਚਨ ਕੀਤਾ ਨਾ, ਦੂਰ ਸਤਸੰਗ ਹੋਵੇ ਤੇ ਭਾਵੇਂ ਰਹਿਣ ਦਿਆ ਕਰ, ਮੇਰੀ ਇੱਕ ਬੇਨਤੀ ਹੈ, ਜੇ ਮੇਰੇ ਜੀਵਨ ਦੀ ਗੱਲ ਪੁੱਛਦੇ ਹੋ ਤੇ ਮੈਂ ਆਪਣੇ ਜੀਵਨ ਦੇ ਵਿੱਚ ਇੱਕ ਵਾਰੀ ਮਰ ਚੁੱਕੀ ਹਾਂ। ਇੱਕ ਵਾਰੀ ਕਹਿ ਦਿਓ ਸਤਨਾਮ ਸ਼੍ਰੀ। ਇੱਕ ਵਾਰੀ ਮਰ ਚੁੱਕੀ ਹਾਂ, ਤੁਸੀਂ ਕਈ ਹੈਰਾਨ ਹੋਵੋਗੇ, ਮਰ ਚੁੱਕੀ? ਮਹਾਂਪੁਰਖ ਕਹਿੰਦੇ, ਤੂੰ ਮਰ ਚੁੱਕੀ ਹੈ? ਹਾਂਜੀ ਮਹਾਂਪੁਰਖੋ, ਮੈਂ ਇੱਕ ਵਾਰੀ ਮਰ ਚੁੱਕੀ ਹਾਂ, ਮੇਰਾ ਦੂਸਰਾ ਜਨਮ ਹੈ। ਕਹਿੰਦੀ, ਜਦੋਂ ਮੈਂ ਮਰੀ, ਮੇਰੇ ਸਰੀਰ ਦੇ ਵਿੱਚੋਂ ਸਵਾਸ ਨਿਕਲੇ ਤੇ ਜਮ ਆ ਗਏ ਮੈਨੂੰ ਲੈਣ ਦੇ ਵਾਸਤੇ। ਕਹਿੰਦੇ, ਮੈਨੂੰ ਲਿਜਾ ਰਹੇ ਨੇ ਇੱਧਰ ਘਰ ਦੇ ਵਿੱਚ, ਆਂਢੀ ਗੁਆਂਢੀ ਇਕੱਠੇ ਹੋ ਗਏ, ਆਸ ਪੜੋਸੀ ਇਕੱਠੇ ਹੋ ਗਏ, ਸਾਰਿਆਂ ਨੇ ਬੈਰਾਗ ਕਰਨਾ ਸ਼ੁਰੂ ਕਰਤਾ ਕਿ ਸੁਰਜੀਤ ਕੌਰ ਹੁਣ ਚੜ੍ਹਾਈ ਕਰ ਗਈ ਹੈ। ਕਹਿੰਦੇ, ਮੇਰੀ ਰੂਹ ਨੂੰ ਜਮ ਲਿਜਾ ਰਹੇ ਉਧਰੋਂ, ਤੇ ਲਿਜਾਂਦਿਆਂ ਲਿਜਾਂਦਿਆਂ ਨਾ ਰਸਤੇ ਦੇ ਵਿੱਚ ਇੱਕ ਭਿਆਨਕ ਨਦੀ ਆਈ, ਨਦੀ ਜਿਸ ਨਦੀ ਦੇ ਵਿੱਚ ਖੂਨ ਤੇ ਪਾਕ ਵਹਿ

ਤੇ ਕੱਪੜਿਆਂ 'ਚ ਆਈ, ਉਹਨੇ ਮੈਨੂੰ ਆਪਣੀ ਗੋਦ 'ਚ ਚੁੱਕਿਆ ਤੇ ਮੈਨੂੰ ਨਦੀ ਪਾਰ ਕਰਾ ਦਿੱਤੀ। ਤੇ ਜਦੋਂ ਨਦੀ ਪਾਰ ਕਰਾਈ ਤੇ ਮੈਂ ਪੁੱਛਿਆ, ਤੁਸੀਂ ਕੌਣ ਹੋ? ਇਹ ਚਿੱਟੇ ਕੱਪੜਿਆਂ ਵਿੱਚ ਮੇਰੀ ਕਿਉਂ ਮਦਦ ਕਰਨ ਦੇ ਲਈ ਆਏ? ਕੌਣ ਹੋ ਤੁਸੀਂ? ਤੇ ਉਸ ਵੇਲੇ ਉਹ ਚਿੱਟੇ ਕੱਪੜਿਆਂ ਵਾਲੀ ਬੀਬੀ ਹੱਸ ਕੇ ਕਹਿੰਦੀ, ਬੀਬੀ ਸੁਰਜੀਤ ਕੌਰ ਨੂੰ, ਸੁਰਜੀਤ ਕੌਰੇ, ਮੈਂ ਕੋਈ ਬੀਬੀ ਨਹੀਂ, ਮੈਂ ਤੇਰਾ ਕੀਤਾ ਹੋਇਆ ਪੁੰਨ ਵਾਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਮੈਂ ਤੇਰਾ ਕੀਤਾ ਹੋਇਆ ਪੁੰਨ ਵਾਂ ਜਿਹੜਾ ਤੇਰੇ ਅੱਗੇ ਆਇਆ। ਬੀਬੀ ਸੁਰਜੀਤ ਕੌਰ ਕਹਿੰਦੀ, ਮੈਂ ਬੜੀ ਹੈਰਾਨ ਹੋਈ ਕਿ ਪੁੰਨ? ਉਸ ਵੇਲੇ ਉਹ ਚਿੱਟੇ ਕੱਪੜਿਆਂ ਵਾਲੀ ਬੀਬੀ ਜੋ ਪੁੰਨ ਉਹਦਾ ਰੂਪ ਧਾਰਨ ਕਰਕੇ ਅੱਗੇ ਆਇਆ ਸੀ, ਉਹ ਕਹਿਣ ਲੱਗਾ ਕਿ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਬੱਚਿਆਂ ਨੇ ਚਿੜੀ ਨੂੰ ਡੋਰ ਦੇ ਵਿੱਚ ਸ਼ਰਾਰਤ ਦੇ ਨਾਲ ਬੰਨ ਦਿੱਤਾ। ਉਹ ਚਿੜੀ ਸਾਰੀ ਰਾਤ ਡੋਰ ਦੇ ਵਿੱਚ ਬੱਝੀ ਹੋਈ ਚੀਂ ਚੀਂ ਕਰਦੀ ਤੜਫ ਰਹੀ ਸੀ। ਕਹਿੰਦੇ ਜਦੋਂ ਸਵੇਰ ਪਈ ਤੂੰ ਉੱਠੀ, ਚਿੜੀ ਦੀ ਆਵਾਜ਼ ਸੁਣੀ, ਜਿੱਧਰ ਆਵਾਜ਼ ਸੁਣੀ ਉੱਧਰ ਜਦੋਂ ਤੇਰੀ ਨਿਗਾਹ ਗਈ ਤੇ ਕੀ ਵੇਖਿਆ? ਚਿੜੀ ਡੋਰ ਦੇ ਵਿੱਚ ਬੱਝੀ ਹੋਈ ਤੜਫ ਰਹੀ ਹੈ। ਤੇ ਉਸ ਵੇਲੇ ਤੇਰੇ ਮਨ 'ਚ ਦਇਆ ਆ ਗਈ, ਆਪ ਕੋਲ ਜਾ ਕੇ ਚਿੜੀ ਨੂੰ ਡੋਰਾਂ ਦੇ ਬੰਧਨਾਂ 'ਚੋਂ ਕਰਾਇਆ ਆਜ਼ਾਦ, ਡੋਰ ਕੱਟ ਦਿੱਤੀ। ਤੇ ਜਦੋਂ ਚਿੜੀ ਆਜ਼ਾਦ ਹੋ ਕੇ ਉੱਡੀ ਤੇ ਉਸ ਪੰਛੀ ਨੇ ਤੈਨੂੰ ਅਸੀਸ ਦਿੱਤੀ। ਅਸੀਸ ਕਿ ਦਾਤਿਆ, ਉਹ ਜਿਵੇਂ ਇਹਨੇ ਮੈਨੂੰ ਬੰਧਨਾਂ ਤੋਂ ਆਜ਼ਾਦ ਕਰਾਇਆ, ਤੂੰ ਵੀ ਇਹਨੂੰ ਬੰਧਨਾਂ ਤੋਂ ਛੁਟਕਾਰਾ ਦੇ ਦੇਵੀ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਕਹਿੰਦੀ ਉਹ ਜਿਹੜਾ ਤੇਰਾ ਕੀਤਾ ਹੋਇਆ ਪੁੰਨ ਉਹ ਮੈਂ ਵਾਂ, ਤੇ ਮੈਂ ਹੁਣ ਤੇਰੀ ਮਦਦ ਕਰਨ ਦੇ ਲਈ ਇੱਥੇ ਤੇਰੇ ਨਾਲ ਸਹਾਈ ਹੋਇਆ। ਬੀਬੀ ਸੁਰਜੀਤ ਕੌਰ ਨੇ ਹੱਥ ਜੋੜੇ ਤੇ ਕਹਿਣ ਲੱਗੀ, ਜੀ ਇੱਥੇ ਤੇ ਮੇਰੀ ਮਦਦ ਕਰ ਦਿੱਤੀ, ਹੁਣ ਅੱਗੇ ਦਰਗਾਹ ਵਿੱਚ। ਤੇ ਪੁੰਨ ਕਹਿੰਦਾ, ਮੇਰੀ ਡਿਊਟੀ ਬਸ ਇੱਥੋਂ ਤੱਕ ਸੀ, ਦਰਗਾਹ ਦੇ ਵਿੱਚ ਮੈਂ ਤੇਰਾ ਸਾਥ ਨਹੀਂ ਦੇ ਸਕਦਾ, ਦਰਗਾਹ ਦੇ ਵਿੱਚ ਜਾਏਗਾ ਤੇ ਤੇਰਾ ਜਪਿਆ ਹੋਇਆ ਨਾਮ ਹੀ ਜਾਏਗਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਕੇਵਲ ਜਪਿਆ ਹੋਇਆ ਨਾਮ, ਇਹ ਪੱਕੀ ਬਾਤ ਹੈ ਪਿਆਰਿਓ। ਬਾਕੀ ਚੀਜ਼ਾਂ ਤਾਂ ਰਸਤੇ 'ਚ ਲੁੱਟੀਆਂ ਜਾਂਦੀਆਂ ਨੇ। ਮਹਾਰਾਜ ਨੇ ਵੀ ਕਿਹਾ, ਧਰਮ ਕਰਮ ਪਾਖੰਡ ਜੋ ਦਿਸੇ ਤਿੰਨ ਜਮ ਜਗਾਤੀ ਲੁੱਟੇ। ਇਹ ਬੀਬੀ ਸੁਰਜੀਤ ਕੌਰ ਬਚਨ ਸੁਣਾ ਰਹੀ, ਕਹਿੰਦੇ ਉਸ ਤੋਂ ਬਾਅਦ ਉਹ ਜਮ ਲੈ ਗਏ ਮੈਨੂੰ ਧਰਮ ਰਾਜ ਦੇ ਅੱਗੇ, ਤੇ ਧਰਮ ਰਾਜ ਕਹਿੰਦੇ ਤੇ ਗਲਤ ਬੀਬੀ ਨੂੰ ਲੈ ਆਇਓ। ਇਹਦੇ ਗੁਆਂਢ 'ਚ ਬੀਬੀ ਸੁਰਜੀਤ ਕੌਰ ਹੈ, ਅੱਜ ਉਹਦੀ ਵਾਰੀ ਹੈ। ਤੁਸੀਂ ਕਹੋਗੇ ਇੰਨਾ ਧਰਮ ਰਾਜ ਨੂੰ ਵੀ ਭੁਲੇਖਾ ਲੱਗਦਾ? ਪਿਆਰੇ, ਉਹ ਧਰਮ ਰਾਜ ਨੂੰ ਭੁਲੇਖਾ ਨਹੀਂ ਲੱਗਦਾ, ਪਰ ਕਈ ਵਾਰੀ ਆਪ ਰੱਬ ਇਹੋ ਇਹੋ ਜਿਹੇ ਕੌਤਕ ਸਾਨੂੰ ਸਿੱਖਿਆ ਦੇਣ ਲਈ ਵਰਤਾ ਦਿੰਦਾ, ਖੁਦ ਜਾਣ ਬੁੱਝ ਕੇ, ਕਿ ਸਾਡੇ ਵਰਗਿਆਂ ਨੂੰ ਵੀ ਯਕੀਨ ਹੋ ਜਾਵੇ ਉੱਥੇ ਜੇ ਜਾਂਦਾ ਤੇ ਕੇਵਲ ਨਾਮ ਜਾਂਦਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਤੇ ਬੀਬੀ ਸੁਰਜੀਤ ਕੌਰ ਕਹਿੰਦੀ, ਉਸ ਤੋਂ ਬਾਅਦ ਮੈਂ ਵਾਪਸ ਆਈ, ਚੰਦ ਮਿੰਟਾਂ ਦੇ ਗਵਾਂਢ 'ਚ ਬੀਬੀ ਸੁਰਜੀਤ ਕੌਰ ਸੀ, ਉਹਦੀ ਮੌਤ ਹੋ ਗਈ। ਤੇ ਉਸ ਦਿਨ ਦਾ ਮੈਂ ਆਪਣੇ ਮਨ ਦੇ ਵਿੱਚ ਧਾਰ ਲਿਆ, ਜਿੱਥੇ ਵੀ ਇਹ ਸਤਸੰਗ ਦੇ ਦੀਵਾਨ ਹੋਣ, ਜਿੱਥੇ ਵੀ ਮੈਨੂੰ ਸਤਸੰਗ ਦੀਆਂ ਘੜੀਆਂ ਮਿਲਣ, ਇਹਨਾਂ ਨੂੰ ਕਦੀ ਵੀ ਹੱਥੋਂ ਨਹੀਂ ਗਵਾਉਣਾ, ਕਿਉਂਕਿ ਮੈਂ ਅੱਖੀਆਂ ਨਾਲ ਤੱਕ ਆਈ ਆ। ਜੇ ਦਰਗਾਹ ਦੇ ਵਿੱਚ ਸਹਾਈ ਹੁੰਦਾ ਤੇ ਕੇਵਲ ਨਾਮ ਹੁੰਦਾ ਤੇ ਸਤਸੰਗ ਦੀਆਂ ਘੜੀਆਂ ਹੁੰਦੀਆਂ ਨੇ। ਇਹ ਪਹਿਲਾ ਬਚਨ ਮੇਰੇ ਛੇਵੇਂ ਪਾਤਸ਼ਾਹ ਜੀ ਨੇ ਦਿੱਤਾ ਬੁਰਾਨਪੁਰ ਦੀਆਂ ਸੰਗਤਾਂ ਨੂੰ। ਪਿਆਰਿਓ, ਅਸੀਂ ਵੀ ਇਸ ਬਚਨ ਤੋਂ ਕੁਝ ਨਾ ਕੁਝ ਸਿੱਖਿਆ ਲਈਏ, ਅਸੀਂ ਵੀ ਇਸ ਬਚਨ ਨੂੰ ਆਪਣੇ ਜੀਵਨ ਦੇ ਵਿੱਚ ਧਾਰਨੀ ਬਣਾਈਏ ਕਿ ਸਾਡੇ ਜਿੰਨੇ ਵੀ ਚੰਗੇ ਕਰਮ ਨੇ ਉਹਨਾਂ ਦੇ ਅੱਗੇ ਨਾਮ ਦਾ ਏਕਾ ਲੱਗਾ ਹੈ ਕਿ ਨਹੀਂ ਲੱਗਾ। ਜੇ ਲੱਗਾ ਮੁਬਾਰਕ, ਹੋਰ ਆਪਣਾ ਨਿਤਨੇ

श्री वाहे

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ।

0: todo.
1: Darshanam ek jeevan guru tera.

अहन सुसहज सुपाय दर्शन परसें गुरु

ਮਾਲ ਜਨਮ ਜਨਮ ਲਈ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਆਏ

राग सोरठ बाणी भगत कबीर जी की। एक ओंकार सतगुर प्रसाद

क्या पढ़िया क्या गुनिया क्या वेद पुराना सुनिया पढ़े सुने क्या होई जो सहज न मिलो सोई हर का नाम ना जप स गवारा क्या सोचे हैं बारंबार रहाऊ अंधियारे दीपक चहिया एक बस्त अगोचर लहिया बस्त अगोचर पाई घट दीपक रहे समाई कह कबीर अब जानिया जब जानिया तो मन मानिया मन माने लोग नाम पति जय नाम पति जय तो क्या की जय कह कबीर अब जानिया जब जानिया तो मन मानिया मन माने लोग नाम पति जय नाम पति जय तो क्या की जय वाहिगुरु जी का खालसा वाहिगुरु जी की फतेह सतनाम श्री वाहिगुरु साहिब जीओ जापुर जी साहिब एक ओंकार सतनाम ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਹੇ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਾਹਸ ਸਿਆਣ ਪਾਲਾ ਪ੍ਰਭੂ ਹੈ ਤਾਂ ਇਤਨਾ ਚੱਲੈ ਨਾਲ ਕਿਵ ਸੁਚਿਆਰਾ ਹੋਈਏ ਕਿਵ ਕੂੜੈ ਤੁੱਤੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ਿਸ਼ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁਝੈ ਤਾਂ ਹੁਮੈ ਕਹਿ ਨਾ ਕੋਈ ਗਾਵੈ ਕੋ ਤਾਰਣ ਹੋਵੈ ਕਿਸੈ ਤਾਰਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਣ ਵਿਚਾਰ ਗਾਵੈ ਕੋ ਸਾਜ ਕਰੇ ਤਨ ਫੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਦੂਰ ਕਥਨਾ ਕਥੀ ਨ ਆਵੈ ਤੋਟ ਕਥ ਕਥ ਕਥੀ ਗੋਟੀ ਗੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਹੁ ਅਪਾਰ ਆਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੂ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਬੰਦ ਰੱਖੀਐ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰੂ ਈਸ਼ਰ ਗੁਰ ਗੋਰਖ ਬਰਮਾ ਗੁਰੂ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਤਰ ਨਾ ਜਾਈ
ਤੀਰਥ ਨਾਵਾਂ ਜੇ ਤਿਸ ਭਾਵਾਂ ਬਿਣ ਪਾਣੇ ਕੇ ਨਾਈ ਕਰੀ ਜੇ ਤੀਸਰ ਠੋਪਾਈ ਵੇਖਾ ਬਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਤਰ ਨਾ ਜਾਈ ਜੇ ਜੁਗਚਾਰੀ ਅਰ ਜਾਂ ਹੋਰ ਦਸੂਣੀ ਹੋਏ ਨਵਾਂ ਖੰਡਾਂ ਆ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਈ ਚੰਗਾ ਨਾਉ ਰਖਾਈ ਕਹੇ ਜਸ ਕੀਰਤ ਜਗ ਲਈ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਹੈ ਸਿੱਧ ਪੀਰ ਸੁਰਨਾਥ ਸੁਣਿਆ ਹੈ ਧਰਤ ਤਬਲੇ ਆਕਾਸ਼ ਸੁਣਿਆ ਹੈ ਦੀਪ ਲੋ ਪਾਤਾਲ ਸੁਣਿਆ ਹੈ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਹੈ ਦੁੱਖ ਭਾਵ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲ ਆਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ਼ ਸੁਣਿਆ ਏ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸ਼ਨਾਨ ਸੁਣਿਆ ਪੜ ਪੜ ਭਾਵ ਹੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ਼ ਸੁਣਿਆ ਸਰਾ ਗੁਣਾ ਕੇ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਭਾਵ ਹੈ ਰਾਹ ਸੁਣਿਆ ਹਾਥੋ ਵੈ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਭਾਵ ਕਾ ਨਾਸ਼ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤੋ ਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੂੰਹ ਝੂਟਾ ਨਾ ਖਾਈ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨ ਪਾਈ ਮੰਨੈ ਬਦਸੋਂ ਪ੍ਰਗਟ ਜਾਈ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇ ਤੀਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਰ ਸਾਧਾਰ ਮੰਨੈ ਤਰੈ ਤਾਰੀ ਗੁਰ ਸਿੱਖ ਮੰਨੈ ਨਾਨਕ ਭਵੇ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੈ ਅੰਦਰ ਰਾਜਾਨ ਪੰਚਾਂ ਕਾ ਗੁਰੀਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਾ ਕਰਣੈ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਭੂਤ ਸੰਤੋਖ ਸਾਪ ਰੱਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰੂ ਤਬਲੇ ਉੱਪਰ ਕੇਤਾ ਪਾਰੂ ਧਰਤੀ ਹੋਰ ਪਰੈ ਹੋਰ ਹੋਰ ਦਿਸਦੇ ਪਾਰ ਤਲੈ ਕਵਣ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸੁਆਲਿਆ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਉ ਇਹ ਕੋ ਕਵਾਉ ਤਿਸਤੇ ਹੋ ਇਹ ਲੱਖ ਦਰੀਆਉ ਕੁਦਰਤ ਕਵਣ ਕਹਾਂ ਵਿਚਾਰ ਵਾਰ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਸੰਗ ਪਾਉ ਸੰਗ ਪੂਜਾ ਸੰਗ ਤਪਦਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਸੰਖ ਦਾਤਾਰ

ਜਦੋਂ ਸੀਤਾ ਮਹਿਮਾ ਮਾਹੇ ਦਾ ਕੇ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨਾ ਠੱਗ ਜਾਏ ਜਿਨਕੇ ਰਾਮ ਵਸੈ ਮਨ ਮਾਹੇ ਤਿੱਥੇ ਹੈ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਚੈ ਮਨ ਸੋਈ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰ ਪਾਂਡਵ ਜੀ ਕੋ ਕਥੇ ਦਾ ਅੰਤ ਨਾ ਅੰਤ ਤਿੱਥੇ ਹੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਤਿਵਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰ ਜਸਨਿਆਰ ਅਹਿਰਣ ਮਤਭੇਦ ਹਥਿਆਰ ਪਾਉ ਖਲਾ ਅਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਤਿਤ ਟਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲਾ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪੰਜਾਬ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸ਼ਬਦ ਛੰਦ ਦਉ ਪ੍ਰਸਾਦ ਚੱਕਰ ਚਿਹੇ ਨਰ ਵਰਨ ਜਾਓ ਤਿਆਰ ਪਾਤ ਨਹਿਨ ਜਿਹੇ ਰੂਪ ਰੰਗ ਰੇਖ ਬੇਖ ਕਉ ਕਹਿ ਨਾ ਸਕਤ ਕੇ ਅਚਲ ਮੂਲ ਤਨ ਪਾਉ ਪ੍ਰਕਾਸ਼ ਅਮਿਤ ਹੋਇ ਕਹਿ ਜੈ ਕੋਟ ਇੰਦਰ ਇੰਦਰਾਨ ਸਾ ਸਹਾਨ ਗਣੇ ਜੈ ਤਿਰ ਪਵਣ ਮਹੀ ਪਸੁਰ ਨਾਰਿ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭਜੰਗ ਪ੍ਰਯਾਤ ਸੰਗ ਨਮਸਤੰਗ ਅਕਾਲੇ ਨਮਸਤੰਗ ਕਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਭੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਧਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਵਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਸ਼ੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋਇਕਾ ਨਮਸਤੰਗ ਅਨੇਕਾ ਨਮਸਤੰਗ ਅਪੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸ਼ੇ ਨਮਸਤੰਗ ਨਿਰਭੇਸ਼ੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਕਾਤੇ ਨਮਸਤੰਗ ਨਿਰਧੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਅਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਯੋਗੇ ਨਮਸਤੰਗ ਅਰੰਗੇ ਨਮਸਤੰਗ ਅਪੰਗੇ ਨਮਸਤੰਗ ਅਗੰਮੇ ਨਮਸਤਾਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਅਮਜਵੇ ਨਮਸਤਾਸਜਬੇ ਆਦੇਸੰਗ ਆਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬਕਾਲੇ ਨਮੋ ਸਰਬਦਿਆਲੇ ਨਮੋ ਸਰਬਰੂਪੇ ਨਮੋ ਸਰਬਭੂਪੇ ਨਮੋ ਸਰਬਖਾਪੇ ਨਮੋ ਸਰਬਥਾਪੇ ਨਮੋ ਸਰਬਕਾਲੇ ਨਮੋ ਸਰਬਪਾਲੇ ਨਮਸਤਾਸਵਦੇਵੈ ਨਮਸਤੰਗ ਅਪੇਵੈ ਨਮਸਤੰਗ ਅਜਾਨਵੇਂ ਨਮਸਤੰਗ ਸੁਬਨਵੇਂ ਨਮੋ ਸਰਬਗਾਉਣੇ ਨਮੋ ਸਰਬਪਾਉਣੇ ਨਮੋ ਸਰਬਰੰਗੇ ਨਮੋ ਸਰਬਪੰਗੇ ਨਮੋ ਕਲਕਾਲੇ ਨਮਸਤਾਸਦਿਆਲੇ ਨਮਸਤੰਗ ਅਭਰਣੇ ਨਮਸਤੰਗ ਅਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬਧੰਦੇ ਨਮੋ ਅਸਤਾ ਬੰਦੇ ਨਮਸਤੰਗ ਨਿਰਗਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹਾਂਤੇ ਨਮਸਤਾਸਰਾਗੇ ਨਮਸਤੰਗ ਸੁਹਾਗੇ ਨਮੋ ਸਰਬਸੋਖੰ ਨਮੋ ਸਰਬਭੋਖੰ ਨਮੋ ਸਰਬ ਕਰਤਾ ਨਮੋ ਸਰਬਹਰਤਾ ਨਮੋ ਯੋਗ ਯੋਗੇ ਨਮੋ ਭੋਗ ਭੋਗੇ ਨਮੋ ਸਰਬਦਿਆਲੇ ਨਮੋ ਸਰਬਪਾਲੇ ਚਾਚਰੀ ਸ਼ੰਭ ਤਵ ਪ੍ਰਸਾਦ ਅਰੂਪ ਅਨੂਪ ਜੂਆ ਪੂਆ ਲੇਖਾ ਪੇਖਾ ਨਾਮ ਹੈ ਕਾਮ ਅਧਿਆ ਪਿਆ ਜੀਤਾ ਪੀਤਾ ਤਿਰਮਾਨ ਹੈ ਨਿਧਾਨ ਹੈ ਤਿਰਵਰਗ ਸਰਗ ਨੀਲਾ ਨਾਦ ਜਿਆ ਜਾਦ ਜਨਮ ਵਰਣ ਪੂਤਾ ਪਰਣ ਅਗਾਂਝਾ ਪਾਂਝਾ ਜੂਝਾ ਚਾਂਝਾ ਅਮੀਕ ਹੈ ਰਫੀਕ ਹੈ ਦੰਦ ਹੈ ਬੰਦ ਹੈ ਨਿਰਬੂਝ ਹੈ ਸੂਝ ਹੈ ਅਕਾਲ ਹੈ ਅਜਾਲ ਹੈ ਅੱਲਾ ਹੈ ਜਾਹ ਅਨੰਤ ਹੈ ਮਹੰਤ ਹੈ
Alika and Rasrika and Ralamba, Samaya, Gama, Jama, Buddha, Sutta, Aloka, Suga, Karma, Paramahai. Ajita, happy there by Gai, Manandana, Nika, Pareka, Pujanga, Parea, the Shambu. Namo Sarvamani, Samatina, Dani, Namo, Deva, Devi, Apeki, Apeve, Namo, Kalakali, Namo, Sarva Pali, Namo, Sarva Gauni, Namo, Sarva Pauni. Anangi Anathina Sangi Paramati Namo Panapane Namo Manamane Namo Chandra Chandra Namo Panapane Namo Gita Gita Namo Tanatane Namo Narit Nirite Namo Nada Nadi Namo Panapane Namo Badabadi Anangi Aname Samati Sarupe Parapangi Paramati Samati Babute Kalankang Vena Ne Kalanki Sarupe Namo Rajaraji Shivrang Paramarupe Namo Yoga Yogi Shivrang Paramasudhe Namo Rajaraji Shivrang Paramarudhe Namo Sastrapani Namo Astramani Namo Paramagyata Namo Lokamata Bekhiya Paramiya Bhogiya Purubhute Namo Yoga Yogi Shivrang Paramajute Namo Netanarayane Guru Karme Namo Preta Preta Deveso Karme Namo Rogharta Namo Ragarupe Namo Shashahang Namo Pupupupe Namo Dana Dane, Namo Manamane, Namo Rogu Roge, Namas Namishanane, Namo Mantra Mantrang, Namo Jantra Jantrang, Namo Ishte, Namo Tantra Tantrang, Sada Sachidananda, Satrang Pranasi, Sada Sachidananda, Sarbang Pranasi, and Upe Rupe Smatu Navasi, Sada Sadada, Buddha, Brother Karta, Adu Urdardanga Gango Gharta, Parang, Parang Parmeshurang, Brosh Balang, Sada Sarbada Sadada, the Alam. Ashadiya Pediya Namanga Kamang Smasu Braji Smasu Tang Dira Jur Jajri Shambu Jaleha Taleha Pita Vaya Prabhu Ajua Desa Pesa Pujanga Prayati Shambu Agadiya Vadiya Nandi Sarupe Namo Sarva Mane Smasu Dina Dhani Namas Dung Narnati Namas Dung Paramati Namas Dung Akanje Namas Dung Panje Namas Dung Akale Namas Dung Apale Namo Sarva Dese, Namo Sarva Pese, Namo Raj Raja, Namo Saj Saji, Namo Shashai, Namo Mahamai, Namo Gita Gita, Namo Brit Brite, Namo Rok Roke, Namo Sok Soke, Namo Sarva Roke, Namo Sarva Poke, Namo Sarva Jitang, Namo Sarva Pritang, Namo Sarva Gyanang, Namo Parmatanang, Namo Sarva Mantrang, Namo Sarva Jantrang, Namo Sarva Dresang, Namo Sarva Krishang, Namo Sarva Rangay, Dripangi and Nangay. Namo Jeeva Jeevang Namo Bij Bijaya Khijaya Bijaya Samadhang Prasajay Karpalang Srupeko Karmang Pranasi Sada Sarvadar Disading Nivasi Charpat Shambh Dau Prasad Amrit Karme Amrit Dharme Akhal Jogi Achal Poge Achal Raji Achal Saji Akhal Dharmang Lak Karmang Sarvang Data Sarvang Yata Sarvang Pane, Sarvang Mane, Sarvang Pranang, Sarvang Tran, Sarvang Bhuta, Sarvang Jukta, Sarvang Devang, Sarvang Pevang, Sarvang Kale, Sarvang Pale, Ruval Shandhuta Prasad Adrupan Admurti Unbrukaparu, Sarvaman, Draman Deva, Peva Dugaru, Sarvapalaka Sarvakaliko, Sarvakopanakalu, Jatra Tatra Raji of Dutra Prasalu. Namtha Mana Jadija Karu Brangana Reko, Adburko Dar Murta, Yona the Seko, Desorna Pesja Karu Pregna Rago, Jatar Tatar Odisha Visa, who fell on a Rago Namkam Bin Pekato, Tamuna Jahi, Servaman Servataman, Zavaman Tatahi, Kumurta Nikarsun, Kin Rupa Neka, Kilakila, Kilkalanan, the Cobreka. Deva Bevana Janihi, Je Bidarka Deva, Rubrangana Jatbad, Sujanika, Jebu, Tatamadana Jat Jakar, Janamarnavihina, Jakarbakar Birajadar Jakumani, Pardina Lok Jaudanke Vika, Jagija Pija Japu, Ada Devan, Adamurta, Tapis of Jethapu, Parmuru, Puni, the Murta, Purnapurka Paru, Service of Rajosuyam, Pogan, the Panjanahar. Kalheen Kalasan Yogata Akal Prukadesa Dharmadamsa Parmarata Bhuta Laka Pesa Angaragana Rangajaka Jadbadana Namangarva Ganjan Dosta Panjana Mukta Dayaka Kama Abruva Amikanasa Dekabarkabhuta Garva Ganjan Sarapanjana Adrupa Sutta Angahina Panganata Meka Prukaparu Sarvalayako Sarvakayako Sarvakoprata Paru Sarvakanta, Sarvahanta, Sarvadhyana Pekho, Sarvasasana Jani, Jerubrangara Dekho, Parambhid Pranjaka, Nidh Bhagata Netta, Kod Simrata Pran Sastra Na Abhi Vacheta, Madhapahar Shandhu Thak Prasad, Munmana Parinang,
गुणगान बोधार महिमा पार आसन पंग उपमान अंग अनुभव प्रकाश निर्दिन नाशा जन वहसा राजन राजपान अनुपान दीपान देव उपमा महान इंद्राण इंद्र बालान बाल रंगान रंग कालान काल अनुभूत अंग अपाप अंग गतमित पार गुणगान उधार मुनगन प्रणाम निरपैन काम आत दुत प्रचंड अमित गाध्या खंड अलिश कर्म दृश धर्म सर्वा प्रणाड्या आण दंड भाड्या चाचरी छंद दग प्रसाद गोबिंदे मकंदे उदारे पारे हरियंग करियंग निरनामे कामे भुजंग प्रयाद छंद चतर चकर करता चतर चकर हरता चतर चकर दाने चतर चकर जाने चतर चकर वरती चतर चकर भरती चतर चकर पाले चतर चकर काले चतर चकर वासे चतर चकर वासे चतर चकर माने आए चतर चकर दाने आए चाचरी छंद ना सत्रह ना मित्र ना ता ना परमंग ना पितर ना कर्मंग ना काहिय जन्मंगा जाई ना चित्र ना मित्र प्रयम पवित्र प्रतिष्ठा दिशा दृष्टा कृष्ण भगवती शांत दग प्रसाद कथते क्या सिज देसा क्या बिज बेस है क्या गंज कर्म है क्या पंज भरम है क्या बिज लोक है क्या दत्त शोक है क्या भूत भरण है क्या भूत करण है कि राजंग प्रवाह कि धर्मंग तुझाए कि अशोक भरण है कि सर्वा भरण है के जागतंग कृति है कि शतरंग क्षत्रिय है कि ब्राह्मण स्वरूप है कि अनुपव रूप है कि आप के आदो देव है कि आप देव है कि चतरंग बहीन है कि कह दीन है कि रोज रजा कर हिम रहा कह कि पाक गैब है कि गैब लगैब है कि आप बुल गुनाह है कि शाह नशा है कि कारण कुनंद है कि रोज दहंद है कि राज करीम है कि कर्म करीम है कि सरबंग कली है कि सरबंग दली है के सर्वत्र माने आएंगे सर्वत्र दाने आएंगे सर्वत्र गाउने के सर्वत्र पाउने के सर्वत्र देश है के सर्वत्र पेश है के सर्वत्र राज है के सर्वत्र साज है के सर्वत्र दीन है के सर्वत्र लीन है के सर्वत्र जाहो के सर्वत्र पाहो के सर्वत्र देश है के सर्वत्र पेश है के सर्वत्र काल है के सर्वत्र पाल है के सर्वत्र हंता के सर्वत्र गंता के सर्वत्र पेखी के सर्वत्र पेखी के सर्वत्र काज है के सर्वत्र राज है के सर्वत्र सुख है के सर्वत्र भूख है के सर्वत्र त्राण है के सर्वत्र प्राण है के सर्वत्र देश है के सर्वत्र भेष है के सर्वत्र मान है के सर्वत्र माने है सदैव प्रधान है के सर्वत्र जापे है के सर्वत्र थापे है के सर्वत्र भान है के सर्वत्र मान है के सर्वत्र इंद्र है के सर्वत्र चंद्र है के सर्वंग कलीम है के परमंग भीम है के अकल लाम है के साहब कलाम है के हुसनल वजू है तमाम रजू है हमेशा सलाम है सलीखल मदाम है गनीमल सकाशता गरीबल बरसता है बुलंदल मकान है जमीन जमाना है तमीज उल तमाम है रुज उल निदान है हरीफल अजीम है रिया गिज गिना नेकल तरंग है पेद है पंग है जीज उल नवाज है गनीमल खराज है निरोगत स्वरूप है धर्मभुत भूत है प्रभुत प्रवाह है सुजो सुधा है सदैव स्वरूप है बेदी अनूप है सुमस्तु बराज है सदा सर्वसाज है समासल सलाम है सलैवल काल है निर्वास रूप है गाध है नूप है वंगाध रूप है नाश रूप है अनंगी अनाम है त्रिभंगी त्रिकाम है त्रिवर्गं त्रिवादे गंजे गादे शुभंग सर्वभाग्य सुसर्वा निराग है त्रिपव स्वरूप है सजय शुद्ध है गणर्गं प्रणाश है पृथ्वी प्रवास है निरोगत प्रवाह है सदैव सदा है विभुक्त स्वरूप है प्रयुक्त अनूप है निरोगत सदा है विभुक्त प्रवाह है अनुक्त स्वरूप है प्रयुक्त अनूप है चाचरी छंद अपंग है नंग है पेख है लेख है परमा कर्मा नाद जुगाद है अजय वह भूत है दूत है ना सब दास दंद है बंद है भक्त है विरक्त है नाश है प्रकाश है नचिंत है सुनिंत है लेख है लेख है लेख पेगा टा गाय संभ है गंभ है नील नाद है नित सुनित जात है जात है जरपट छंद प्रसाद सर्वंग हंता सर्वंग गंता सर्वंग ख्याता सर्वंग ज्ञाता सर्वंग हरता सर्वंग करता सर्वंग प्राणंग सर्वंग त्राणंग सर्वंग कर्मंग सर्वंग धर्मंग सर्वंग जुगता सर्वंग मुक्ता रसावल छंद दव प्रसाद नमो नरकनाशे सदैवंग प्रकाशे अनंगंग स्वरूपे अपंगंग विभूते परमाथंग परमाथे सदा सर्वसाथे अकाल स्वरूपे निर्बाध विभूते अनंगी अनामे त्रिभंगी त्रिकामे निरपंगी स्वरूपे सर्वंगी अनूपे न पुत्र न पुत्र न सत्र न मित्र न दाता न माता न जाता न पाते नृसाकं श्रीघ मितमी गाय सदैव प्रवाह जय जय भगवती छंद प्रसाद
ਕੇਜਾਰ ਜਹੂਰਾ ਕੇ ਹਾਜ਼ਰ ਹਜ਼ੂਰ ਹੈ ਹਮੇਸ਼ਾ ਸਲਾਮ ਹੈ ਸਮਾਜ ਤੋਂ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਉਸ ਨਾਲ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜ਼ੀ ਰਹਿੰਦਾ ਕਿ ਰਾਜ ਕਰਹਿੰਦਾ ਕਰੀਮਲ ਕਮਾਲ ਹੈ ਕਿ ਉਸ ਨਾਲ ਜਮਾਲ ਹੈ ਕਰੀਮਲ ਖਰਾਜ ਹੈ ਗਰੀਬਲ ਨਿਵਾਜ ਹਰੀ ਫੁੱਲ ਸਕਨ ਹੈ ਰਾਸੁਲ ਪਕਨ ਹੈ ਕਲਾਂਕੰ ਪ੍ਰਣਾਸ ਹੈ ਸਮਾਜ ਤੁਲ ਨਿਵਾਸ ਹੈ ਗੰਜਲ ਗਨੀਮ ਹੈ ਰਜਾਇ ਗਰੀਮ ਹੈ ਸਮਾਜ ਤੁਲ ਜਵਾਹਿੰਗ ਸਾਹਿਬ ਗਰਾਏ ਕਿ ਨਰਕੰ ਪ੍ਰਣਾਸ ਹੈ ਬੈਸਤੁਲ ਨਿਵਾਸ ਹੈ ਕਿ ਸਰਬਲ ਗਵਨ ਹੈ ਮੇਸੁਲ ਰਵਨ ਹੈ ਤਮਾਮੁਲ ਤਮੀਜ ਹੈ ਸਮਾਜ ਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਾਜ ਤੁਲ ਅਧੀਸ ਹੈ ਆਦੇਸ ਲੇਖ ਹੈ ਮੇਸਲ ਉਪੇਖ ਹੈ ਜਮੀਨੋ ਜਮਾ ਹੈ ਮੇ ਗੁਲ ਮਾ ਹੈ ਕਰੀਮਲ ਕਮਾਲ ਹੈ ਗਜਰੋ ਜਮਾ ਲੈ ਗਿਆ ਚਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ ਹੈ ਕਿ ਅੱਜ ਬਸਰੂਪ ਹੈ ਕਿ ਮਿੱਤੋ ਬਭੂਤ ਹੈ ਕਿ ਮਿੱਤੋ ਬਸਾ ਹੈ ਕਿ ਆਤਮ ਪ੍ਰਭਾ ਹੈ ਚਲੰਗ ਨੰਗ ਹੈ ਕਿ ਮਿੱਤੋ ਭੰਗ ਹੈ ਮਧ ਪਾਰ ਛੰਦ ਦਵ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮਧਾਮ ਹਰ ਬਰਿਆ ਗੰਜ ਹਰ ਨਰਬਰ ਪੰਜ ਗਨ ਗਨ ਪ੍ਰਣਾਮ ਮੁਨ ਮਨ ਸੁਲਾਮ ਹਰ ਨਰਿਆ ਅਖੰਡੂ ਬਰ ਨਰਿਆ ਮੰਡੂ ਗਨ ਪਵਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਫਲ ਮਧਾਮ ਆਨ ਸਿਜ ਅੰਗ ਆਸ

ਕਹੇ ਨਾਨਕ ਆਨੰਦ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੂਜਨ ਪਾਵੇ ਪਾਵੇ ਤਾਂ ਸੂਜਨ ਦੇ ਜਸਨ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਬੋਲੇ ਫਿਰੇ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ

ਜਨ ਪਾਵੇ ਆਪ ਹੋ ਸੰਤ ਪਿਆਰੇ ਹੋ ਅਗਤ ਕੀ ਗਣੈ ਕਹਾਣੀ ਗੈ ਕਰ ਕਹਾਣੀ ਗਤ ਗਿਰੀ ਗਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸਾਮ ਗੁਰੂ ਕੋ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇ ਰਾਹ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤ ਹੋ ਕਥਿਓ ਗਤ ਕਹਾਣੀ ਹੈ ਮਨ ਚੰਚਲਾ ਚਦਰਾਈ ਗਿਣੈ ਨਾ ਪਾਇਆ ਚਦਰਾਈ ਨਾ ਪਾਇਆ ਗਿਣੈ ਤੂੰ ਸੁਣ ਮਨ ਮੇਰਿਆ ਹੇ ਮਾਇਆ ਮੋਹਣੀ ਜਿਨੇ ਜਿਨੇ ਪਰਮ ਪੁਲਾਇਆ ਮਾਇਆ ਤਮੋਣੀ ਜਨਾ ਕੀਤੀ ਜਨ ਠਗੋਲੀ ਪਾਈ ਆ ਪ੍ਰਵਾਨ ਕੀਤਾ ਦਿਸਾ ਬਿਟਾ ਜਨ ਮੋਹ ਮਿਠਾ ਲਾਇਆ ਕਹਿ ਨਾਨਕ ਮਨ ਚਾਂਚਲ ਜਦ ਰਾਹੀ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀ ਦਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੁੜੇ ਨਾ ਕੀਚੈ ਜਤੰਤ ਪਛੋ ਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮਾ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੇ

ਸਾਰੇ ਮਨ ਜਨ ਅੰਮ੍ਰਿਤ ਖੋਜਦੇ ਇਸ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਦੁੱਧ ਪਾਏ ਕਵੇਖ ਪਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤਜਿਆ ਰਵਾਸਨਾ ਸਮਾਣੀ ਕਹੇ ਨਾਨਕ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਹੇ ਤਿਵ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲਾ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਵਰ ਤਿਆਵੇ ਜਿਸਨੋਂ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਪਾਵੇ ਤਿਵੈ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਰੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਣਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਆਮ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ ਕਰਮੀ ਸਹਿਜਨਾ ਉਪਜੈ ਮਨ ਸਹਿਜ ਸਨ ਜਾਏ ਨਹਿ ਜਾਏ ਸਹਿ ਸਗਤ ਸੰਜਮ ਰਹੇ ਕਰਮ ਕਮਾਏ ਸਹਿ ਸਜੀ ਅਮਲੀਨ ਹੈ ਕ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰਸ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿ ਸਹਿਬ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਜਿਨੀ ਜਨਮ ਜੂਏ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣੇ ਨਾਹੀਂ ਫਿਰੇ ਜਿਉਂ ਬੇਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਜਿਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ

ਜੇ ਕੋ ਗੁਰਤੇ ਵਿਮੁਖੋ ਵੈਗਣ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵੇ ਕੀਆਂ ਜਾਏ, ਅਨੇਕ ਜੂਨੀ ਪਰਮਿਆ ਵੈ ਬਿਣ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਬਿਣ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆਸਰ ਬਾਣੀ, ਜਿਨ ਕੋ ਨਜ਼ਰ ਕਰਮ ਹੋਵੈ ਹਿਰਦੇ ਦਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਰੰਗ, ਜਪੋ ਸਾਰੰਗ ਬਾਣੀ।

जिन कह नानक जिन मन निर्मल जियो निर्मल बारो निर्मल बारो तो निर्मल जियो निर्मल सतगुर ते करनी कमाणी कूड की सोए पहुंचे नाही मनसा सत समाणी जन्म रतन जिन खटिया पले से बनजारे कह नानक जिन मन निर्मल सदा रहे गुरु नाले जे को सिख गुरु सेती जन्म खोवा हो तो जन्म सिख कोई जीव रहे गुरु नाले गुर के चरण हृदय त्याय अंतरात्मा संभाले आप छठ सदा रहे परने गुर बिन वरन जाने कोई कहे नानक सुनो संत सो सिख जन्म कोई जे को गुरते बेमुख होवै बिन सतगुर मुक्त न पावै पावे मुक्त न होर से कोई पुछो कोई क्या जाए नेक जूनी परम आवै बिन सतगुर मुक्त न पाए फिर मुक्त पाए लाग चरणी सतगुरु सर सुनाए कहे नानक विचार देखो बिन सतगुर मुक्त न पाए आवो सिख सतगुरु के प्यारे हो गावो सच्ची बाणी बाणी तो गावो गुरु केरी बाणियां जन बाणियां सिर बाणी जिन को नजर कर्म होवे हृदय तना समाणी पीवो अमृत सदा रहो हर रंग जपो सारंग पाणी कहे नानक सदा गावो यह सच्ची बाणी सतगुरु बिना होर कच्ची है बाणी बाणी दा कच्ची सतगुरु बाजो और कच्ची बाणी कहंदे कच्चे सुनदे कच्चे कच्ची आंख बखाणी हर हार उनत करे रसना कहया कछु न जानी जित जन कहर लाया माया बोलन पैरवाणी कहे नानक सतगुरु बाजो और कच्ची बाणी गुर का शब्द रतन है हीरे जत जड़ाओ शब्द रतन जत मन लागा हे हुआ समाओ शब्द सेती मन मिलया सचे लाया पाओ आपे हीरा रतन आपे जसनो दे बुझाए कहे नानक शब्द रतन है हीरा जत जड़ाओ सेव सकदा बो बाए कह करदा पे हुकुम्बर दाए आप वेखै गुरमुख से बुझाए दौड़े बंधन हो वै मुक्त शब्द मन बसाए गुरमुख जिसन आप करे सो हो वै एक बुलाए कह नानक आप करदा पे हुकुम बुझाए सिमरत शास्त्र पुन बाप विचार दे तत्तै सार न जानी गुरु बाजो तत्तै सार न जानी ਇਹੀ ਗੁਣੀ ਸੰਸਾਰ ਬ੍ਰਹਮ ਸੁਧਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅਨ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਬ੍ਰਿਤ ਪਾਲ ਕਰੇ ਸੋ ਕਿ ਮਨੋ ਵਸਾਰੀ ਹੈ ਮਨੋ ਕਿ ਵਸਾਰੀ ਹੈ ਵਡਦਾਤਾ ਜੇਕਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੇ ਪੋ ਨਾ ਸਕੇ ਜਿਸ ਨੂੰ ਆਪਣੀ ਲਵ ਲਾਵੇ ਆਪਣੀ ਲਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਉੜਦਾਤਾ ਸੋ ਕਿ ਮਨੋ ਵਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਪਾਰ ਮਾਇਆ ਮਾਇਆ ਅਗਨ ਸਵਾਈ ਕੁਝ ਕਰਦੇ ਖਿਦ ਰਚਾਇਆ ਜਾਂ ਤਿਸ ਪਾਉਣਾ ਤੇ ਜੰਮਿਆ ਪਰਵਾਰ ਭਲਾ ਪਾਇਆ ਲੈਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤਾਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰੂ ਜਿਨ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ ਹਰ ਆਪ ਮੁੱਲ ਕਹੇ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੇ ਮਨ ਆਈ ਹਰ ਆਪ ਮੁੱਲ ਕਹੇ ਭਗਤ ਨਾ ਕਹਿ ਨਾਨਕਾ ਜਿਨ ਹਰ ਪਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨ ਜਪਿਓ ਜੀਓ ਲਾਹਾ ਘਟਿਓ ਦਿਹਾੜੀ ਇਹ ਧਨ ਉਹਦੇ ਨਾ ਮਿਲਿਆ ਜਿਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ ਇਹ ਰਸਨਾ ਆਦੁ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਔਰਤ ਕਿਤੇ ਜਿਚਰ ਹਰ ਰਸ ਭਲੇ ਨਾ ਪਾਏ ਹਰ ਰਸ ਪਾਏ ਭਲੇ ਪੀਏ ਹਰ ਰਸ ਬੌੜਨਾ ਦ੍ਰਿਸ਼ਨਾ ਲਾ ਕੇ ਆਏ ਇਹ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨਰਸਾ ਵਿਸਰੇ ਜਾਰ ਵਸੈ ਮਨ ਆਏ ਇਹ ਸਰੀਰਾ ਮੇਰੇ ਹਰ ਤੋਂ ਮੈਂ ਜੋਤ ਰੱਖੀ ਦਾਦ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਦ ਜਗ ਮੈਂ ਆਇਆ ਮਨ ਜਾਉ ਪਿਆ ਪ੍ਰਭਾਗ ਮੈਂ ਸੁਣਿਆ ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਦਾਦ ਜਗ ਮੈਂ ਆਇਆ ਹਰ ਜੋਤ ਰੱਖੀ ਦੁੱਧ ਵਿੱਚ ਦਾਦ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਜਾਲਤ ਹੋਆ ਜਾਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਦ ਰਚਿਆ ਜੋਤ ਰਾਖੀ ਦਾ ਤੂੰ ਜਗ ਮੈਂ ਆਇਆ
मन चाओ पया प्रभाग में सुनिया हर मंगल गाओ सकी रह मंदिर बनया हर गाओ मंगल दे सकी दुख दुख ना ब्या पे गुर चरण लागे जन सुभागे अपना फिर जापे आन हत बाणी गुर सब जानी हर नाम हर रस भोग कहे नानक प्रभाव मिलया करण कारण जुग हे श्री राम मेरे आए इस जग में आए कहे कह तुत कर्म कमाया के कर्म कमाया तुत श्री राजा तू जग में आया जिन हर सेवत

ਜਿਨ ਹਰ ਤੇਰਾ ਰਚਨ ਰਚਿਆ ਸੁ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰੂ ਲਿਖਿਆ ਪਾਇਆ, ਕਹੇ ਨਾਨਕੇ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿੱਤ ਲਾਇਆ, ਇਹ ਨੇਤਰੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ, ਹਰ ਬਿਨ ਵਰਨਾ ਦੇਖੋ ਕੋਈ, ਹਰ ਬਿਨ ਵਰਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਬੇਸ ਸੰਸਾਰ ਤੁਮ ਦੇਖਦੇ, ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਪੁੱਜਿਆ ਜਾ ਵਿਕਾਰਿਕ ਹੈ, ਹਰ ਬਿਨ ਵਰਨਾ ਕੋਈ, ਕਹੇ ਨਾਨਕ ਨਿਤਰੰਦ ਸੇ, ਸਤਿਗੁਰ ਮਿਲਿਆ ਇਹਦੇ ਬਦਰਠ ਹੋਈਏ, ਸਰਵਣੋ ਮੇਰੇ ਹੋ ਸੱਚ ਸੁਣਦਿਆਂ ਨੂੰ ਪਠਾਈ, ਸੱਚ ਸੁਣਦਿਆਂ ਨੂੰ ਪਠਾਈ, ਸਰੀਰ ਲਾਈ ਸੁਣੋ ਸਤਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਲਖ ਵਡਾਣੀ ਦਾ ਹਕੀਕਤ ਕਹੀ ਨਾ ਜਾਏ, ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਵਾਹੋ, ਸੱਚ ਸੁਣਦਿਆਂ ਨੂੰ ਪਠਾਈ, ਹਾਰ ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਵਣ ਵਜਾਇਆ ਵਜਾਇਆ, ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ, ਦਸਵਾਂ ਗੁਰ ਦਿਖਾਇਆ, ਗੁਰਦੁਆਰੇ ਲਾਏ ਪਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਕਹਿ ਅਨੇਕ ਰੂਪ ਨਾਵ ਨਾਵ ਨਿਧ, ਦਿਸਦਾ ਅੰਤ ਨਾ ਜਾਈ ਪਾਇਆ, ਕਹੇ ਨਾਨਕਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੇ, ਵਾਜਾ ਪਾਉਣ ਵਜਾਇਆ, ਇਹ ਸੱਚ ਸੋਹਿਲਾ ਸੱਚ ਕਰ ਗਾਵ, ਗਾਵ ਤੋ ਸੋਹਿਲਾ ਕਰ ਸੱਚ ਸੱਚ ਆਵੇ, ਸੱਚੋ ਧਿਆਵੇ ਜਾਂ ਦੁਦ ਪਾਵੇ।

ਸੱਚ ਸੁਹਿਲਾ ਸੱਚੇ ਕਰ ਗਾਵਹੀ ਅਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵੈਤਾ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿਤੇ ਪਵੈਤਾ ਸਤਿਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਦੇਖਾਂ ਤਬ ਗਾਵਾਂ ਤਉ ਜਨ ਧੀਰਜ ਪਾਵਾਂ।

ਇੱਕ ਵਸਤਿਆ ਗੋਚਰ ਪਾ ਵਸਤਿਆ ਗੋਚਰ ਪਾਈ ਕਟ ਦੀਪ ਕਰਿਆ ਸਮਾਈ ਕਹਿ ਕਬੀਰ ਅਬ ਜਾਣਿਆ ਜਬ ਜਾਣਿਆ ਤਉ ਮਨ ਮਾਨਿਆ ਮਨ ਮਾਨੇ ਲੋਕ ਨਾ ਪਤੀਜੈ ਨਾ ਪਤੀਜੈ ਤਉ ਕਿਆ ਕੀਜੈ ਕਹਿ ਕਬੀਰ ਅਬ ਜਾਣਿਆ ਤਉ ਮਨ ਮਾਨਿਆ ਮਨ ਮਾਨੇ ਲੋਕ ਨਾ ਪਤੀਜੈ ਨਾ ਕਿਆ ਨਾ ਪਤੀਜੈ ਤਉ ਕਿਆ ਕੀਜੈ ਵਾਹਿਗੁਰੂ ਜੀ ਕਾ ਖਾਲਸਾ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha and Williams Lake. Any comments and suggestions please call 250-392-3874.
3: Param Sanman Jo Guru Swari Satsang Jo Vaaj Guru Ji Ka Khalsa Vaaj Guru Ji Ki Fateh Tan Sri Guru Angad Sahib De Pavan Mukharbin Ton Charan Hoye Jinnan Guru Bachanan Da Gayan ਆਪ ਜੀ ਸ਼ਰਵਣ ਕਰਨ ਜਾ ਰਹੇ ਹੋ, ਉਹਨਾਂ ਵਿੱਚ ਸਤਿਗੁਰੂ ਨੇ ਪ੍ਰਭੂ ਭਗਤੀ ਦੀ ਮਹਿਮਾ ਦਾ ਵਰਣਨ ਕੀਤਾ ਹੈ। ਹਜ਼ੂਰ ਸਾਨੂੰ ਉਪਦੇਸ਼ ਕਰਦੇ ਹਨ ਕਿ ਹਿਰਦੇ ਦੇ ਪਿਆਰ ਨਾਲ ਕੀਤੀ ਹੋਈ ਪ੍ਰਭੂ ਭਗਤੀ ਹੀ ਜੀਵਨ ਯਾਤਰਾ ਨੂੰ ਆਨੰਦਮਈ ਸਫਲਤਾ ਪ੍ਰਦਾਨ ਕਰ ਸਕਦੀ ਹੈ। ਇਸ ਵਿਚਾਰ ਨੂੰ ਸਪਸ਼ਟ ਕਰਨ ਲਈ ਗੁਰੂਦੇਵ ਮਨੁੱਖੀ ਬਿਰਤੀ ਦਾ ਇੱਕ ਮਹੱਤਵਪੂਰਨ ਸੱਚ ਸਾਡੇ ਸਨਮੁਖ ਪ੍ਰਗਟ ਕਰਦੇ ਹਨ। ਉਹ ਸੱਚ ਇਹ ਹੈ ਕਿ ਇਸ ਸੰਸਾਰ ਵਿੱਚ ਹਰੇਕ ਪ੍ਰਾਣੀ ਉਸੇ ਪ੍ਰਾਣੀ ਵੱਲ ਆਕਰਸ਼ਿਤ ਹੁੰਦਾ ਹੈ ਜਿਸ ਦੇ ਨਾਲ ਉਸਦਾ ਸੁਭਾਅ ਮੇਲ ਖਾਂਦਾ ਹੋਵੇ। ਜੀਵਨ ਦੀ ਇਹ ਵੀ ਇੱਕ ਅਟਲ ਸੱਚਾਈ ਹੈ ਕਿ ਆਪਣੇ ਵਰਗੀ ਬਿਰਤੀ ਵਾਲਿਆਂ ਨਾਲ ਸੰਬੰਧ ਬਣਾ ਕੇ ਹੀ ਹਰ ਕੋਈ ਪ੍ਰਸੰਨ ਰਹਿ ਸਕਦਾ ਹੈ। ਮਾੜੀ ਬਿਰਤੀ ਵਾਲੇ ਮਾੜਿਆਂ ਦੇ ਸੰਗ ਸਾਥ ਵਿੱਚ ਹੀ ਸੰਤੁਸ਼ਟ ਹੋਣਗੇ ਅਤੇ ਚੰਗਿਆਂ ਬੰਦਿਆਂ ਨੂੰ ਚੰਗਿਆਂ ਦੀ ਸੰਗਤ ਹੀ ਖੁਸ਼ੀ ਦੇਵੇਗੀ। ਗੁਰਬਾਣੀ ਵਿੱਚ ਇਸ ਸੱਚ ਨੂੰ ਬੜੇ ਢੰਗਾਂ ਨਾਲ ਸਮਝਾਇਆ ਗਿਆ ਹੈ। ਗੁਰੂ ਰਾਮਦਾਸ ਸਾਹਿਬ ਫਰਮਾਉਂਦੇ ਹਨ, ਜਿਨ੍ਹਾਂ ਅੰਦਰ ਕੂੜ ਵਰਤੈ ਸੱਚ ਨਾ ਭਾਵੈ, ਜੇ ਕੋ ਬੋਲੈ ਸੱਚ ਕੂੜਾ ਜਲ ਜਾਵੈ, ਕੂੜਿਆਰੀ ਰੱਜੈ ਕੂੜ ਜਿਉਂ ਵਿਸ਼ਟਾ ਕਾਗ ਖਾਵੇ। ਅਰਥਾਤ ਜਿਨ੍ਹਾਂ ਦੇ ਹਿਰਦੇ ਵਿੱਚ ਝੂਠ ਵਰਤਦਾ ਹੈ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ। ਜੇ ਕੋਈ ਮਨੁੱਖ ਸੱਚ ਬੋਲੇ ਤਾਂ ਝੂਠੇ ਸੁਭਾਅ ਵਾਲਾ ਮਨੁੱਖ ਸੜ ਵੱਲ ਜਾਂਦਾ ਹੈ। ਝੂਠ ਦਾ ਵਪਾਰੀ ਝੂਠ ਵਾਲੇ ਵਾਤਾਵਰਣ ਵਿੱਚ ਹੀ ਪ੍ਰਸੰਨ ਹੁੰਦਾ ਹੈ, ਜਿਵੇਂ ਕਾਂ ਨੂੰ ਗੰਦਗੀ ਖਾ ਕੇ ਸੰਤੁਸ਼ਟੀ ਮਿਲਦੀ ਹੈ। ਇਸੇ ਸੱਚ ਦੀ ਵਿਆਖਿਆ ਕਰਦੇ ਹੋਏ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪੰਨਾ 788 ਉੱਤੇ ਸੂਹੀ ਕੀ ਵਾਰ ਨਾਲ ਦਰਜ ਸਲੋਕ ਵਿੱਚ ਫਰਮਾਉਂਦੇ ਹਨ, ਤੁਰਦੇ ਕਹੋ ਤੁਰਦਾ ਮਿਲੈ, ਉੱਡਤੇ ਕਹੋ ਉੱਡਤਾ, ਜੀਵਤੇ ਕਹੋ ਜੀਵਤਾ ਮਿਲੈ, ਮੂਏ ਕਹੋ ਮੂਆ, ਨਾਨਕ ਸੋ ਸਾਲਾ ਹੀ ਹੈ ਜਿਨ ਕਾਰਨ ਕੀਆ। ਹਜ਼ੂਰ ਇਹ ਸੱਚਾਈ ਸਾਡੇ ਧਿਆਨ ਵਿੱਚ ਲਿਆਉਂਦੇ ਹਨ ਕਿ ਤੁਰਨ ਵਾਲਾ ਹਰੇਕ ਪ੍ਰਾਣੀ ਤੁਰਨ ਵਾਲੇ ਨਾਲ ਹੀ ਮੇਲ ਮਿਲਾਪ ਬਣਾਉਂਦਾ ਹੈ ਅਤੇ ਉੱਡਣ ਵਾਲਾ ਪੰਛੀ ਉੱਡਣ ਵਾਲੇ ਨਾਲ ਮਿਲ ਕੇ ਹੀ ਸੰਤੁਸ਼ਟ ਹੁੰਦਾ ਹੈ। ਜ਼ਿੰਦਾ ਦਿਲ ਮਨੁੱਖ ਜ਼ਿੰਦਾ ਦਿਲ ਵਾਲੇ ਉਤਸ਼ਾਹੀ ਮਨੁੱਖਾਂ ਨਾਲ ਮੇਲ ਬਣਾ ਕੇ ਹੀ ਪ੍ਰਸੰਨ ਹੁੰਦੇ ਹਨ ਅਤੇ ਢਾਂਦੀ ਕਲਾ ਦੀ ਅਵਸਥਾ ਵਾਲੇ ਮੁਰਦਾ ਦਿਲ ਲੋਕ ਮੁਰਦਾ ਬਿਰਤੀ ਵਾਲਿਆਂ ਨਾਲ ਵਿਚਰ ਕੇ ਹੀ ਖੁਸ਼ੀ ਮਹਿਸੂਸ ਕਰਦੇ ਹਨ।

ਇਹਨਾਂ ਵਿੱਚੋਂ ਕਿਸੇ ਨੂੰ ਵੀ ਆਪਣੇ ਉਲਟ ਸੁਭਾਅ ਵਾਲਿਆਂ ਨਾਲ ਸੰਬੰਧ ਬਣਾ ਕੇ ਸੰਤੁਸ਼ਟੀ ਨਹੀਂ ਮਿਲ ਸਕਦੀ। ਗੁਰੂ ਅੰਗਦ ਸਾਹਿਬ ਇਸੇ ਸੱਚ ਦੀ ਰੌਸ਼ਨੀ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਭਾਈ, ਇਸ ਵਿਚਾਰ ਨੂੰ ਧਿਆਨ ਵਿੱਚ ਲਿਆਓ, ਜੇ ਤੁਸੀਂ ਸਦਾ ਲਈ ਆਨੰਦਮਈ ਅਵਸਥਾ ਵਿੱਚ ਵਿਚਰਨਾ ਚਾਹੁੰਦੇ ਹੋ ਤਾਂ ਉਸ ਨਾਲ ਸੰਬੰਧ ਬਣਾਓ ਜੋ ਸਦੀਵੀ ਆਨੰਦ ਦਾ ਸੋਮਾ ਹੈ, ਜੋ ਤੁਹਾਡੇ ਸਾਰਿਆਂ ਦਾ ਮੂਲ ਹੈ, ਤੁਹਾਡੇ ਸਾਰਿਆਂ ਦੇ ਜੀਵਨ ਦਾ ਆਸਰਾ ਹੈ। ਇਹ ਹੋਰ ਕੋਈ ਨਹੀਂ, ਉਹ ਸੱਚ ਦਾ ਆਨੰਦ ਪਰਮ ਪਿਤਾ ਪਰਮਾਤਮਾ ਹੀ ਹੈ। ਸੋ ਗੁਰੂ ਅੰਗਦ ਸਾਹਿਬ ਸਾਨੂੰ ਐਸੀ ਆਨੰਦਮਈ ਅਵਸਥਾ ਪ੍ਰਾਪਤ ਕਰਨ ਲਈ ਉਪਦੇਸ਼ ਕਰਦੇ ਹਨ ਕਿ ਸਾਡੀ ਜੀਵਨ ਰਚਨਾ ਦਾ ਤਾਂ ਕਰਤਾ ਹੀ ਵਾਹਿਗੁਰੂ ਆਪ ਹੈ, ਇਸ ਕਰਕੇ ਉਸੇ ਦਾ ਗੁਣਗਾਨ ਕਰਦਿਆਂ ਅਸੀਂ ਆਨੰਦਿਤ ਹੋ ਸਕਦੇ ਹਾਂ। ਪ੍ਰਭੂ ਦੀ ਬੰਦਗੀ ਦੀ ਇਸ ਮਹਿਮਾ ਨੂੰ ਹੋਰ ਸਪਸ਼ਟ ਕਰਦੇ ਹੋਏ ਦੂਸਰੇ ਪਾਸੇ ਹਜ਼ੂਰ ਫਰਮਾਉਂਦੇ ਹਨ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ ਨਾਨਕ ਕਾਕਾ ਦਾਸ ਹੈ ਸੋਈ ਨਿਰੰਜਨ ਦੇਉ। ਪੁਰਾਤਨ ਵਿਦਵਾਨਾਂ ਨੇ ਆਪਣੇ ਆਪਣੇ ਧਰਮ ਸ਼ਾਸਤਰਾਂ ਦੇ ਮੁਤਾਬਕ ਮਨੁੱਖੀ ਜੀਵਨ ਦੇ ਧਰਮ ਕਮਾਉਣ ਸੰਬੰਧੀ ਜੋ ਵਿਚਾਰ ਦਿੱਤੇ ਹਨ, ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਵੱਖ ਵੱਖ ਰੂਪਾਂ ਵਿੱਚ ਪੇਸ਼ ਕੀਤੇ ਗਏ ਹਨ। ਉਹਨਾਂ ਅਨੁਸਾਰ ਯੋਗੀਆਂ ਦਾ ਧਰਮ ਮਾਰਗ ਪ੍ਰਾਣਾਯਾਮ ਰਾਹੀਂ ਜੀਵਨ ਦਾ ਗਿਆਨ ਦ੍ਰਿੜ ਕਰਨਾ ਹੈ। ਬ੍ਰਾਹਮਣਾਂ ਲਈ ਜੋ ਧਰਮ ਦੱਸਿਆ ਗਿਆ ਹੈ ਉਹ ਵੇਦ ਸ਼ਾਸਤਰ ਆਦਿ ਧਰਮ ਗ੍ਰੰਥਾਂ ਦਾ ਪਠਨ ਪਾਠਨ ਹੈ। ਖੱਤਰੀ ਕਹੇ ਜਾਣ ਵਾਲਿਆਂ ਦਾ ਧਰਮ ਸੂਰਬੀਰਤਾ ਦੇ ਜੌਹਰ ਦਿਖਾਉਣੇ ਅਤੇ ਸ਼ੂਦਰ ਕਹੇ ਜਾਣ ਵਾਲਿਆਂ ਦਾ ਧਰਮ ਦੂਜਿਆਂ ਦੀ ਚਹਿਲ ਸੇਵਾ ਕਰਨਾ ਹੈ। ਸਤਿਗੁਰੂ ਵਚਨ ਕਰਦੇ ਹਨ ਕਿ ਧਰਮ ਦੀ ਇਹ ਵਿਆਖਿਆ ਤਾਂ ਮਨੁੱਖੀ ਬੁੱਧੀ ਦੀ ਸੰਸਾਰਕ ਵਿਚਾਰ ਹੈ, ਪਰ ਜੇ ਕੋਈ ਮਨੁੱਖ ਅਧਿਆਤਮਿਕ ਚੇਤਨਾ ਦੇ ਪੱਧਰ 'ਤੇ ਜਾ ਕੇ ਜੀਵਨ ਦੇ ਮਕਸਦ ਜਾਂ ਮਨੁੱਖੀ ਜੀਵਨ ਦੇ ਧਰਮ ਦੀ ਅਸਲੀਅਤ ਨੂੰ ਜਾਣ ਲਵੇ ਤਾਂ ਉਸਨੂੰ ਸਪਸ਼ਟ ਹੋਵੇਗਾ ਕਿ ਸੰਸਾਰ ਦੇ ਮਨੁੱਖਾਂ ਦਾ ਧਰਮ ਵੱਖਰਾ ਵੱਖਰਾ ਨਹੀਂ ਹੈ, ਬਲਕਿ ਸਾਰੇ ਸਮਿਆਂ ਵਿੱਚ ਸਾਰੇ ਸੰਸਾਰ ਦੇ ਮਨੁੱਖਾਂ ਲਈ ਇੱਕੋ ਹੀ ਹੈ ਕਿ ਉਹ ਧਰਮ ਹੈ ਪਰਮ ਪਿਤਾ ਪਰਮਾਤਮਾ ਦੀ ਭਜਨ ਬੰਦਗੀ, ਅਰਥਾਤ ਵਾਹਿਗੁਰੂ ਜੀ ਦੀ ਪਿਆਰ ਯਾਦ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨਾ। ਸੱਚੇ ਪਾਤਸ਼ਾਹ ਐਲਾਨ ਕਰਦੇ ਹਨ ਕਿ ਮਨੁੱਖੀ ਧਰਮ ਦੇ ਇਸ ਭੇਦ ਨੂੰ ਸਮਝਣ ਵਾਲੇ ਵਿਅਕਤੀ ਦਾ ਮੈਂ ਦਾਸ ਕਹਾਉਂਦਾ ਹਾਂ, ਕਿਉਂਕਿ ਪ੍ਰਭੂ ਸਿਮਰਨ ਦੀ ਉੱਤਮ ਕਾਲ ਘਾਲਣ ਵਾਲਾ ਆਖਿਰਕਾਰ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ। ਗੁਰੂ ਅੰਗਦ ਸਾਹਿਬ ਨੇ ਪ੍ਰਭੂ ਸਿਮਰਨ ਦੀ ਇਤਨੀ ਮਹਿਮਾ ਬਿਆਨ ਕਰਦਿਆਂ ਸਾਨੂੰ ਇਸ ਪੱਖੋਂ ਸੁਚੇਤ ਵੀ ਕੀਤਾ ਕਿ ਜੇ ਤੁਸੀਂ ਇਸ ਭਜਨ ਬੰਦਗੀ ਤੋਂ ਵਿਹੂਣਾ ਜੀਵਨ ਬਸਰ ਕਰੋਗੇ ਤਾਂ ਐਸਾ ਜੀਵਨ ਨਿਸਫਲ ਹੀ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 148 ਉੱਤੇ ਮਾਝ ਕੀ ਵਾਰ ਨਾਲ ਦਰਜ ਸਲੋਕ ਵਿੱਚ ਦੂਸਰੇ ਸਤਿਗੁਰੂ ਫੁਰਮਾਨ ਕਰਦੇ ਹਨ, ਨੇਫਲੰਤਸ ਜਨਮਸ ਜਾਗਤ ਬ੍ਰਹਮਣ ਬਿੰਦ ਤੇ ਸਾਗਰੰ ਸੰਸਾਰਸ ਗੁਰਪ੍ਰਸਾਦੀ ਤਰ੍ਹਾਂ ਤੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ, ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਅਰਥਾਤ ਜਦੋਂ ਤੱਕ ਮਨੁੱਖ ਵਾਹਿਗੁਰੂ ਦੀ ਹਸਤੀ ਦੀ ਮਹਿਮਾ ਨੂੰ ਜਾਣ ਨਹੀਂ ਲੈਂਦਾ ਉਦੋਂ ਤੱਕ ਉਸਦਾ ਜੀਵਨ ਵਿਅਰਥ ਹੀ ਹੈ। ਬਹੁਤ ਜੀਵ ਐਸੇ ਹਨ ਜੋ ਪ੍ਰਭੂ ਕਿਰਪਾ ਨਾਲ ਸੰਸਾਰ ਦੇ ਵਿਕਾਰਾਂ ਰੂਪੀ ਸਮੁੰਦਰ ਤੋਂ ਤਰ ਜਾਂਦੇ ਹਨ, ਕਿਉਂਕਿ ਸਤਿਗੁਰੂ ਦੀ ਅਗਵਾਈ ਵਿੱਚ ਜੀਵਨ ਬਸਰ ਕਰਦਿਆਂ ਉਹਨਾਂ ਦੇ ਮਨ ਵਿੱਚ ਰੱਬੀ ਗੁਣਾਂ ਦਾ ਗਿਆਨ ਦ੍ਰਿੜ ਹੁੰਦਾ ਹੈ। ਫਿਰ ਇਸ ਗਿਆਨ ਵਿੱਚੋਂ ਪ੍ਰਭੂ ਜੀ ਨਾਲ ਲਗਾਓ ਪੈਦਾ ਹੋ ਜਾਂਦਾ ਹੈ। ਇਸੇ ਲਈ ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਐਸਾ ਗੁਣੀ ਨਿਦਾਨ ਵਾਹਿਗੁਰੂ ਜਿਸ ਦੇ ਵਸ ਵਿੱਚ ਸਾਰੇ ਜਗਤ ਦੀ ਰਚਨਾ ਹੈ, ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਭ ਕੁਝ ਕਰਨ ਦੇ ਸਮਰੱਥ ਹੈ, ਜਿਸਨੇ ਸਾਰੇ ਬ੍ਰਹਿਮੰਡ ਵਿੱਚ ਆਪਣੀ ਸ਼ਕਤੀ ਟਿਕਾਈ ਹੋਈ ਹੈ, ਉਸੇ ਦਾ ਧਿਆਨ ਕਰਿਆ ਕਰੋ। ਗੁਰਬਾਣੀ ਵਿੱਚ ਵਾਰ ਵਾਰ ਇਸ ਗੱਲ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਹੈ ਕਿ ਜੇ ਤੁਸੀਂ ਆਪਣੇ ਜੀਵਨ ਨੂੰ ਸੁੱਖ ਸ਼ਾਂਤੀ ਅਤੇ ਸਹਿਜ ਵਿੱਚ ਬਿਤਾਉਣਾ ਚਾਹੁੰਦੇ ਹੋ
ਤਾਂ ਸਰਵ ਸ਼ਕਤੀਮਾਨ ਅਤੇ ਸਰਵ ਵਿਆਪਕ ਵਾਹਿਗੁਰੂ ਦੀ ਸਿੱਖ ਸਲਾਹ ਉੱਤੇ ਆਪਣਾ ਧਿਆਨ ਇਕਾਗਰ ਕਰਨ ਦੀ ਜਾਚ ਸਿੱਖੋ। ਦਰਅਸਲ ਰੱਬੀ ਸਿਮਰਨ ਦੋ ਤਰੀਕਿਆਂ ਨਾਲ ਮਨੁੱਖੀ ਜ਼ਿੰਦਗੀ 'ਤੇ ਅਸਰ ਪਾਉਂਦਾ ਹੈ। ਬੰਦਗੀ ਵੱਲ ਰੁਚਿਤ ਹੋਇਆ ਜੀਵਨ ਨਾ ਕੇਵਲ ਚੰਗੇ ਕਰਮਾਂ ਵੱਲ ਲੱਗਿਆ ਰਹਿੰਦਾ ਹੈ, ਬਲਕਿ ਮਾੜੇ ਵਿਚਾਰਾਂ ਅਤੇ ਮਾੜੇ ਕਰਮਾਂ ਤੋਂ ਵੀ ਬਚਿਆ ਰਹਿੰਦਾ ਹੈ। ਸਿਮਰਨ ਜੀਵਨ ਵਿੱਚ ਸੰਜਮ ਅਤੇ ਸੰਤੁਸ਼ਟੀ ਪੈਦਾ ਕਰਦਾ ਹੈ, ਜਿਸ ਵਿੱਚੋਂ ਸ਼ੁਕਰਾਨੇ ਦੀ ਅਵਸਥਾ ਬਣਦੀ ਹੈ। ਪਰ ਸਿਮਰਨ ਤੋਂ ਸੱਖਣਾ ਮਨੁੱਖ ਆਪਣੀਆਂ ਇੱਛਾਵਾਂ ਅਤੇ ਗਰਜ਼ਾਂ ਨੂੰ ਕਾਬੂ ਵਿੱਚ ਨਹੀਂ ਰੱਖ ਸਕਦਾ। ਇਸ ਬੇਸੰਜਮੇਪਣ ਕਰਕੇ ਹੀ ਮਨੁੱਖ ਨੂੰ ਆਪਣੀ ਦੇਖਣ ਸ਼ਕਤੀ, ਸੁਣਨ ਸ਼ਕਤੀ, ਬੋਲਣ ਸ਼ਕਤੀ ਜਾਂ ਕੁਝ ਕਰ ਸਕਣ ਦੀ ਸ਼ਕਤੀ ਦੀ ਸਹੀ ਵਰਤੋਂ ਨਹੀਂ ਕਰਨੀ ਆਉਂਦੀ। ਇਹਨਾਂ ਸ਼ਕਤੀਆਂ ਦੀ ਗਲਤ ਵਰਤੋਂ ਕਰਕੇ ਹੀ ਜੀਵਨ ਵਿੱਚ ਤ੍ਰਿਪਤੀ ਦੀ ਬਜਾਏ ਤ੍ਰਿਸ਼ਨਾ ਪੈਦਾ ਹੋ ਜਾਂਦੀ ਹੈ। ਅਤੇ ਗੁਰੂ ਸਾਹਿਬ ਦੱਸਦੇ ਹਨ ਕਿ ਤ੍ਰਿਸ਼ਨਾ ਤਾਂ ਉਸ ਅੱਗ ਵਾਂਗ ਹੈ, ਜਿਸ ਵਿੱਚ ਜਿਤਨਾ ਮਰਜ਼ੀ ਬਾਲਣ ਪਾਈ ਜਾਓ ਉਹ ਕਦੇ ਵੀ ਬੁਝਦੀ ਨਹੀਂ, ਬਲਕਿ ਹੋਰ ਪ੍ਰਚੰਡ ਹੋਈ ਜਾਂਦੀ ਹੈ। ਇਸੇ ਤਰ੍ਹਾਂ ਬੰਦਗੀ ਵਿਹੂਣੇ ਮਨੁੱਖ ਸੰਸਾਰਕ ਚਸਕਿਆਂ ਦੀ ਮਾਰ ਹੇਠ ਆ ਕੇ ਕਦੀ ਤ੍ਰਿਪਤ ਨਹੀਂ ਹੋ ਸਕਦੇ। ਦੁਨਿਆਵੀ ਸੁੱਖਾਂ ਤੋਂ ਥੋੜ੍ਹੇ ਹੋਏ ਮਨੁੱਖ ਤਾਂ ਕੀ, ਵੱਡੇ ਵੱਡੇ ਅਮੀਰ ਜ਼ਾਦਿਆਂ ਦੀ ਜ਼ਿੰਦਗੀ ਵੀ ਇਸ ਤ੍ਰਿਸ਼ਨਾ ਕਰਕੇ ਭਟਕਣਾ ਵਿੱਚ ਹੀ ਗੁਜ਼ਰਦੀ ਹੈ। ਗੁਰੂ ਅਰਜਨ ਪਾਤਸ਼ਾਹ ਹਜ਼ੂਰ ਦਾ ਬੜਾ ਪ੍ਰਸਿੱਧ ਫੁਰਮਾਨ ਹੈ, ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨ ਨਾ ਬੂਝੀ, ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨਾ ਸੂਝੀ, ਦਿਖਿਆ ਮੈਂ ਕਿਨੇ ਹੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਦਨ ਨਹੀਂ ਧਰਾਪੈ ਦਿਨ ਹਰ ਕਹਾਂ ਅਗਾਈ। ਗੁਰੂ ਸਾਹਿਬ ਸਪਸ਼ਟ ਕਰਦੇ ਹਨ ਕਿ ਇਸ ਤ੍ਰਿਸ਼ਨਾਲੂ ਵਿਰਤੀ ਕਾਰਨ ਮਨੁੱਖਾਂ ਨੂੰ ਆਪਣੇ ਚੰਗੇ ਮੰਦੇ ਦੀ ਸੋਝੀ ਹੀ ਨਹੀਂ ਰਹਿੰਦੀ। ਮਨੁੱਖ ਆਪਣੇ ਆਸ ਪਾਸ ਬਹੁਤ ਕੁਝ ਅਣਸੁਖਾਵਾਂ ਵਾਪਰਦਾ ਦੇਖਦਾ ਹੈ, ਪਰ ਫਿਰ ਵੀ ਇਸ ਬਿਰਤੀ ਦੀ ਮਾਰ ਹੇਠ ਹੋਣ ਕਰਕੇ ਸੁਚੇਤ ਨਹੀਂ ਹੁੰਦਾ, ਬਲਕਿ ਆਪਣੀਆਂ ਨਾ ਸਮਝੀਆਂ ਵਿੱਚ ਵਾਧਾ ਕਰਦਾ ਰਹਿੰਦਾ ਹੈ। ਗੁਰੂ ਅਰਜਨ ਪਾਤਸ਼ਾਹ ਹਜ਼ੂਰ ਦਾ ਗੁਰਬਾਣੀ ਵਿੱਚ ਅਦਭੁਤ ਬਚਨ ਹੈ, ਅਗਲੇ ਮੂਹੇ ਸੇ ਪਾਛੈ ਪਰੇ, ਜੋ ਉਭਰੇ ਸੋ ਬੰਦ ਲੱਕ ਖਰੇ, ਹਉਂ ਬੰਧੋਂ ਹਉਂ ਸਾਧੋਂ ਬੈਰ, ਅਮਰੀ ਤੂੰ ਕੌਣ ਘਾਲੈ ਪੈਰ। ਭਾਵ ਜਿਹੜੇ ਆਪਣੇ ਵੱਡੇ ਵਡੇਰੇ ਮਰ ਜਾਂਦੇ ਹਨ ਉਹਨਾਂ ਬਾਰੇ ਜਿਉਂਦੇ ਕਹਾਉਣ ਵਾਲੇ ਮਨੁੱਖ ਇਹ ਭੁੱਲ ਜਾਂਦੇ ਨੇ ਕਿ ਉਹ ਅਨੇਕਾਂ ਯਤਨਾਂ ਨਾਲ ਕਮਾਈ ਹੋਈ ਮਾਇਆ ਇੱਥੇ ਹੀ ਛੱਡ ਗਏ। ਜਿਹੜੇ ਜਿਉਂਦੇ ਬਚੇ ਉਹ ਉਸੇ ਮਾਇਆ ਨੂੰ ਹੋਰ ਇਕੱਠੀ ਕਰਨ ਲਈ ਲੱਕ ਬੰਨ੍ਹ ਕੇ ਖਲੋ ਜਾਂਦੇ ਹਨ। ਜਿਸ ਧੰਦੇ ਵਿੱਚ ਉਹ ਮਰ ਚੁੱਕੇ ਫਸੇ ਹੋਏ ਸਨ ਉਹਨਾਂ ਤੋਂ ਦੁੱਗਣੀ ਮਾਇਆ ਦੀ ਪਕੜ ਉਹ ਜਿਉਂਦੇ ਮਨੁੱਖ ਆਪਣੇ ਮਨ ਵਿੱਚ ਬਣਾ ਲੈਂਦੇ ਹਨ। ਮਨੁੱਖੀ ਜੀਵਨ ਦੇ ਇਸ ਕੌੜੇ ਸੱਚ ਨੂੰ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 147 ਉੱਤੇ ਮਾਝ ਕੀ ਵਾਰ ਨਾਲ ਦਰਜ ਸਲੋਕ ਵਿੱਚ ਬਿਆਨ ਕੀਤਾ। ਸਾਹਿਬ ਫਰਮਾਉਂਦੇ ਹਨ, ਆਖਣ ਆਖ ਨਾ ਰੱਜਿਆ, ਸੁਣਨ ਨਾ ਰੱਜੇ ਕੰਨ, ਅੱਖੀਂ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹਿ ਗੁਣੀ ਸਮਾਏ। ਭਾਵ ਮਨੁੱਖ ਦਾ ਮੂੰਹ ਵਿਸ਼ਿਆਂ ਵਿਕਾਰਾਂ ਜਾਂ ਪਰਾਈ ਨਿੰਦਿਆ ਦੀਆਂ ਗੱਲਾਂ ਕਰ ਕਰਕੇ ਨਹੀਂ ਥੱਕਦਾ, ਕੰਨ ਐਸੀਆਂ ਗੱਲਾਂ ਸੁਣ ਸੁਣ ਕੇ ਨਹੀਂ ਰੱਜਦੇ, ਅੱਖਾਂ ਸੰਸਾਰਕ ਰੂਪ ਰੰਗ ਅਤੇ ਤਮਾਸ਼ਿਆਂ ਨੂੰ ਦੇਖ ਕੇ ਕਦੀ ਤ੍ਰਿਪਤ ਨਹੀਂ ਹੁੰਦੀਆਂ। ਮਨੁੱਖ ਦੀਆਂ ਸਾਰੀਆਂ ਕਰਮ ਇੰਦਰੀਆਂ ਜਾਂ ਗਿਆਨ ਇੰਦਰੀਆਂ ਆਪੋ ਆਪਣੇ ਚਸਕੇ ਵਿੱਚ ਪਈਆਂ ਹੋਈਆਂ ਹਨ। ਕਿਸੇ ਵੀ ਸੰਸਾਰਕ ਢੰਗ ਨਾਲ ਇਹਨਾਂ ਦੇ ਰਜੇਵੇਂ ਦੀ ਆਖਰੀ ਸੀਮਾ ਨਹੀਂ ਆਉਂਦੀ। ਗੱਲੀ ਬਾਤੀ ਸਮਝਾਇਆ ਵੀ ਇਹਨਾਂ ਦੀ ਭੁੱਖ ਨਹੀਂ ਮਿਟਦੀ। ਗੁਰੂ ਦੇਵ ਫਰਮਾਉਂਦੇ ਹਨ ਕਿ ਭਾਈ, ਇਹਨਾਂ ਇੰਦਰੀਆਂ ਦੇ ਬੇਸੰਜਮੇਪਣ ਦੀ ਮਾਰ ਹੇਠ ਆਇਆ ਹੋਇਆ ਮਨੁੱਖ ਕੇਵਲ ਇੱਕੋ ਢੰਗ ਨਾਲ ਤ੍ਰਿਪਤ ਹੋ ਸਕਦਾ ਹੈ, ਜੇ ਕਿਤੇ ਉਸਨੂੰ ਪਰਮ ਪਿਤਾ ਪ੍ਰਭੂ ਜੀ ਦਾ ਗੁਣਗਾਨ ਕਰਦਿਆਂ ਗੁਣੀ ਨਿਧਾਨ ਵਿੱਚ ਲਿਵਲੀਨ ਹੋਣਾ ਆ ਜਾਏ। ਮਨੁੱਖੀ ਜੀਵਨ ਦੀ ਇਸ ਤਰਸਯੋਗ ਹਾਲਤ ਨੂੰ ਆਨੰਦਮਈ ਅਵਸਥਾ ਵਿੱਚ ਬਦਲਣ ਦਾ ਇੱਕੋ ਇੱਕ ਤਰੀਕਾ, ਜੋ ਸੰਸਾਰ ਦੇ ਸਾਰੇ ਹੀ ਮਹਾਂਪੁਰਸ਼ਾਂ ਨੇ
ਆਪੋ ਆਪਣੇ ਢੰਗ ਨਾਲ ਬਿਆਨ ਕੀਤਾ ਹੈ ਉਹ ਹੈ ਗੁਰੂ ਦੀ ਅਗਵਾਈ ਵਿੱਚ ਕੀਤੀ ਹੋਈ ਅਧਿਆਤਮਿਕ ਸਾਧਨਾ। ਤੀਸਰੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ ਕਿ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮਹਿ ਰੋਗ ਵੱਡਾ ਤ੍ਰਿਸ਼ਨਾ ਮਾਇਆ ਅਨੇਕ ਜਤਨ ਪੇਖ ਕਰੇ ਜੋਗੀ ਰੋਗ ਨਾ ਜਾਏ ਗਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸ ਨੂੰ ਮਨ ਵਸਾਏ ਗੁਰਮੁਖ ਹੋਵੈ ਸੋਈ ਬੂਝੈ ਜੋਗ ਜੁਗਤ ਸੋ ਪਾਏ। ਅਰਥਾਤ ਮਨੁੱਖਾਂ ਦੇ ਸਮੂਹ ਵਾਲਾ ਇਹ ਸੰਸਾਰ ਮਾਨੋ ਇੱਕ ਮਿੱਟੀ ਦਾ ਪੁਤਲਾ ਹੈ। ਇਸ ਵਿੱਚ ਮੋਹ ਮਾਇਆ ਅਤੇ ਤ੍ਰਿਸ਼ਨਾ ਦਾ ਭਿਆਨਕ ਰੋਗ ਲੱਗਾ ਹੋਇਆ ਹੈ। ਇਹ ਜੋਗੀ ਜੇ ਕੋਈ ਮਨੁੱਖ ਪਿਆਗੀਆਂ ਵਾਲਾ ਪੇਸ ਜਾਂ ਕੋਈ ਹੋਰ ਯਤਨ ਕਰਦਾ ਰਹੇ ਤਾਂ ਵੀ ਇਸ ਰੋਗ ਤੋਂ ਛੁਟਕਾਰਾ ਨਹੀਂ ਮਿਲ ਸਕਦਾ। ਇਸ ਰੋਗ ਨੂੰ ਦੂਰ ਕਰਨ ਲਈ ਕੇਵਲ ਪ੍ਰਭੂ ਜੀ ਦਾ ਸਿਮਰਨ ਭਜਨ ਹੀ ਇੱਕੋ ਇੱਕ ਦਵਾਈ ਹੈ। ਪਰ ਇਸ ਦਵਾਈ ਨੂੰ ਵਰਤਣ ਵਾਸਤੇ ਵਾਹਿਗੁਰੂ ਦੀ ਮਿਹਰ ਦੀ ਲੋੜ ਹੈ। ਉਸ ਦੀ ਕਿਰਪਾ ਨਾਲ ਗੁਰੂ ਦੀ ਅਗਵਾਈ ਵਿੱਚ ਇਹ ਨਾਮ ਦਵਾਈ ਮਨ ਵਿੱਚ ਵਰਤਣੀ ਆ ਜਾਂਦੀ ਹੈ। ਐਸਾ ਵਡਭਾਗੀ ਮਨੁੱਖ ਹੀ ਪ੍ਰਭੂ ਮਿਲਾਪ ਦੀ ਅਵਸਥਾ ਪ੍ਰਾਪਤ ਕਰ ਸਕਦਾ ਹੈ। ਸੋ ਪ੍ਰਭੂ ਮਿਲਾਪ ਦੀ ਇਹ ਆਨੰਦਮਈ ਅਵਸਥਾ ਪ੍ਰਾਪਤ ਕਰਨ ਵਾਸਤੇ ਬਾਰ ਬਾਰ ਪੂਰਨ ਗੁਰੂ ਦੀ ਅਗਵਾਈ ਅਤੇ ਨਿਰੰਤਰ ਸਿਮਰਨ ਸਾਧਨਾ ਨੂੰ ਜ਼ਰੂਰੀ ਦੱਸਿਆ ਗਿਆ ਹੈ। ਪਰ ਗੁਰੂ ਪਿਆਰਿਓ, ਇਸ ਉਪਦੇਸ਼ ਦਾ ਇੱਕ ਹੋਰ ਮਹੱਤਵਪੂਰਨ ਪੱਖ ਵੀ ਗੁਰੂ ਸਾਹਿਬ ਨੇ ਸਾਡੇ ਧਿਆਨ ਵਿੱਚ ਲਿਆਂਦਾ ਹੈ। ਗੁਰੂ ਸਾਹਿਬ ਦੱਸਦੇ ਹਨ ਕਿ ਜਿਤਨਾ ਚਿਰ ਤੱਕ ਤੁਹਾਡੇ ਅੰਦਰ ਸਤਿਗੁਰੂ ਜਾਂ ਵਾਹਿਗੁਰੂ ਜੀ ਦੇ ਪ੍ਰਤੀ ਭਉ ਜਾਂ ਡਰ ਪੈਦਾ ਨਹੀਂ ਹੁੰਦਾ, ਉਤਨਾ ਚਿਰ ਤੱਕ ਕੋਈ ਵੀ ਰੂਹਾਨੀ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਅੰਗਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 788 ਉੱਤੇ ਸੂਹੀ ਕੀ ਵਾਰ ਵਿੱਚ ਫੁਰਮਾਨ ਕਰਦੇ ਹਨ, ਜਿਨ੍ਹਾਂ ਭਉ ਤਿੰਨ ਨਾ ਹੀ ਭਉ ਮੁੱਚ ਭਉ ਨੇ ਭਵਿਆ ਨਾਨਕ ਇਹ ਪਟੰਤਰਾ ਤਿਤ ਦੀ ਬਾਣ ਗਿਆ। ਭਾਵ ਜਿਨ੍ਹਾਂ ਮਨੁੱਖਾਂ ਨੂੰ ਰੱਬ ਦਾ ਡਰ ਹੈ ਉਹਨਾਂ ਨੂੰ ਦੁਨੀਆ ਵਾਲਾ ਕੋਈ ਡਰ ਨਹੀਂ ਪਾਉਂਦਾ, ਪਰ ਜਿਹੜੇ ਨਿਭਵਿਆ ਭਾਵ ਰੱਬ ਦੇ ਡਰ ਤੋਂ ਸੱਖਣੇ ਹਨ ਉਹਨਾਂ ਨੂੰ ਦੁਨੀਆ ਦਾ ਡਰ ਬਹੁਤ ਸਤਾਉਂਦਾ ਰਹਿੰਦਾ ਹੈ। ਸਾਹਿਬ ਫੁਰਮਾਉਂਦੇ ਹਨ ਕਿ ਮਨੁੱਖ ਦੇ ਸਾਹਮਣੇ ਇਹ ਭੇਦ ਉਦੋਂ ਖੁੱਲ੍ਹਦਾ ਜਦੋਂ ਮਨੁੱਖ ਉਸਦੀ ਹਜ਼ੂਰੀ ਵਿੱਚ ਅਪੜੇ, ਭਾਵ ਪ੍ਰਭੂ ਦੀ ਪਿਆਰ ਯਾਦ ਰਾਹੀਂ ਉਸ ਨਾਲ ਮਿਲਾਪ ਹਾਸਲ ਕਰ ਲਏ। ਸਤਿਕਾਰਯੋਗ ਸਤਸੰਗੀਓ, ਪ੍ਰਭੂ ਦੇ ਪ੍ਰਤੀ ਡਰ ਵਾਲਾ ਇਹ ਪੱਖ ਸਾਡੇ ਸਾਰਿਆਂ ਲਈ ਬਹੁਤ ਵਿਚਾਰਨਯੋਗ ਅਤੇ ਹੈਰਾਨਕੁਨੀ ਹੈ। ਆਮ ਤੌਰ 'ਤੇ ਮਨੁੱਖ ਉਹਨਾਂ ਕੋਲੋਂ ਹੀ ਭੈ ਖਾਂਦਾ ਹੈ ਜਿਨ੍ਹਾਂ ਦੇ ਸਾਹਮਣੇ ਉਹ ਆਪਣੇ ਆਪ ਨੂੰ ਕਮਜ਼ੋਰ ਵੀ ਸਮਝੇ, ਪਰ ਨਾਲ ਹੀ ਜਿਸ ਕੋਲੋਂ ਉਸਨੂੰ ਕਿਸੇ ਨੁਕਸਾਨ ਦਾ ਖਤਰਾ ਵੀ ਮਹਿਸੂਸ ਹੋਵੇ। ਜਿਵੇਂ ਕਿ ਭੂਤਾਂ ਪ੍ਰੇਤਾਂ, ਤਾਕਤਵਰ ਦੁਸ਼ਮਣਾਂ, ਖਤਰਨਾਕ ਜੀਵ ਜੰਤੂਆਂ ਆਦਿ ਕੋਲੋਂ ਬੰਦਾ ਡਰਦਾ ਹੈ, ਇਸੇ ਤਰ੍ਹਾਂ ਮੌਤ ਜਾਂ ਯਮਰਾਜ ਦੀ ਸਜ਼ਾ ਦਾ ਡਰ ਵੀ ਮਨੁੱਖੀ ਰੂਹ ਨੂੰ ਕੰਬਣੀ ਛੇੜ ਦਿੰਦਾ ਹੈ। ਇਹ ਸੱਚ ਨਹੀਂ ਕਿ ਵਿਅਕਤੀ ਇਹਨਾਂ ਨਾਲ ਸੰਬੰਧ ਰੱਖਣਾ ਤਾਂ ਇੱਕ ਪਾਸੇ ਰਿਹਾ, ਇਹਨਾਂ ਬਾਰੇ ਚਰਚਾ ਤੋਂ ਵੀ ਘਬਰਾਉਂਦਾ, ਬਲਕਿ ਬਹੁਤੀਆਂ ਹਾਲਤਾਂ ਵਿੱਚ ਤਾਂ ਭੂਤਾਂ ਪ੍ਰੇਤਾਂ ਜਾਂ ਮੌਤ ਆਦਿ ਦੀ ਚਰਚਾ ਨੂੰ ਹੀ ਘਰ ਵਿੱਚ ਬਦਸ਼ਗਨੀ ਵਾਲੀ ਗੱਲ ਮੰਨਿਆ ਜਾਂਦਾ ਹੈ। ਕਾਰਨ ਕੀ ਹੈ? ਮਨੁੱਖੀ ਮਨ ਦੀ ਅਵਸਥਾ ਨੂੰ ਜਾਣਨ ਵਾਲੇ ਦੱਸਦੇ ਹਨ ਕਿ ਇਸ ਦਾ ਕਾਰਨ ਇਹਨਾਂ ਤਾਕਤਾਂ ਰਾਹੀਂ ਬੰਦੇ ਦਾ ਨੁਕਸਾਨ ਹੋਣਾ ਹੀ ਮੰਨਿਆ ਜਾਂਦਾ ਹੈ। ਮੌਤ ਕੋਲੋਂ ਬੰਦਾ ਇਸ ਕਰਕੇ ਡਰਦਾ ਹੈ ਕਿਉਂਕਿ ਉਸਨੂੰ ਲੱਗਦਾ ਹੈ ਕਿ ਮੌਤ ਆਉਣ 'ਤੇ ਉਸਦੇ ਸਰੀਰ ਤੋਂ ਲੈ ਕੇ ਜੋ ਕੁਝ ਵੀ ਉਸ ਨਾਲ ਸੰਬੰਧਿਤ ਹੈ ਉਹ ਸਾਰਾ ਹੀ ਖੁੱਸ ਜਾਵੇਗਾ। ਇਸੇ ਤਰ੍ਹਾਂ ਹੋਰਨਾਂ ਕੋਲੋਂ ਡਰਨ ਦਾ ਵੀ ਇਹੋ ਮੂਲ ਕਾਰਨ ਹੈ। ਹੁਣ ਇੱਥੇ ਇਹ ਗੱਲ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਜਿਸ ਕੋਲੋਂ ਵੀ ਮਨੁੱਖ ਡਰਦਾ ਹੋਵੇ ਉਸ ਨਾਲ ਪਿਆਰ ਸਾਂਝ ਪਾਉਣੀ ਸੰਭਵ ਨਹੀਂ ਹੁੰਦੀ। ਹਾਂ, ਬੰਦਾ ਕਈ ਵਾਰੀ ਆਪਣੀ ਤੋਂ ਤਾਕਤਵਰ ਦੀ ਨਾਰਾਜ਼ਗੀ ਤੋਂ ਬਚਣ ਲਈ ਉਸਦੀ ਚਾਪਲੂਸੀ ਤਾਂ ਬਾਹਰੋਂ ਬਾਹਰੋਂ ਕਰ ਲਏਗਾ ਪਰ ਅੰਦਰੋਂ ਨਫ਼ਰਤ ਹੀ ਕਰੇਗਾ। ਸੋ ਡਰ ਅਤੇ ਪਿਆਰ ਦਾ ਜਜ਼ਬਾ
नदी के दो किनारियां वांग कभी इको समय किसी विच इकट्ठा नहीं हो सकता। जे परमात्मा दे प्रति साडे मन विच सदा डर बनिया रहेगा तां उस नाल प्यार सांझ किवें पएगी। डर तां नफरत अते बेगानापन पैदा करदा है। प्रभु जी नाल प्यार बनाउण लई तां उहनां नूं अपने तो भी ज्यादा अपना समझण दी लोड़ है। अपना उसे नूं समझिया जा सकदा है जो सानू चंगा लगता हो। चंगा वह लगता है जिस नाल संबंध बनाया सुख आनंद मिलता हो। ऐसे आनंद देन वालियां कोलों मनुख डरदा नहीं हुंदा। हाँ, ऐसे रिश्ते विच एक सुचा जिहा अदब सत्कार जरूर हुंदा है। अपने बजुर्गां जां अध्यापकां प्रति यह सत्कार ही सानू उन्हां दे सन्मुख झुकण लई जां उन्हां दी खुशियां भरी असीस लैण लई उन्हां दी आग्या मनण वास्ते तैयार करदा है। गुरु साहिब ने बाणी विच इसनूं निर्मल भउ दा नाम दिता है। अर्थात वो अदब सत्कार रूपी डर जो साडे अंदर गुरु जां प्रभु प्रति सहम पैदा नहीं करता बल्कि अपनत नाल ढोलियां अड्डण लई अते निमाणे निताणे बन के मेहर दी कीख पवाउण लई सानू तैयार करदा। सो आओ इस मेहर दा अधिकारी बनण लई जोदड़ियां करन वास्ते दूसरे गुरदेव जी दी बाणी दा गायन श्रवण करिए जी। गायन श्रवण करा रहे हैं सचखंड श्री हरिमंदर साहब के महान कीर्तनीय भाई साहब भाई बूटा सिंह जी और साथी। वाहिगुरु जी का खालसा, वाहिगुरु जी की फतह।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਂ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਬੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ।

5 ਜੂਨ ਨੂੰ ਸ਼ਾਮ ਦੇ 6 ਵਜੇ ਦੇ ਕਰੀਬ ਘੰਟਾ ਘਰ ਵਾਲੇ ਪਾਸਿਓਂ ਇਹ ਆਵਾਜ਼ ਸੁਣਾਈ ਦਿੱਤੀ ਕਿ ਬਾਹਰ ਕਰਫਿਊ ਵਿੱਚ ਢਿੱਲ ਦਿੱਤੀ ਗਈ ਹੈ। ਢਿੱਲ ਦਿੱਤੀ ਨਹੀਂ ਸੀ ਗਈ, ਇਹ ਸਰਕਾਰ ਦੀ ਕੋਝੀ ਚਾਲ ਲੱਗਦੀ ਸੀ ਕਿ ਜੋ ਵੀ ਬਾਹਰ ਆਵੇਗਾ ਇਹ ਉਸਦਾ ਆਖਰੀ ਸਫ਼ਰ ਹੋਵੇਗਾ। ਜਸਵੰਤ ਸਿੰਘ ਲਿਖਦਾ ਹੈ ਕਿ ਉਹ 6:30 ਵਜੇ ਦੇ ਕਰੀਬ ਬਚ ਬਚਾ ਕੇ ਬਾਗ ਵਾਲੀ ਗਲੀ ਰਾਹੀਂ ਘਰ ਥੋੜ੍ਹਾ ਜਿਹਾ ਸੁੱਕਾ ਦੁੱਧ ਦੇਣ ਗਿਆ। ਜਦ ਮੈਂ ਘਰੋਂ ਵਾਪਸ ਆਉਣ ਲੱਗਾ ਤਾਂ ਘਰ ਆਈ ਸਰਦਾਰ ਅਮਰਜੀਤ ਸਿੰਘ ਸੁਪਰਵਾਈਜ਼ਰ ਟਰੱਸਟ ਦੀ ਸੱਸ ਕਹਿਣ ਲੱਗੀ, ਜਸਵੰਤ ਸਿੰਘ ਤੁਸੀਂ ਨਾ ਜਾਵੋ। ਮੈਂ ਉਹਨਾਂ ਨੂੰ ਕਿਹਾ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਆਨ ਤੇ ਸ਼ਾਨ ਨੂੰ ਬਰਕਰਾਰ ਰੱਖਣ ਦੀ ਖਾਤਰ ਬਹੁਤ ਸਾਰੇ ਮੇਰੇ ਸਾਥੀ ਅੰਦਰ ਹਨ, ਮੈਂ ਜ਼ਰੂਰ ਜਾਵਾਂਗਾ। ਮੈਂ ਉਹਨਾਂ ਦੇ ਬੋਲਾਂ ਨੂੰ ਅਣਸੁਣਿਆ ਕਰਕੇ ਘਰੋਂ ਤੁਰ ਪਿਆ।

ਬਾਗ ਵਾਲੀ ਗਲੀ ਰਾਹੀਂ ਮੈਂ ਸ੍ਰੀ ਗੁਰੂ ਰਾਮਦਾਸ ਨਿਵਾਸ ਅੰਦਰ ਪਾਣੀ ਵਾਲੀ ਟੈਂਕੀ ਦੇ ਨਜ਼ਦੀਕ ਪੁੱਜਾ ਹੀ ਸੀ ਕਿ ਇੱਕ ਬਹੁਤ ਹੀ ਸ਼ਕਤੀਸ਼ਾਲੀ ਬੰਬ ਪਾਣੀ ਦੀ ਟੈਂਕੀ ਵਿੱਚ ਆ ਵੱਜਿਆ ਤੇ ਦੇਖਦਿਆਂ ਹੀ ਦੇਖਦਿਆਂ ਪਾਣੀ ਦੀ ਟੈਂਕੀ ਟੁੱਟ ਕੇ ਪਾਣੀ ਤੋਂ ਸੱਖਣੀ ਹੋਣ ਲੱਗੀ। ਮੈਂ ਭੱਜ ਕੇ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿੱਚ ਗਿਆ। ਉੱਥੋਂ ਰੈਵਰ ਲੈ ਕੇ ਕੂਲਰ ਵਿੱਚ ਜਮ੍ਹਾਂ ਹੋਏ ਪਾਣੀ ਨਾਲ ਰੈਵਰ ਭਰ ਲਿਆ ਅਤੇ ਦਫ਼ਤਰ ਲਿਜਾ ਕੇ ਰੱਖ ਦਿੱਤਾ।

ਇਸ ਤੋਂ ਬਾਅਦ ਗੋਲਾਬਾਰੀ ਇੰਨੀ ਤੇਜ਼ ਹੋ ਚੁੱਕੀ ਸੀ ਕਿ ਮੈਂ ਵਾਪਸ ਪ੍ਰਧਾਨ ਸਾਹਿਬ ਦੇ ਰਿਹਾਇਸ਼ੀ ਕਮਰੇ ਵਿੱਚ ਨਾ ਜਾ ਸਕਿਆ। ਪ੍ਰਧਾਨ ਸਾਹਿਬ ਕੋਲ ਭਾਈ ਧੰਨਾ ਸਿੰਘ, ਭਾਈ ਹਰਨਾਜਰ ਸਿੰਘ ਅਤੇ ਭਾਈ ਗੁਰਨਾਮ ਸਿੰਘ, ਜੋ ਦਫ਼ਤਰ ਸ਼੍ਰੋਮਣੀ ਕਮੇਟੀ ਦੇ ਗੇਟ ਤੋਂ ਡਿਊਟੀ ਕਰਕੇ ਆਏ ਸਨ, ਉਹ ਹੀ ਰਹਿ ਗਏ। ਭਾਈ ਜਸਵੰਤ ਸਿੰਘ ਦੇ ਕਹਿਣ ਮੁਤਾਬਕ ਦਫ਼ਤਰ ਵਿੱਚ ਉਸ ਤੋਂ ਇਲਾਵਾ ਭਾਨ ਸਿੰਘ ਸਕੱਤਰ, ਅਵਿਨਾਸ਼ੀ ਸਿੰਘ ਪੀਏ, ਬਲਵੰਤ ਸਿੰਘ ਰਾਮੋਵਾਲੀਆ, ਸਰਦਾਰ ਦਾਰਾ ਸਿੰਘ ਐਡਵੋਕੇਟ, ਸਰਦਾਰ ਰਾਜ ਸਿੰਘ ਮੁਕਤਸਰੀ, ਸਰਦਾਰ ਦਿਆਲ ਸਿੰਘ ਅਤੇ ਸਰਦਾਰ ਗੁਰਦਰਸ਼ਨ ਸਿੰਘ ਵੀ ਰਹਿ ਗਏ ਸਨ। ਰੈਬਰ ਵਿੱਚ ਪਾਣੀ ਬਹੁਤ ਘੱਟ ਹੋਣ ਕਾਰਨ ਅਸੀਂ ਸਾਰਿਆਂ ਨੇ ਬਹੁਤ ਹੀ ਸੰਜਮ ਤੋਂ ਕੰਮ ਲੈਂਦਿਆਂ ਉਨੇ ਹੀ ਪਾਣੀ ਨਾਲ ਗੁਜ਼ਾਰਾ ਕੀਤਾ। ਪੰਜ ਜੂਨ ਦੀ ਰਾਤ ਘੰਟਾ ਘਰ ਵਾਲੀ ਸਾਈਡ ਤੋਂ ਪੈਦਲ ਫੌਜ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋ ਚੁੱਕੀ ਸੀ। ਫਿਰ ਰਾਤ ਦੇ ਕਰੀਬ 10 ਵਜੇ ਸਾਨੂੰ ਪਤਾ ਲੱਗਾ ਕਿ ਸਰਾਂ ਸ੍ਰੀ ਗੁਰੂ ਰਾਮਦਾਸ ਜੀ ਵਾਲੇ ਪਾਸਿਓਂ ਗੇਟ ਤੋੜ ਕੇ ਮਿਲਟਰੀ ਤੋਪਾਂ ਟੈਂਕਾਂ ਨਾਲ ਲੈਸ ਹੋ ਕੇ ਅੰਦਰ ਦਾਖਲ ਹੋ ਚੁੱਕੀ ਹੈ। ਸਰਾਂ ਦੇ ਬਿਲਕੁਲ ਸਾਹਮਣੇ ਵੱਡੇ ਵੱਡੇ ਫਾਇਰ ਹੋਣ ਦੀ ਆਵਾਜ਼ ਆ ਰਹੀ ਸੀ, ਜਿਨ੍ਹਾਂ ਦੀ ਧਮਕ ਨਾਲ ਕਮਰਿਆਂ ਦੀਆਂ ਕੰਧਾਂ ਤੇ ਦਰਵਾਜ਼ੇ ਕੰਬ ਰਹੇ ਸਨ ਤੇ ਰੋਸ਼ਨਦਾਨਾਂ ਦੇ ਸ਼ੀਸ਼ੇ ਟੁੱਟ ਰਹੇ ਸਨ, ਜਿਸ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਦਿੱਤਾ ਗਿਆ ਹੈ।

ਮੈਨੂੰ ਉਸ ਸਮੇਂ ਸਰਦਾਰ ਗੁਰਦਰਸ਼ਨ ਸਿੰਘ ਜੀ ਦੀ ਕਹੀ ਗੱਲ ਯਾਦ ਹੈ ਕਿ ਜੇ ਫੌਜ ਆਪਣੇ ਕਾਨੂੰਨ ਅਨੁਸਾਰ ਚੱਲੀ ਫਿਰ ਤਾਂ ਜਾਨ ਬਚ ਸਕਦੀ ਹੈ। ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਫੌਜ ਆਪਣੇ ਕਾਨੂੰਨ ਨੂੰ ਸਿੱਕੇ ਟੰਗ ਕੇ ਅੰਨੇਵਾਹ ਫਾਇਰਿੰਗ ਕਰਕੇ ਸਾਡੇ ਪਵਿੱਤਰ ਅਸਥਾਨਾਂ ਅਤੇ ਸਿੱਖ ਸੰਗਤ ਦਾ ਕਾਣ ਸ਼ਰੇਆਮ ਕਰੇਗੀ। ਇਸ ਫੌਜੀ ਹਮਲੇ ਦੌਰਾਨ ਬਰਾੜ ਆਪਣੀ ਕਿਤਾਬ ਦੇ ਪੰਨਾ 84 ਅਧਾਰਤ ਪਹਿਲੇ ਮਿੰਟ ਦੋ ਮਿੰਟਾਂ ਵਿੱਚ 20 ਫੌਜੀਆਂ ਦੇ ਮਰਨ ਦੀ ਗਿਣਤੀ ਲਿਖਦਾ ਹੈ, ਜਿਸ ਵਿੱਚ ਉਸਦਾ ਸੂਹੀਆ ਫੌਜੀ ਕਪਤਾਨ ਜਸਵੀਰ ਸਿੰਘ ਰੈਣਾ ਵੀ ਸੀ। ਕੈਪਟਨ ਰੈਣਾ ਹੀ ਜੂਨ 1 ਨੂੰ ਸੂਹ ਲੈਣ ਇੱਕ ਘੰਟਾ ਹਰਿਮੰਦਰ ਸਾਹਿਬ ਦੇ ਅੰਦਰ ਗਿਆ ਸੀ। ਪੰਜ ਜੂਨ ਤੇ 6 ਜੂਨ 1984 ਦੀ ਦਰਮਿਆਨੀ ਰਾਤ ਨੂੰ ਮੈਂ ਅਤੇ ਹੋਰ ਬਹੁਤ ਸਾਰੇ ਸੱਜਣ ਜੋ ਪ੍ਰਧਾਨ ਸਾਹਿਬ ਦੇ ਦਫ਼ਤਰ ਵਿਖੇ ਮੌਜੂਦ ਸਨ, ਜਦ ਕਿਸੇ ਨੂੰ ਪਿਆਸ ਲੱਗਦੀ ਤਾਂ ਮੈਂ ਗਲਾਸ ਧੋ ਕੇ ਹਰ ਇੱਕ ਨੂੰ ਜਲ ਛਕਾਉਂਦਾ। ਸਾਡੇ ਕੋਲ ਪਾਣੀ ਬਹੁਤ ਥੋੜਾ ਰਹਿ ਗਿਆ ਸੀ। 6 ਜੂਨ 1984 ਨੂੰ ਸਵੇਰੇ ਤਕਰੀਬਨ 4:30 ਵਜੇ ਪ੍ਰਧਾਨ ਸਾਹਿਬ ਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਫੌਜੀ ਅਧਿਕਾਰੀਆਂ ਨਾਲ ਉੱਚੀ ਉੱਚੀ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਪ੍ਰਧਾਨ ਸਾਹਿਬ ਕਹਿ ਰਹੇ ਸਨ ਕਿ ਤੁਸੀਂ ਸਾਨੂੰ ਆਜ਼ਾਦ ਦੇਸ਼ ਦੇ ਨਾਗਰਿਕ ਨਹੀਂ ਸਮਝਦੇ, ਇਸ ਤਰ੍ਹਾਂ ਦਾ ਵਰਤਾਓ ਤਾਂ ਵਿਦੇਸ਼ੀਆਂ ਨਾਲ ਵੀ ਨਹੀਂ ਕਰੀਦਾ ਜਿਸ ਤਰ੍ਹਾਂ ਦਾ ਤੁਸੀਂ ਸਾਡੇ ਨਾਲ ਕਰ ਰਹੇ ਹੋ। ਪਰ ਫੌਜੀ ਅਧਿਕਾਰੀਆਂ ਨੇ ਉਹਨਾਂ ਦੀ ਗੱਲ ਨੂੰ ਅਣਸੁਣਿਆ ਕਰ ਦਿੱਤਾ ਸੀ। ਸਰਦਾਰ ਅਵਿਨਾਸ਼ੀ ਸਿੰਘ ਜੀ ਨੇ ਸਾਨੂੰ ਆਖਿਆ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਜਿਸ ਤਰ੍ਹਾਂ ਪ੍ਰਧਾਨ ਸਾਹਿਬ ਤੇ ਸੰਤ ਜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਹੁਣ ਆਪਾਂ ਵੀ ਬਾਹਰ ਨਿਕਲੀਏ। ਜਦ ਅਸੀਂ ਸਾਰੇ ਬਾਹਰ ਨਿਕਲੇ ਤਾਂ ਮੈਂ ਦੇਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਪਵਿੱਤਰ ਇਮਾਰਤ ਨੂੰ ਅੱਗ ਦੀਆਂ ਲਪਟਾਂ ਨੇ ਆਪਣੇ ਕਲਾਵੇ ਵਿੱਚ ਘੇਰਿਆ ਹੋਇਆ ਸੀ। ਅੱਗੇ ਮਿਲਟਰੀ ਵਾਲੇ ਚੈਕਿੰਗ ਕਰਕੇ ਅਤੇ ਕਿਰਪਾਨਾਂ ਲਾ ਕੇ ਨਾਲੀਆਂ ਦੇ ਖਲੋਤੇ ਪਾਣੀ ਵਿੱਚ ਸੁੱਟੀ ਜਾ ਰਹੇ ਸਨ। ਉਹ ਸਾਨੂੰ ਕਹਿ ਰਹੇ ਸਨ ਕਿ ਤੁਸੀਂ ਸਾਰੇ ਲਾਈਨ ਵਿੱਚ ਹੀ ਚੱਲੋ। ਸਾਨੂੰ ਗੁਰੂ ਰਾਮਦਾਸ ਸਰਾਂ ਦੇ ਬਰਾਂਡੇ ਵਿੱਚ ਖੜਾ ਕਰ ਦਿੱਤਾ ਗਿਆ। ਜਿੱਥੇ ਸਾਨੂੰ ਖੜਾ ਕੀਤਾ ਗਿਆ ਸੀ ਉੱਥੇ ਇੱਕ ਕਮਰੇ ਦੇ ਬਾਹਰ ਮਿੰਨੀ ਤੋਪ ਅਤੇ ਕਾਫੀ ਹਥਿਆਰਬੰਦ ਫੌਜੀ ਆਪੋ ਆਪਣੀਆਂ ਪੁਜੀਸ਼ਨਾਂ ਲੈ ਕੇ ਖੜੇ ਸਨ। ਕੁਝ ਸਮੇਂ ਬਾਅਦ ਸਾਨੂੰ ਪਤਾ ਲੱਗਾ ਕਿ ਇਸ ਕਮਰੇ ਵਿੱਚ ਹੀ ਸੰਤ ਹਰਚੰਦ ਸਿੰਘ ਅਤੇ ਜਥੇਦਾਰ ਗੁਰਚਰਨ ਸਿੰਘ ਚੌੜਾ ਨੂੰ ਡੱਕਿਆ ਹੋਇਆ ਹੈ। ਇਸ ਕਮਰੇ ਦੇ ਅੱਗੇ ਹਥਿਆਰਬੰਦ ਫੌਜ ਅਤੇ ਛੋਟੀ ਤੋਪ ਇਸ ਤਰ੍ਹਾਂ ਫਿੱਟ ਕੀਤੀ ਹੋਈ ਸੀ ਜਿਸ ਤਰ੍ਹਾਂ ਅਸੀਂ ਸਾਰੇ ਬਹੁਤ ਵੱਡੇ ਦੋਸ਼ੀ ਹੋਈਏ। ਕੁਝ ਸੱਜਣ ਜਿਨ੍ਹਾਂ ਵਿੱਚ ਸਰਦਾਰ ਭਾਨ ਸਿੰਘ, ਸਰਦਾਰ ਅਵਿਨਾਸ਼ੀ ਸਿੰਘ, ਸਰਦਾਰ ਦਿਆਲ ਸਿੰਘ, ਸਰਦਾਰ ਰਾਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ ਅਤੇ ਭਾਈ ਗੁਰਨਾਮ ਸਿੰਘ ਸੇਵਾਦਾਰ ਸਾਡੇ ਤੋਂ ਅੱਗੇ ਲੰਘ ਚੁੱਕੇ ਸਨ। ਇਹਨਾਂ ਤੋਂ ਪਹਿਲਾਂ ਸਰਦਾਰ ਨਛੱਤਰ ਸਿੰਘ, ਸਰਦਾਰ ਬੱਗਾ ਸਿੰਘ ਮੈਂਬਰਾਂ ਸ਼੍ਰੋਮਣੀ ਕਮੇਟੀ ਅਤੇ ਸਰਦਾਰ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਵੀ ਲੰਘ ਗਏ। ਸਰਾਂ ਦੇ ਕਮਰਿਆਂ ਵਿੱਚ ਗ੍ਰਿਫ਼ਤਾਰੀ ਦੇਣ ਆਈ ਕੁਝ ਸੰਗਤ ਤੇ ਹੋਰ ਯਾਤਰੂ ਸਾਡੇ ਤੋਂ ਪਹਿਲਾਂ ਹੀ ਬਿਠਾਏ ਹੋਏ ਸਨ। ਇਨ੍ਹਾਂ ਉੱਪਰ ਸਰਾਂ ਦੀ ਉੱਪਰਲੀ ਮੰਜ਼ਿਲ ਤੋਂ ਗ੍ਰਨੇਡ ਸੁੱਟਿਆ ਗਿਆ ਜਿਸ ਨਾਲ ਤਰਥੱਲੀ ਮੱਚ ਗਈ ਅਤੇ ਚੀਕ ਚਹਾੜਾ ਪੈ ਗਿਆ।

ਕਿਸੇ ਨੂੰ ਕੁਝ ਨਹੀਂ ਸੀ ਪਤਾ ਕਿ ਕੋਈ ਕਿਸ ਪਾਸੇ ਜਾਵੇ, ਕਿਉਂਕਿ ਉੱਠਣ ਤੇ ਫੌਜ ਵੱਲੋਂ ਅੰਧਾਧੁੰਦ ਫਾਇਰਿੰਗ ਕੀਤੀ ਗਈ। ਇਹਨਾਂ ਵਿੱਚੋਂ ਸਰਦਾਰ ਦਿਆਲ ਸਿੰਘ, ਸਰਦਾਰ ਰਾਜ ਸਿੰਘ, ਸਰਦਾਰ ਗੁਰਦਰਸ਼ਨ ਸਿੰਘ, ਭਾਈ ਮਲਕੀਤ ਸਿੰਘ ਅਤੇ ਹੋਰ ਬਹੁਤ ਸਾਰੇ ਲੋਕ ਵੀ ਫੱਟੜ ਹੋ ਚੁੱਕੇ ਸਨ। ਇਹਨਾਂ ਵਿੱਚੋਂ ਕਈ ਗੰਭੀਰ ਫੱਟੜ ਹੋ ਗਏ ਸਨ।

0: ਸਰਦਾਰ ਨਛੱਤਰ ਸਿੰਘ ਭਲਵਾਨ, ਸਰਦਾਰ ਬੱਗਾ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ, ਸਰਦਾਰ ਗੁਰਚਰਨ ਸਿੰਘ ਸਕੱਤਰ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਤ ਸਾਰੇ ਲੋਕ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਸ਼ਹੀਦ ਹੋ ਗਏ ਸਨ। ਜਦ ਸਰਦਾਰ ਨਛੱਤਰ ਸਿੰਘ ਜੀ ਦੀ ਮਾਤਾ ਆਪਣੇ ਬੇਟੇ ਨੂੰ ਤੜਫਦਾ ਵੇਖ ਕੇ ਸਹਾਰ ਨਾ ਸਕੀ ਤੇ ਉਸ ਨੂੰ ਪਾਣੀ ਪਿਆਉਣ ਲੱਗੀ ਤਾਂ ਇੱਕ ਫੌਜੀ ਨੇ ਪੂਰੇ ਜ਼ੋਰ ਨਾਲ ਬਜ਼ੁਰਗ ਮਾਂ ਦੇ ਰਾਈਫਲ ਦਾ ਬੱਟ ਮਾਰਿਆ ਅਤੇ ਉਸ ਨੂੰ ਪਾਣੀ ਪਿਆਉਣ ਤੋਂ ਮਨਾ ਕਰ ਦਿੱਤਾ।
1: ਕੁਝ ਸਾਥੀ ਤਾਂ ਜ਼ਖਮਾਂ ਅਤੇ ਪਿਆਸ ਕਾਰਨ ਹੀ ਸ਼ਹੀਦ ਹੋ ਗਏ। ਭਾਈ ਮਲਕੀਤ ਸਿੰਘ, ਜੋ ਕਿ ਗੰਭੀਰ ਜ਼ਖਮੀ ਸੀ, ਨੇ ਮੇਰੇ ਕੋਲੋਂ ਪਾਣੀ ਦੀ ਮੰਗ ਕੀਤੀ। ਮੈਂ ਉਸਨੂੰ ਪਾਣੀ ਪਿਲਾਉਣ ਦਾ ਯਤਨ ਕੀਤਾ ਹੀ ਸੀ ਕਿ ਫੌਜੀਆਂ ਨੇ ਮੇਰੇ ਅਤੇ ਜ਼ਖਮੀ ਮਲਕੀਤ ਸਿੰਘ ਉੱਪਰ ਬੱਟਾਂ ਦਾ ਮੀਂਹ ਭਰਾ ਦਿੱਤਾ, ਹਾਲਾਂਕਿ ਉਹ ਪਾਣੀ ਸਾਫ਼ ਨਹੀਂ ਸੀ ਅਤੇ ਉਸ ਵਿੱਚ ਮਲ ਮੂਤਰ ਤੇ ਖੂਨ ਮਿਲਿਆ ਹੋਇਆ ਸੀ। ਫੌਜੀ ਨਲਕੇ ਨੂੰ ਹੱਥ ਵੀ ਨਹੀਂ ਸੀ ਲਗਾਉਣ ਦਿੰਦੇ, ਇੱਥੋਂ ਤੱਕ ਕਿ ਫੌਜੀ ਭੀਖ ਮੰਗਣ ਵਾਲਿਆਂ ਵਾਂਗ ਬੁੱਕ ਨਾਲ ਵੀ ਪਾਣੀ ਨਹੀਂ ਸੀ ਪੀਂਦੇ। ਇੱਕ ਛੋਟਾ ਜਿਹਾ ਬੱਚਾ ਜਿਸ ਦੀ ਮਾਂ ਬੰਬ ਧਮਾਕੇ ਵਿੱਚ ਮਰ ਚੁੱਕੀ ਸੀ, ਉਹ ਬੱਚਾ ਮੰਮੀ ਮੰਮੀ ਪੁਕਾਰਦਾ ਹੋਇਆ ਉੱਚੀ ਉੱਚੀ ਰੋ ਰਿਹਾ ਸੀ। ਉਹ ਬੇਚਾਰਾ ਕੀ ਜਾਣਦਾ ਸੀ ਕਿ ਉਸਦੀ ਮੰਮੀ ਇਸ ਸੰਸਾਰ ਵਿੱਚ ਜਿੰਦਾ ਨਹੀਂ ਰਹੀ ਸੀ। ਇੱਕ ਫੌਜੀ ਨੇ ਉਸ ਬੱਚੇ ਨੂੰ ਉਸਦੀ ਮਾਂ ਉੱਪਰ ਸੁੱਟ ਕੇ ਉੱਪਰੋਂ ਗੋਲੀਆਂ ਭਰਾ ਕੇ ਉਸ ਨੂੰ ਸਦਾ ਲਈ ਬਰਲਾਪ ਕਰਨੋਂ ਰੋਕ ਦਿੱਤਾ, ਜਿਸ ਨੂੰ ਦੇਖ ਕੇ ਮੇਰੇ ਮਨ ਦੀ ਜੋ ਹਾਲਤ ਹੋਈ ਮੈਂ ਉਸਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦਾ।

ਸਰੋਤਾ ਚਿੰਨ ਇਹੋ ਜਿਹੀ ਹਾਲਾਤ ਸੁਣ ਕੇ ਤਾਂ ਨਿਕਲਦੀ ਹੈ। ਅੰਦਾਜ਼ਾ ਲਾਓ ਜੋ ਇਹ ਹਾਲਾਤ ਅੱਖੀਂ ਦੇਖ ਰਹੇ ਸਨ ਉਹਨਾਂ ਦੇ ਮਨ ਤੇ ਕੀ ਗੁਜ਼ਰ ਰਹੀ ਹੋਵੇਗੀ। ਕਿਉਂ ਨਾ ਉਸ ਨੰਨੀ ਰੂਹ ਦੀ ਸ਼ਾਂਤੀ ਲਈ ਇੱਕ ਸ਼ਰਧਾਂਜਲੀ ਭੇਟ ਕਰੀਏ।

ਅਸੀਂ ਜੋ ਜ਼ਿੰਦਾ ਬਚ ਗਏ ਸੀ ਤੜਪਦੇ ਜ਼ਖਮੀਆਂ ਅਤੇ ਖਿਲਰੀਆਂ ਮਨੁੱਖੀ ਲਾਸ਼ਾਂ 'ਚ ਹੀ ਬੈਠੇ ਸਾਂ। ਭਾਰਤੀ ਫੌਜੀ ਬੇਦਰਦ ਅਤੇ ਜ਼ਾਲਮਾਨਾ ਢੰਗ ਨਾਲ ਬੇਗੁਨਾਹ ਲੋਕਾਂ ਦੇ ਖੂਨ ਨਾਲ ਹੋਲੀ ਖੇਡ ਰਹੇ ਸਨ। 6 ਅਤੇ 7 ਜੂਨ ਦੀ ਦਰਮਿਆਨੀ ਰਾਤ ਤੋਂ ਅਗਲੇ ਦਿਨ ਦੇ ਦੁਪਹਿਰ ਤੱਕ ਸਾਨੂੰ ਪਾਣੀ ਪੀਣਾ ਵੀ ਨਸੀਬ ਨਾ ਹੋਇਆ। ਬਾਅਦ ਦੁਪਹਿਰ ਤਕਰੀਬਨ 2:30 ਵਜੇ ਰੈੱਡ ਕਰਾਸ ਵਾਲੇ ਇੱਕ ਟੱਬ ਪਾਣੀ ਦਾ ਅਤੇ ਕੁਝ ਛੋਲੇ ਲੈ ਕੇ ਸਾਡੇ ਨਜ਼ਦੀਕ ਪਹੁੰਚੇ।

ਉਹਨਾਂ ਦੇ ਨਾਲ ਸਰਦਾਰ ਅਪਾਰ ਸਿੰਘ, ਸ੍ਰੀ ਅੰਮ੍ਰਿਤਸਰ ਦੇ DSP ਵੀ ਮੌਜੂਦ ਸਨ। ਅਸੀਂ ਕਿਸੇ ਨੇ ਬੁੱਕ ਨਾਲ ਪਾਣੀ ਪੀਤਾ, ਕਿਸੇ ਨੇ ਕੱਪੜਾ ਗਿੱਲਾ ਕਰਕੇ ਬੁੱਲਾਂ ਉੱਪਰ ਫੇਰ ਕੇ ਗੁਜ਼ਾਰਾ ਕੀਤਾ ਅਤੇ ਕਈਆਂ ਨੇ ਆਪਣੀਆਂ ਜੁੱਤੀਆਂ ਵਿੱਚ ਪਾਣੀ ਪਵਾ ਕੇ ਪੀਤਾ ਤਾਂ ਕਿ ਪਾਣੀ ਥੱਲੇ ਡੁੱਲ ਕੇ ਬੇਅਰਥ ਨਾ ਚਲਾ ਜਾਵੇ। ਇੱਥੋਂ ਤੱਕ ਕਿ ਜਿੱਥੇ ਲੰਗਰ ਦੇ ਭਾਂਡੇ ਧੋਤੇ ਜਾਂਦੇ ਸਨ, ਉਸ ਫੌਜ ਵਿੱਚ ਕਈ ਦਿਨਾਂ ਦਾ ਬੁੱਸਿਆ ਪਾਣੀ ਵੀ ਲੋਕਾਂ ਨੇ ਪੀ ਪੀ ਕੇ ਖਤਮ ਕਰ ਦਿੱਤਾ। ਮਿਲਟਰੀ ਵੱਲੋਂ ਸਾਡੀ ਸਾਰਿਆਂ ਦੀ ਪੁੱਛਗਿੱਛ ਕੀਤੀ ਜਾ ਰਹੀ ਸੀ। ਜਦ ਮੇਰੀ ਵਾਰੀ ਆਈ ਤਾਂ ਇੱਕ ਫੌਜੀ ਮੈਨੂੰ ਪੁੱਛਣ ਲੱਗਾ ਕਿ ਭਿੰਡਰਾਂ ਵਾਲਾ ਕਹਾਂ ਹੈ, ਲਾਹੌਰ ਪਾਕਿਸਤਾਨ ਕੋ ਸੁਰੰਗ ਕਹਾਂ ਸੇ ਜਾਤੀ ਹੈ। ਮੈਂ ਉਹਨਾਂ ਨੂੰ ਕਿਹਾ ਕਿ ਜਨਾਬ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਕ ਫੌਜੀ ਕਹਿਣ ਲੱਗਾ, ਜੇ ਐਸੇ ਨਹੀਂ ਬਤਾਏਗਾ ਇਸਕੋ ਆਗੇ ਲੈ ਜਾਓ। ਜਿਸ ਜਗ੍ਹਾ ਤੇ ਮੈਨੂੰ ਲੈ ਕੇ ਗਏ ਉਸ ਜਗ੍ਹਾ ਤੇ ਪਹਿਲਾਂ ਹੀ 3 ਨੌਜਵਾਨ ਲੜਕੇ ਲਾਈਨ ਵਿੱਚ ਖੜੇ ਕੀਤੇ ਹੋਏ ਸਨ। ਮੈਂ ਵੀ ਉਹਨਾਂ ਦੇ ਪਿੱਛੇ ਜਾ ਕੇ ਖੜਾ ਹੋ ਗਿਆ ਅਤੇ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਹੁਣ ਇਹ ਸਾਨੂੰ ਮਾਰ ਦੇਣਗੇ।

ਕੁਝ ਹੀ ਸਮੇਂ ਤੋਂ ਬਾਅਦ ਫੌਜੀਆਂ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਸਾਨੂੰ ਇੱਕ ਪਾਸੇ ਹੋ ਜਾਣ ਲਈ ਕਿਹਾ। ਇਸ ਤੋਂ ਬਾਅਦ ਫੌਜ ਦਾ ਇੱਕ ਕਰਨਲ ਅਤੇ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਮੇਰੇ ਪਾਸ ਆਏ। ਉਹ ਮੈਨੂੰ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਾਲੇ ਪਾਸੇ ਲੈ ਗਏ। ਛੇ ਜੂਨ 1984 ਦੀ ਦੁਪਹਿਰ ਦੇ 2 ਵਜੇ ਦੇ ਕਰੀਬ ਇੱਕ ਫੌਜੀ ਟੁਕੜੀ ਜਿਸ ਵਿੱਚ 3 ਪੰਜਾਬੀ ਸਨ, ਉਹਨਾਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਧਾਨ ਗੁਰਚਰਨ ਸਿੰਘ ਟੋੜਾ ਨੂੰ ਕਿਹਾ ਕਿ ਅਸੀਂ ਤੁਹਾਨੂੰ ਲੈਣ ਆਏ ਹਾਂ। ਉਸ ਸਮੇਂ ਸੰਤ ਜੀ ਤੇ ਪ੍ਰਧਾਨ ਸਾਹਿਬ ਸਾਥੀਆਂ ਸਮੇਤ ਉਹਨਾਂ ਨਾਲ ਤੁਰਨ ਲੱਗੇ ਤਾਂ ਫੈਡਰੇਸ਼ਨ ਵਾਲੇ ਸਰਦਾਰ ਮਨਜੀਤ ਸਿੰਘ, ਸਰਦਾਰ ਰਜਿੰਦਰ ਸਿੰਘ ਮਹਿਤਾ, ਸਰਦਾਰ ਹਰਮਿੰਦਰ ਸਿੰਘ ਸੰਧੂ ਅਤੇ ਸਰਦਾਰ ਹਰਮਿੰਦਰ ਸਿੰਘ ਗਿੱਲ ਖੜੇ ਹੋ ਗਏ ਅਤੇ ਸੰਤ ਜੀ ਤੇ ਪ੍ਰਧਾਨ ਸਾਹਿਬ ਨੂੰ ਕਹਿਣ ਲੱਗੇ ਕਿ ਤੁਸੀਂ ਇਸ ਕਰਨਲ ਨੂੰ ਕਹਿ ਦੇਵੋ ਕਿ ਇਹ ਸਾਡੇ ਮੁਲਾਜ਼ਮ ਹਨ, ਇਹਨਾਂ ਦਾ ਜ਼ਰਾ ਧਿਆਨ ਰੱਖਣਾ। ਇਹਨਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸਿਰਫ ਸਰਦਾਰ ਮਨਜੀਤ ਸਿੰਘ, ਮੀਟ ਮੈਨੇਜਰ ਤੇ ਸਰਦਾਰ ਰਜਿੰਦਰ ਸਿੰਘ ਮਹਿਤਾ ਕਲਰਕ ਸਨ। ਪਰ ਪ੍ਰਧਾਨ ਸਾਹਿਬ ਨੇ ਸਾਰਿਆਂ ਦੇ ਵਿਚਾਲੇ ਕਹਿ ਦਿੱਤਾ ਕਿ ਇਹ ਸਾਡੇ ਬੱਚੇ ਹਨ, ਇਹਨਾਂ ਦਾ ਖਿਆਲ ਰੱਖਣਾ। ਪਰ ਜੇਕਰ ਮਿਲਟਰੀ ਵਾਲਿਆਂ ਨੂੰ ਪਤਾ ਲੱਗ ਜਾਂਦਾ ਕਿ ਇਹ ਸਾਰੇ ਫੈਡਰੇਸ਼ਨ ਦੇ ਸਰਗਰਮ ਕਾਰਕੁਨ ਹਨ ਤਾਂ ਪਤਾ ਨਹੀਂ ਮਿਲਟਰੀ ਵਾਲੇ ਇਹਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਦੇ। ਸ਼ਾਮ ਦੇ 4 ਵਜੇ ਦੇ ਕਰੀਬ ਸਾਨੂੰ ਸਾਰਿਆਂ ਨੂੰ ਗੁਰੂ ਰਾਮਦਾਸ ਨਿਵਾਸ ਦੇ ਬਰਾਂਡਿਆਂ ਵਿੱਚ ਇਕੱਤਰ ਕਰਕੇ 3-3 ਦੀ ਲਾਈਨ ਵਿੱਚ ਬਿਠਾ ਦਿੱਤਾ। ਇਸ ਸਮੇਂ ਸਾਡੇ ਵਿੱਚ ਭਾਈ ਤਾਰਾ ਸਿੰਘ ਸੇਵਾਦਾਰ, ਜੋ ਬਾਅਦ ਵਿੱਚ ਹਲਕਾ ਅਟਾਰੀ ਤੋਂ ਵਿਧਾਇਕ ਵੀ ਚੁਣੇ ਗਏ ਸਨ, ਤੇ ਸਰਦਾਰ ਭਾਨ ਸਿੰਘ ਜੀ ਸਕੱਤਰ ਸ਼੍ਰੋਮਣੀ ਕਮੇਟੀ ਵੀ ਮੌਜੂਦ ਸਨ। ਉਹਨਾਂ ਨੇ ਸਾਡੇ ਤੇ ਇੱਕ ਫੌਜੀ ਦੀ ਡਿਊਟੀ ਲਗਾ ਦਿੱਤੀ, ਜਿਸ ਨੇ ਸਾਨੂੰ ਸਾਰਿਆਂ ਨੂੰ ਸੰਬੋਧਨ ਹੁੰਦੇ ਹੋਏ ਆਖਿਆ ਕਿ ਇੱਧਰ ਉੱਧਰ ਕਿਸੇ ਨੇ ਨਹੀਂ ਦੇਖਣਾ। ਉੱਥੇ ਬੈਠਿਆਂ ਜਿੱਥੋਂ ਤੱਕ ਸਾਡੀ ਨਜ਼ਰ ਪਹੁੰਚ ਸਕਦੀ ਸੀ, ਅਸੀਂ ਦੇਖਿਆ ਕਿ ਲਾਸ਼ਾਂ ਨਾਲ ਭਰੇ ਕਮਰਿਆਂ ਵਿੱਚੋਂ ਖੂਨ ਵਗ ਕੇ ਸਾਡੇ ਬੈਠਿਆਂ ਦੇ ਹੇਠਾਂ ਆ ਰਿਹਾ ਸੀ। ਪੁੰਜੇ ਬੈਠਿਆਂ ਗਰਮੀ ਨਾਲ ਸਾਡੀ ਸਾਰਿਆਂ ਦੀ ਪਿੱਠ ਤੋਂ ਮਾਰ ਗਲ ਕੇ ਉੱਤਰ ਰਿਹਾ ਸੀ। ਅਸੀਂ ਰਾਤ ਦੇ 11 ਵਜੇ ਤੱਕ ਇਸੇ ਤਰ੍ਹਾਂ ਭੁੱਖਣ ਪਾਣੀ ਬੈਠੇ ਰਹੇ। ਇੱਥੇ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਉਪਰੋਕਤ ਬੰਬ ਕਾਂਡ ਤੋਂ ਬਾਅਦ ਮਿਲਟਰੀ ਵਾਲਿਆਂ ਲਈ ਗੋਲੀਆਂ ਚਲਾਉਣੀਆਂ ਔਖੀਆਂ ਲੱਗ ਰਹੀਆਂ ਸਨ। ਮਿਲਟਰੀ ਵਾਲੇ ਬਚੇ ਹੋਏ ਲੋਕਾਂ ਨੂੰ ਜਿੱਥੇ ਜਿੱਥੇ ਵੀ ਉਹ ਕਮਰਿਆਂ ਅੰਦਰ ਸਨ, ਉਹਨਾਂ ਉੱਪਰ ਗ੍ਰਨੇਡ ਸੁੱਟ ਕੇ ਕਮਰਿਆਂ ਅੰਦਰ ਹੀ ਮਾਰੀ ਜਾ ਰਹੇ ਸਨ। ਲੋਕਾਂ ਦਾ ਚੀਕ ਚਿਹਾੜਾ ਦਿਲ ਦਹਿਲਾ ਦੇਣ ਵਾਲਾ ਸੀ।

ਇੱਥੇ ਇੱਕ ਹੋਰ ਗੱਲ ਵੀ ਧਿਆਨ ਦੇਣ ਵਾਲੀ ਹੈ। ਉਹ ਇਹ ਕਿ ਸਾਡੀ ਭਾਰਤੀ ਫੌਜ ਅਤੇ ਸਰਕਾਰ ਨੇ ਕਾਰਗਿਲ ਦੀ ਲੜਾਈ ਸਮੇਂ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਫੌਜੀ ਜੋ ਕਿ ਭਾਰਤੀ ਇਲਾਕੇ ਅੰਦਰ ਘੁਸਪੈਠ ਕਰ ਰਹੇ ਸਨ, ਉਹਨਾਂ ਨੂੰ 13 ਜੁਲਾਈ 1999 ਤੋਂ 16 ਜੁਲਾਈ 1999 ਤੱਕ 3 ਦਿਨ ਦਾ ਸਮਾਂ ਅਸਲੇ ਸਮੇਤ ਇਲਾਕਾ ਖਾਲੀ ਕਰਨ ਲਈ ਸੁਰੱਖਿਅਤ ਰਸਤਾ ਦਿੱਤਾ। ਸਰੋਤਾ ਜਨ, ਆਪਣੇ ਹੀ ਦੇਸ਼ ਅੰਦਰ ਆਪਣੇ ਹੀ ਦੇਸ਼ ਦੀ ਫੌਜ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਘੇਰੀ ਸੰਗਤ ਨੂੰ 4 ਜੂਨ 1984 ਤੋਂ 6 ਜੂਨ 1984 ਤੱਕ 5 ਮਿੰਟ ਦਾ ਵੀ ਸਮਾਂ ਬਾਹਰ ਸੁਰੱਖਿਅਤ ਬਚ ਨਿਕਲਣ ਲਈ ਨਹੀਂ ਦਿੱਤਾ।

ਭਾਵੇਂ ਫੌਜ ਅਨਾਉਂਸ ਕਰਦੀ ਸੀ ਕਿ ਕਰਫਿਊ ਵਿੱਚ ਢਿੱਲ ਦੇ ਦਿੱਤੀ ਗਈ ਹੈ, ਪਰ ਜੋ ਯਾਤਰੂ ਬਾਹਰ ਨਿਕਲਦੇ ਉਹਨਾਂ ਦੇ ਹੱਥ ਪਿੱਛੇ ਬੰਨ ਕੇ ਗੋਲੀਆਂ ਨਾਲ ਭੁੰਨ ਦਿੱਤੇ ਜਾਂਦੇ। ਜੇਕਰ ਕੋਈ ਬਚ ਜਾਂਦਾ ਤਾਂ ਉਸਦੇ ਹੱਥ ਪੈਰ ਅਤੇ ਅੱਖਾਂ ਬੰਨ ਕੇ ਫੌਜੀ ਕੈਂਪ ਵਿੱਚ ਭੇਜ ਦਿੱਤਾ ਜਾਂਦਾ ਸੀ। ਰਾਤ 11 ਵਜੇ ਦੇ ਕਰੀਬ ਸਾਨੂੰ ਮਿਲਟਰੀ ਕੈਂਪ ਵਿੱਚ ਲਿਜਾਇਆ ਗਿਆ। ਸਾਡੇ ਪਹੁੰਚਣ ਤੋਂ ਥੋੜੇ ਸਮੇਂ ਬਾਅਦ ਹੀ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਅਸੀਂ ਸਾਰੇ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ। ਅਸੀਂ ਸਾਰੇ ਹੀ ਇਹੋ ਸੋਚ ਰਹੇ ਸੀ ਕਿ ਕੰਪਲੈਕਸ ਅੰਦਰ ਤਾਂ ਬਚ ਗਿਆ ਸੀ ਪਰ ਹੁਣ ਨਹੀਂ ਬਚਦੇ। ਪਰ ਦੂਜੇ ਦਿਨ 7 ਜੂਨ ਸਵੇਰੇ ਪਤਾ ਲੱਗਾ ਕਿ 2 ਨੌਜਵਾਨ ਕੰਧ ਟੱਪ ਰਹੇ ਸਨ, ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ। ਸਰੋਤਿਓਂ ਮਿਲੇ ਸੂਤਰਾਂ ਅਨੁਸਾਰ ਭਾਵੇਂ ਬਹੁਤ ਕਾਰਜਕਾਰੀ ਸੇਵਾਦਾਰ ਆਪਣੇ ਬਚਾਓ ਦੇ ਹਰ ਵਸੀਲੇ ਦੀ ਭਾਲ ਵਿੱਚ ਸਨ, ਪਰ ਪੰਥ ਦਰਦੀ ਕੁਝ ਗਿਣਤੀ ਦੇ ਮਰਜੀਵੜੇ ਇਸ ਸਰਵ ਉੱਚਤਮ ਅਤੇ ਜਾਨ ਨਾਲੋਂ ਵੀ ਪਿਆਰੇ ਪਵਿੱਤਰ ਅਸਥਾਨ ਦੀ ਰਾਖੀ ਲਈ ਤਣੇ ਬੈਠੇ ਸਨ। ਇਹਨਾਂ ਦਾ ਆਗੂ ਸਿੱਖਾਂ ਵਿੱਚ ਪ੍ਰਮਾਣਿਤ ਸੇਵਾਦਾਰ ਜਰਨੈਲ ਸਿੰਘ ਖਾਲਸਾ ਨੇ ਗੁਰੂ ਭਾਣੇ ਨੂੰ ਮੰਨਦੇ ਹੋਏ 6 ਜੂਨ ਨੂੰ ਸ਼ਹੀਦੀ ਪ੍ਰਾਪਤ ਕੀਤੀ। ਸਰੋਤਾਜਨ ਕੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਕਾਲ ਤਖ਼ਤ ਸ਼ਹੀਦ ਹੋਏ? ਇਹ ਸਵਾਲ ਬਹੁਤ ਸਾਲ ਇੱਕ ਗੁੰਝਲ ਬਣ ਕੇ ਖੜਿਆ ਰਿਹਾ, ਕਿਉਂਕਿ ਬਾਬਾ ਠਾਕੁਰ ਸਿੰਘ ਉਹਨਾਂ ਦੀ ਸ਼ਹੀਦੀ ਮੰਨਣ ਨੂੰ ਤਿਆਰ ਨਹੀਂ ਸਨ, ਜਦਕਿ ਸੰਤਾਂ ਦੀ ਮ੍ਰਿਤਕ ਦੇਹ ਨੂੰ ਆਮ ਫੋਟੋਆਂ ਵਿੱਚ ਦਿਖਾਇਆ ਜਾ ਚੁੱਕਾ ਸੀ ਅਤੇ ਉਸ ਦੀ ਪਹਿਚਾਣ ਉਸ ਦੇ ਭਰਾ ਨੇ ਕੀਤੀ ਸੀ।

ਜਸਵੰਤ ਸਿੰਘ ਲਿਖਦਾ ਹੈ ਕਿ ਜਦ ਮੈਂ ਅਤੇ ਸਰਦਾਰ ਭਾਨ ਸਿੰਘ ਸਕੱਤਰ ਸ਼੍ਰੋਮਣੀ ਕਮੇਟੀ ਕੈਂਪ ਵਿੱਚ ਪਹੁੰਚੇ ਤਾਂ ਉੱਥੇ ਪ੍ਰਧਾਨ ਸਾਹਿਬ ਸੰਤ ਹਰਚੰਦ ਸਿੰਘ ਜੀ ਅਤੇ ਹੋਰ ਸੱਜਣ ਮੌਜੂਦ ਸਨ। ਉਹਨਾਂ ਨੂੰ ਸ਼ਾਮੀ 4 ਵਜੇ ਲਿਜਾਇਆ ਗਿਆ ਸੀ। ਸਾਨੂੰ ਤਾਂ ਇਹ ਖਦਸ਼ਾ ਸੀ ਕਿ ਉਹਨਾਂ ਨੂੰ ਮਾਰਨ ਲਈ ਲੈ ਗਏ ਹਨ, ਅਤੇ ਜਦ ਸਾਨੂੰ ਕੈਂਪ ਵਿੱਚ ਲਿਜਾਣ ਲੱਗੇ ਤਾਂ ਅਸੀਂ ਵੀ ਇਹੋ ਸਮਝਿਆ ਕਿ ਹੁਣ ਸਾਡੀ ਵਾਰੀ ਆ ਗਈ ਹੈ। ਪਰ ਉਹਨਾਂ ਨੂੰ ਦੇਖ ਕੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਸਮਝਿਆ ਕਿ ਹੁਣ ਅਸੀਂ ਕਿਸੇ ਸੁਰੱਖਿਅਤ ਥਾਂ ਤੇ ਪਹੁੰਚ ਗਏ ਹਾਂ।

ਕਈ ਵਾਰ ਹੈਰਾਨੀ ਹੁੰਦੀ ਹੈ ਜਦ ਸਿੱਖੀ ਵਿਰਸੇ ਦੇ ਵਾਰਸ ਅਖਵਾਉਣ ਵਾਲੇ ਇਹ ਕਹਿੰਦੇ ਸੁਣਦੇ ਹਨ ਕਿ ਸਾਨੂੰ ਉਹ ਸਮਾਂ ਭੁਲਾ ਦੇਣਾ ਚਾਹੀਦਾ ਹੈ। ਇੰਜ ਲੱਗਦਾ ਹੈ ਕਿ ਇਸ ਜਾਓ ਦੇਣ ਵਾਲੇ ਸੱਜਣ ਸਿੱਖੀ ਵਿਰਸੇ ਤੋਂ ਵਾਕਫ ਨਹੀਂ ਹਨ। ਵਿਰਸੇ ਦੇ ਵਾਰਸੋ ਸਾਕੇ ਭੁਲਾਏ ਨਹੀਂ ਜਾਂਦੇ, ਸਗੋਂ ਯਾਦ ਕਰਾਏ ਜਾਂਦੇ ਹਨ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਦਾ ਸੁਚੇਤ ਰਹਿਣ। ਸੰਨ 1984 ਦਾ ਸਾਕਾ ਸਿੱਖ ਕੌਮ ਦੇ ਇਤਿਹਾਸ ਵਿਚ 18ਵੀਂ ਸਦੀ ਦੇ ਘੱਲੂਘਾਰਿਆਂ ਨੂੰ ਵੀ ਮਾਤ ਪਾ ਗਿਆ ਹੈ। ਫਿਰ ਕਿਵੇਂ ਭੁਲਾਇਆ ਜਾ ਸਕਦਾ ਹੈ ਇਹ ਸਾਕਾ? ਬਲਿਊ ਸਟਾਰ ਇੰਜ ਲੱਗਦਾ ਹੈ ਕਿ ਨੀਲਾ ਤਾਰਾ ਨਾਮ ਅਕਾਲੀ ਪੰਥ ਦੇ ਨੀਲੇ ਬਾਣੇ ਦੇ ਨਿਸ਼ਾਨੇ ਨਾਲ ਧਰਿਆ ਗਿਆ ਸੀ। ਆਪਰੇਸ਼ਨ ਉਹ ਮਾਨਸਿਕਤਾ ਦਾ ਹਿਰਦੇਹੀਨ ਪਰ ਸੰਗਠਿਤ ਸ਼ਕਤੀ ਪ੍ਰਦਰਸ਼ਨ ਸੀ ਜਿਸ ਦੇ ਜ਼ਖਮ ਹੰਦਾਲ, ਨਿਰੰਜਨ ਰਾਏ, ਗੰਗੂ ਰਸੋਈਆ ਤੇ ਲਖਪਤ ਰਾਏ ਵਰਗਿਆਂ ਨੇ ਕਈ ਵਾਰ ਦਿੱਤੇ ਸਨ।

ਭਾਈ ਗੁਰਚਰਨ ਸਿੰਘ ਰਾਜੂ ਅਤੇ ਹੋਰ ਬਹੁਤ ਸਾਰੇ ਲਿਖਾਰੀਆਂ ਦੀਆਂ ਲਿਖਤਾਂ ਵੀ ਇਸ ਨਾਲ ਮੇਲ ਖਾਂਦੀਆਂ ਹਨ। ਗੁਰਚਰਨ ਸਿੰਘ ਦੀ ਲਿਖਤ ਚੋਂ ਕੁਝ ਅੰਕੜੇ ਇਸ ਤਰ੍ਹਾਂ ਹਨ। ਛੇ ਜੂਨ 1984 ਨੂੰ ਸ਼ਾਮੀ 4 ਵਜੇ ਤੋਂ 4:30 ਦੇ ਦਰਮਿਆਨ ਅਨਾਊਂਸਮੈਂਟ ਹੋਈ ਕਿ ਜੋ ਵੀ ਵਿਅਕਤੀ ਮੌਜੂਦ ਹੈ ਹੱਥ ਖੜੇ ਕਰਕੇ ਬਾਹਰ ਆ ਜਾਓ। ਅਸੀਂ ਸਾਰੇ ਬਾਹਰ ਨਿਕਲਣ ਲੱਗੇ ਤਾਂ ਅੰਦਰ ਬੈਠੇ ਇੱਕ ਜਖਮੀ ਸਿੰਘ ਨੇ ਮੈਨੂੰ ਤਰਲੇ ਮਾਰਦਿਆਂ ਕਿਹਾ ਕਿ ਮੈਨੂੰ ਵੀ ਬਾਹਰ ਲੈ ਜਾਓ, ਨਹੀਂ ਤਾਂ ਮੈਨੂੰ ਮਿਲਟਰੀ ਵਾਲੇ ਅੰਦਰ ਦੇਖ ਕੇ ਮਾਰ ਦੇਣਗੇ। ਬੰਦੇ ਦੀ ਜਾਨ ਬਚਾਉਣੀ ਪੁੰਨ ਸਮਝਦਿਆਂ ਮੈਂ ਉਸਨੂੰ ਕਨੇੜੇ ਚੁੱਕ ਲਿਆ। ਬਾਹਰ ਜਾ ਕੇ ਜਦ ਮੈਂ ਹੱਥ ਖੜੇ ਕਰਨ ਲੱਗਾ ਤਾਂ ਫੱਟੜ ਸਿੰਘ ਦਾ ਸਾਰਾ ਭਾਰ ਮੇਰੀ ਗਰਦਨ ਤੇ ਆ ਪਿਆ। ਮੇਰੇ ਡੇਲੇ ਬਾਹਰ ਆਉਣ ਲੱਗੇ। ਮੈਂ ਬਹੁਤ ਮੁਸ਼ਕਲ ਨਾਲ ਸੰਭਾਲਦਾ ਹੋਇਆ ਉਸਨੂੰ ਸ਼ਹੀਦ ਗੁੰਗੇ ਤੱਕ ਲੈ ਗਿਆ। ਉੱਥੇ ਜਾਂਦਿਆਂ ਹੀ ਸਾਡੀਆਂ ਸਿਰ ਵਾਲੀਆਂ ਦਸਤਾਰਾਂ ਨਾਲ ਬਾਹਾਂ ਨੂੰ ਪਿੱਛੇ ਕਰਕੇ ਬੰਨ੍ਹ ਦਿੱਤਾ ਗਿਆ।

ਸਾਵਧਾਨ ਬੈਠਣ ਦੀ ਹਦਾਇਤ ਕੀਤੀ ਗਈ। ਸਾਡੇ ਨਾਲ ਪਹਿਲਾਂ ਬੈਠੇ ਵਿਅਕਤੀ ਪਾਣੀ ਪਾਣੀ ਕੁਰਲਾ ਰਹੇ ਸਨ। ਮਿਲਟਰੀ ਵਾਲਿਆਂ ਨੇ ਸਾਡੇ ਹੱਥ ਨਹੀਂ ਖੋਲੇ, ਉਹ ਆਪੇ ਹੀ ਪਾਣੀ ਦੇ ਗਲਾਸ ਸਾਡੇ ਮੂੰਹ ਨੂੰ ਲਗਾ ਕੇ ਪਾਣੀ ਪਿਲਾ ਰਹੇ ਸਨ। ਜਦ ਸਾਨੂੰ ਪਾਣੀ ਦਿੱਤਾ ਤਾਂ ਉਸ ਵਿੱਚੋਂ ਲਾਸ਼ਾਂ ਦੀ ਬੋ ਆ ਰਹੀ ਸੀ। ਅਸੀਂ ਨਾ ਚਾਹੁੰਦਿਆਂ ਹੋਇਆਂ ਵੀ ਜਾਨ ਬਚਾਉਣ ਦੀ ਖਾਤਰ ਅੱਧਾ ਅੱਧਾ ਗਲਾਸ ਪਾਣੀ ਪੀਤਾ।

0: 7 जून 1984 ਨੂੰ ਭਾਈ ਦਰਸ਼ਨ ਸਿੰਘ ਸੇਵਾਦਾਰ 5 ਵਜੇ ਤੋਂ 6 ਵਜੇ ਦੇ ਦਰਮਿਆਨ ਬੈਠੇ ਸਿੰਘਾਂ ਕੋਲ ਪਹਿਰਾ ਦੇ ਰਹੇ ਮਿਲਟਰੀ ਵਾਲਿਆਂ ਕੋਲ ਗਿਆ ਜਿਸ ਕੋਲ ਸਿੰਘ ਸਾਹਿਬ ਗਿਆਨੀ ਸਾਹਿਬ ਸਿੰਘ ਦੁਆਰਾ ਤਿਆਰ ਕੀਤੀ ਲਿਸਟ ਸੀ। ਉਸ ਸੇਵਾਦਾਰ ਨੇ ਮਿਲਟਰੀ ਵਾਲਿਆਂ ਨੂੰ ਲਿਸਟ ਦਿਖਾਉਂਦੇ ਹੋਏ ਕਿਹਾ ਕਿ ਮਿਲਟਰੀ ਅਫਸਰ ਆ ਰਹੇ ਹਨ, ਕੀਰਤਨ ਸ਼ੁਰੂ ਕਰਨਾ ਹੈ, ਫਲਾਣੇ ਫਲਾਣੇ ਬੰਦੇ ਨੂੰ ਛੱਡ ਦਿਓ।
1: ਮੇਰਾ ਮਿੱਟੀ ਨਾਲ ਮੂੰਹ ਭਰਿਆ ਪਿਆ ਸੀ। ਮੈਂ ਆਪਣਾ ਮੂੰਹ ਮੋਢੇ ਨਾਲ ਸਾਫ਼ ਕਰਦਿਆਂ ਕਿਹਾ ਕਿ ਮੈਂ ਗੁਰਚਰਨ ਸਿੰਘ ਰਾਗੀ ਹਾਂ, ਜੇ ਕੀਰਤਨ ਆਰੰਭ ਕਰਨਾ ਹੈ ਤਾਂ ਮੈਂ ਆਵਾਂ। ਇੰਨਾ ਕਹਿਣ ਦੀ ਦੇਰ ਸੀ ਕਿ ਮਿਲਟਰੀ ਵਾਲੇ ਨੇ ਮੇਰੇ ਮੋਢੇ 'ਤੇ ਵੱਟ ਕੱਢ ਮਾਰਿਆ। ਸੇਵਾਦਾਰ ਨੇ ਮੇਰੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਸਨੂੰ ਛੱਡ ਦਿਓ। ਮੈਂ ਉੱਠ ਕੇ ਉਸ ਸੇਵਾਦਾਰ ਦੇ ਨਾਲ ਚਲਾ ਗਿਆ। ਮਿਲਟਰੀ ਵਾਲੇ ਮੇਰੇ ਵੱਲ ਇਸ ਤਰ੍ਹਾਂ ਦੇਖ ਰਹੇ ਸਨ ਜਿਵੇਂ ਮੈਂ ਉਹਨਾਂ ਦਾ ਬਹੁਤ ਵੱਡਾ ਗੁਨਾਹਗਾਰ ਹੋਵਾਂ।
0: ਕਾਫੀ ਦਿਨ ਗਰਮੀ ਵਿੱਚ ਅਤੇ ਮਿੱਟੀ ਕੱਟੇ ਵਿੱਚ ਰਹੀ ਸੀ। ਮੈਂ ਹਰਕੀ ਪੌੜੀ ਮੂੰਹ ਹੱਥ ਧੋਤਾ ਅਤੇ ਕਮੀਜ਼ ਪਜਾਮਾ ਪਾਣੀ ਵਿੱਚ ਘਚੋਲ ਕੇ ਜੰਗਲੇ 'ਤੇ ਪਾ ਦਿੱਤਾ। ਗਿਆਨੀ ਸਾਹਿਬ ਸਿੰਘ ਆਵਾਜ਼ਾਂ ਮਾਰ ਰਹੇ ਸਨ ਕਿ ਕੀਰਤਨ ਆਰੰਭ ਕਰੋ, ਅਫਸਰ ਆ ਰਹੇ ਹਨ। ਮੈਂ ਆਉਣ ਹੀ ਲੱਗਾ ਸੀ ਕਿ ਮੇਰਾ ਸੂਟ ਉੱਡ ਕੇ ਸਰੋਵਰ ਵਿੱਚ ਜਾ ਡਿੱਗਾ। ਫਿਰ ਮੈਂ ਸੇਵਾਦਾਰ ਨੂੰ ਆਵਾਜ਼ ਮਾਰੀ ਅਤੇ ਕਿਹਾ ਕਿ ਸਿਰ 'ਤੇ ਦਸਤਾਰ ਨਹੀਂ ਹੈ, ਮੈਨੂੰ 2 ਸਰੋਪੇ ਲਿਆ ਕੇ ਦਿਓ, ਮੈਂ ਸਰੋਪੇ ਸਿਰ 'ਤੇ ਬੰਨ ਲੈ। ਫਿਰ ਮੈਂ ਉਸ ਸੇਵਾਦਾਰ ਨੂੰ ਕਿਹਾ ਕਿ ਮੇਰਾ ਸੂਟ ਸਰੋਵਰ ਵਿੱਚ ਜਾ ਡਿੱਗਾ ਹੈ, ਮੈਨੂੰ ਥੱਲੇ ਬਿਛਾਉਣ ਵਾਲੀ ਚਿੱਟੀ ਚਾਦਰ ਹੀ ਲਿਆ ਦਿਓ। ਉਸਨੇ ਚਾਦਰ ਲਿਆ ਕੇ ਦਿੱਤੀ। ਮੈਂ ਚਾਦਰ ਨੰਗੇ ਸਰੀਰ 'ਤੇ ਲਪੇਟ ਕੇ ਸ੍ਰੀ ਦਰਬਾਰ ਸਾਹਿਬ ਅੰਦਰ ਜਾ ਕੇ ਕੀਰਤਨ ਆਰੰਭ ਕਰ ਦਿੱਤਾ। ਸਾਨੂੰ ਹੁਕਮ ਸੀ ਜਦ ਕੋਈ ਅਫਸਰ ਆਵੇ ਕੀਰਤਨ ਆਰੰਭ

0: अफसर जाने तो बाद शब्द की समाप्ति जरूर करनी है। एक बार एक अफसर आया, मैं कीर्तन आरंभ कर दिता। कीर्तन करद्या करद्या मेरी ऐसी अख लगी कि मैनू कोई पता ना लगा कि अफसर कदों आए ते कदों वापस चले गए। मेरे साथी ने मेरा गोडा नप के कहा कि शब्द की समाप्ति करो। जब असी वाशरूम आदि जाना हुंदा तां मिलिट्री वाले घंटा घर वाले पासे साडे नाल जांदे अते अपनी खुफिया भाषा विच अगले नूं पता नहीं की समझाउंदे।
1: 8 जून 1984 नूं मैं ज्ञानी साहिब सिंह नूं कहा कि काफी दिन हो गए, कुछ खादा पीता नहीं ते ना ही इशनान किया है। मैं ज्ञानी पूरन सिंह होरां दे घरों कुछ खा पी के आउंदा हां। मैं कपड़े बदल के अजे अद्धा फुलका ही खादा सी कि स्नेहा पहुंच गया कि जल्दी पहुंचो, कीर्तन आरंभ करना है। मैं उसी वक्त उठ खलोता अते बचदा अद्धा फुलका जेब विच इह सोच के पा लिया कि जे समा लगा तां खा लवांगे।
0: दस जून नूं मैं सिंह साहिब नूं कहा कि मैं घरे जाके नहा तो आवां, नाले घर दस आवां, घर वाले फिक्र करदे होणगे। सिंह साहिब ज्ञानी साहिब सिंह जी ने कहा तू जा, तेरे नाल मिलिट्री वाले भेज देंदे हां, क्योंकि हालात बहुत माड़े हन, ना तो तैनू किसी ने जान देना है अते आगे भी मुश्किल होएगी। मेरे नाल मिलिट्री वाले गए, मैं इशनान पानी किया। मिलिट्री वाले मैनू उस समय वापस श्री हरिमंदर साहिब लै आए।
1: प्यारे श्रोते, सिखां दे दिलां दे दर्द सिर्फ जिन्हां भोगे देखे जां कौम स्नेही ही दस सकते हैं। तवारीख नूं सही तरीके नाल पड़चोलो अते समझो। 11 फौजियां दी बगावत सरदार सिमरनजीत सिंह मान दे अपने पुलिस कमिश्नर दे अहुदे तों अस्तीफा, लैफ्टिनेंट जनरल अरोड़ा दा इतराज भरिया खत अते नॉर्वे विच हिंदुस्तानी राजदूत दा अस्तीफा इस गल दी गवाही करदे हन कि जो बर्ताव सिखां नाल वापरिया उस तों सिखी वर्ग खुश नहीं है।
0: सियासी वर्ग दे लोग ये कह के मन नूं त्रास दिंदे हन, शायद सरदार मनमोहन सिंह नूं हिंदुस्तान दा प्रधानमंत्री बना के कांग्रेस कारकुन अपने कीते कर्मां दी गलती दा एहसास कर रहे हन अते सिखां दे जख्मां ते मलम लाउण दी कोशिश कर रहे हन।
1: सिक्खी विरसे नाल जुड़े श्रोते, तुसीं सुणिया है इह जून 1984 दे पहले 10 दिनां दा अखियों दिठा हाल। किवे भुला सकदे हन सिख किवे, पर श्रोते दुनिया चलदी रहिंदी है। सिख दी तां सिक्ख्या ही भाणा मन्नण दी है, पर साडे फर्ज बनदे हन कि असीं अपने विरसे दी सूझबूझ तों नवेकले ना होईए। विरसे दी सोची रखना अते अपने बच्चियां नूं सुचेत करना साडे मुख फर्जां विचों हन। जिस दी जानकारी नाल आउण वालियां अणसुखावीआं घटनावां तों सिख पनीरी नूं सुचेत रख्या जा सकदा है।
0: सिख भावनावां नाल जुड़े श्रोताजन, सिक्खी नाल बीते दर्दनाक साके तों सानूं इक सबक साफ मिलदा है। जो कुछ भी इस दुनिया विच वापर रहा है उह अकाल पुरख दे पाणी अंदर ही वापरदा है। इस विचार दी तस्दीक दसां पातशाहीआं दे सरूप धन धन श्री गुरु ग्रंथ साहिब जी ने आप बोल के सिखां नूं दर्साई है। साका वापरन तों बाद जद श्री गुरु ग्रंथ साहिब जी पासों पुछया गया ਤਾਂ ਉਹਨਾਂ ਦਾ ਜਵਾਬ ਸੀ
2: ਪਹਿਲਾ ਪੰਜਵਾਂ ਕਰ ਪਹਿਲਾ ਕਿਸੋ ਕੇ ਕਿਸ ਓੰਕਾਰ ਸਤਿਗੁਰ ਪ੍ਰਸਾਦ ਕਿਸ ਹੋਂ ਜਾਤੀ ਕਿਸ ਆਰਾਦੀ ਜਾਂ ਹਕ ਪੀਤਾ ਹੋਤੀ ਜੋ ਜੋ ਦੀ ਸਹਿ ਵਡਾ ਵਡੇਰਾ ਸੋ ਸੋ ਫਾਕੂਰਲ ਸੀ ਨਿਰਭਉ ਨਿਰੰਕਾਰ ਪਵ ਖੰਡਨ ਸਭ ਸੁਖ ਨਵ ਨਿਰਦੇਸੀ ਹਰ ਜਿਉ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆ ਸਾ ਲਾਹੀ ਕਿਆ ਤਿਸਕਾ ਮੋਹਤਾਜਾ ਰਹਾਉ ਜਿਨ ਹਰ ਪਿਆਇਆ ਸਭ ਕਿਸ ਤਿਸਕਾ ਤਿਸਕੀ ਭੂਤ ਗਵਾਈ ਐਸਾ ਧਨ ਦੀਆ ਸੁਖ ਦਾਤ ਹੈ ਨਿਫੁੱਟ ਨਾ ਕਭੀ ਜਾਏ ਅੰਧ ਭਇਆ ਸੁਖ ਸਹਿਜ ਸਮਾਣੇ ਸਤਿਗੁਰ ਮੇਲ ਮਿਲਾਏ ਮਨ ਨਾਮ ਜਪ ਨਾਮ ਆਰਾਧ ਅੰਦਿਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਪਾਣ ਜਮਾਣੀ ਜਿਨ ਕੋ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀਮਤ ਕੌਣ ਕਰੇ ਪ੍ਰਭ ਤੇਰੀ ਤੂੰ ਸਰਬ ਜੀਆਂ ਦਯਾਲਾ ਸਭ ਕੁਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ ਲਿਹੋ ਨਾਨਕ ਜਨ ਸੁਮਰਾ ਜਿਉ ਪਿਤਾ ਪੂਤ ਕੇ ਪਾਲਾ।
0: ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਇਸ ਸ਼ਬਦ ਰਾਹੀਂ ਫਰਮਾਨ ਕਰਦੇ ਹਨ, ਹੇ ਭਾਈ, ਜਦੋਂ ਹਰੇਕ ਜੀਵ ਪਰਮਾਤਮਾ ਦਾ ਹੀ ਪੈਦਾ ਕੀਤਾ ਹੋਇਆ ਹੈ ਤਾਂ ਉਸ ਕਰਤਾਰ ਨੂੰ ਛੱਡ ਕੇ ਮੈਂ ਹੋਰ ਕਿਸ ਪਾਸੋਂ ਕੁਝ ਮੰਗਾਂ, ਮੈਂ ਹੋਰ ਕਿਸ ਦੀ ਆਸ ਰੱਖਦਾ ਫਿਰਾਂ। ਜਿਹੜਾ ਵੀ ਕੋਈ ਵੱਡਾ ਜਾਂ ਧਨਾੜ ਮਨੁੱਖ ਦਿਸਦਾ ਹੈ, ਹਰੇਕ ਨੇ ਮਰ ਕੇ ਮਿੱਟੀ ਵਿੱਚ ਰੁਲ ਜਾਣਾ ਹੈ। ਇੱਕ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਦਾਤਾ ਹੈ। ਹੇ ਭਾਈ, ਸਾਰੇ ਸੁੱਖ ਤੇ ਜਗਤ ਦੇ ਸਾਰੇ ਨੌ ਖਜ਼ਾਨੇ ਉਹ ਨਿਰੰਕਾਰ ਹੀ ਦੇਣ ਵਾਲਾ ਹੈ, ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਸਭ ਜੀਵਾਂ ਦਾ ਜਨਮ ਮਰਨ ਨਾਸ਼ ਕਰਨ ਵਾਲਾ ਹੈ। ਹੇ ਭਾਈ, ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਸ਼ੁਰੂ ਕਰ ਦਿੱਤੀ, ਜਗਤ ਦੀ ਹਰੇਕ ਚੀਜ਼ ਹੀ ਉਸ ਦੀ ਬਣ ਜਾਂਦੀ ਹੈ। ਪਰਮਾਤਮਾ ਉਸ ਦੇ ਅੰਦਰੋਂ ਮਾਇਆ ਦੀ ਭੁੱਖ ਦੂਰ ਕਰ ਦਿੰਦਾ ਹੈ। ਸੁਖਦਾਤੇ ਪ੍ਰਭੂ ਨੇ ਉਸ ਨੂੰ ਅਜਿਹਾ ਨਾਮ ਧੰਨ ਦੇ ਦਿੱਤਾ ਹੈ ਜੋ ਉਸ ਪਾਸੋਂ ਕਦੇ ਵੀ ਨਹੀਂ ਮੁੱਕਦਾ। ਗੁਰੂ ਨੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਜਦੋਂ ਮਿਲਾ ਦਿੱਤਾ ਤਾਂ ਆਤਮਕ ਅਡੋਲਤਾ ਦੇ ਕਾਰਨ ਉਸ ਦੇ ਅੰਦਰ ਆਨੰਦ ਤੇ ਸਾਰੇ ਸੁੱਖ ਆ ਬਸਦੇ ਹਨ। ਹੇ ਮੇਰੇ ਮਨ, ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰ, ਸਿਮਰਿਆ ਕਰ, ਉਚਾਰਿਆ ਕਰ। ਸੰਤ ਜਨਾਂ ਦਾ ਉਪਦੇਸ਼ ਸੁਣ ਕੇ ਜਮਾਂ ਦੀ ਵੀ ਸਾਰੀ ਮਥਾਜੀ ਮੁੱਕ ਜਾਂਦੀ ਹੈ। ਪਰ ਹੇ ਮਨ, ਸਤਿਗੁਰੂ ਦੀ ਬਾਣੀ ਵਿੱਚ ਉਹੀ ਮਨੁੱਖ ਸੁਰਤ ਜੋੜਦੇ ਹਨ ਜਿਨ੍ਹਾਂ ਉੱਤੇ ਪਿਆਰਾ ਪ੍ਰਭੂ ਆਪ ਦਇਆਵਾਨ ਹੁੰਦਾ ਹੈ। ਹੇ ਪ੍ਰਭੂ, ਤੇਰੀ ਮਿਹਰ ਦੀ ਕੀਮਤ ਕੌਣ ਪਾ ਸਕਦਾ ਹੈ? ਤੂੰ ਸਾਰੇ ਹੀ ਜੀਵਾਂ ਉੱਤੇ ਮਿਹਰ ਕਰਨ ਵਾਲਾ ਹੈ। ਹੇ ਗੋਪਾਲ ਪ੍ਰਭੂ, ਸਾਡੀ ਜੀਵਾਂ ਦੀ ਕੀ ਪਾਇਆ ਹੈ? ਜਗਤ ਵਿੱਚ ਹਰੇਕ ਕੰਮ ਤੇਰਾ ਹੀ ਕੀਤਾ ਹੋਇਆ ਹੁੰਦਾ ਹੈ। ਹੇ ਪ੍ਰਭੂ, ਨਾਨਕ ਤੇਰਾ ਦਾਸ ਹੈ, ਇਸ ਦਾਸ ਦੀ ਰੱਖਿਆ ਉਸੇ ਤਰ੍ਹਾਂ ਕਰਦਾ ਰਹੋ ਜਿਵੇਂ ਪਿਓ ਆਪਣੇ ਪੁੱਤਰਾਂ ਉੱਤੇ ਕਿਰਪਾਲ ਹੋ ਕੇ ਕਰਦਾ ਹੈ।

0: ਸਿੱਖੀ ਵਿਰਸੇ ਦੀ ਲੜੀ ਵਿੱਚ ਪਰੋਏ ਸਰੋਤਿਓ, ਹਮੇਸ਼ਾ ਯਾਦ ਰੱਖੋ ਕਿ ਇਨਸਾਨ ਦੀ ਜ਼ਿੰਦਗੀ ਦਾ ਹਰ ਇੱਕ ਪਲ ਇੱਕ ਤੋਹਫ਼ਾ ਹੈ। ਇਸ ਤੋਹਫ਼ੇ ਦੀ ਮੌਜੂਦਗੀ ਦੀ ਪਹਿਚਾਣ ਕਰਨਾ ਅਤੇ ਇਹਨਾਂ ਤੋਹਫ਼ਿਆਂ ਦੇ ਦੇਣਹਾਰ ਪ੍ਰਭੂ ਦੀ ਉਸਤਤ ਕਰਨ ਨਾਲ ਇਨਸਾਨੀ ਜੀਵਨ ਵਿੱਚ ਉਜਾਲਾ ਅਤੇ ਰੌਣਕ ਆਪਣੇ ਆਪ ਹੀ ਭੜਕ ਉੱਠਦੇ ਹਨ। ਅਸੀਂ ਉਮੀਦ ਰੱਖਦੇ ਹਾਂ ਕਿ ਅੱਜ ਦਾ ਪ੍ਰੋਗਰਾਮ ਆਪ ਜੀ ਦੇ ਗਿਆਨ ਮੰਡਲ ਵਿੱਚ ਵਾਧਾ ਕਰੇਗਾ। ਅਗਿਆਨਤਾ ਵਿੱਚ ਜੀਵਨ ਬਸਰ ਕਰਨਾ ਗੁਰੂ ਤੋਂ ਕੋਹਾਂ ਦੂਰ ਰੱਖਦਾ ਹੈ। ਯਾਦ ਰੱਖੋ, ਆਤਮਕ ਖੁਸ਼ੀਆਂ ਦਾ ਆਨੰਦ ਮਾਨਣ ਲਈ ਆਪਣੇ ਜੀਵਨ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਢਾਲਣਾ ਪਵੇਗਾ। ਜਿਸ ਲਈ ਜ਼ਰੂਰੀ ਹੈ ਕਿ ਦੁਨਿਆਵੀ ਰੰਗ ਬਰੰਗਾਂ ਦੇ ਤਮਾਸ਼ਿਆਂ ਵਿੱਚ ਮਗਨ ਹੋਣ ਦੀ ਬਜਾਏ ਆਪਣੇ ਜੀਵਨ ਨੂੰ ਗੁਰੂ ਮੰਤਰ ਭਾਵ ਸ਼ਬਦ ਗੁਰੂ ਦੀ ਰੰਗਤ ਚਾੜੀਏ।
1: ਜੋ ਤੇਰੇ ਰੰਗ ਰਤੇ ਤੇ ਜੋਨ ਨਾ ਜੋਵਣਾ।
0: ਸੋ ਆਓ, ਮਾਨਵਤਾ ਅਤੇ ਪਰ ਉਪਕਾਰਤਾ ਦੇ ਮਹਾਨ ਰੂਹਾਨੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਦਬ ਸ਼ਰਧਾ ਨਾਲ ਸੀਸ ਝੁਕਾਉਂਦੇ ਹੋਏ ਅਰਦਾਸ ਕਰੀਏ। ਹੇ ਕਲਯੁਗ ਦੇ ਬੋਹਿਤ, ਸਾਨੂੰ ਵੀ ਆਪਣੇ ਪਾਕ ਪਵਿੱਤਰ ਚਰਨਾਂ ਨਾਲ ਜੋੜੋ ਅਤੇ ਕੌਮ ਨੂੰ ਚੜ੍ਹਦੀ ਕਲਾ, ਇਤਫਾਕ ਅਤੇ ਸਮਤ ਬਖਸ਼ੋ। ਸਰੋਤਾਚਨ, ਅੱਜ ਜੋ ਤੁਸੀਂ ਧਾਰਮਿਕ ਜਾਂ ਸੱਭਿਅਕ ਆਜ਼ਾਦੀ ਦਾ ਆਨੰਦ ਮਾਣ ਰਹੇ ਹੋ, ਇਹ ਸਿੱਖੀ ਵਿਰਸੇ ਦੀ ਦੇਣ ਹਨ। ਅੱਜ ਜ਼ਰੂਰਤ ਹੈ ਆਪਣੀ ਸਿੱਖ ਪਨੀਰੀ ਨੂੰ ਆਪਣੇ ਅਮੀਰ, ਸੱਚੇ ਅਤੇ ਸੁੱਚੇ ਵਿਰਸੇ ਨਾਲ ਜੋੜਨ ਦੀ। ਦੂਸਰੇ ਸੱਭਿਆਚਾਰ ਤੋਂ ਵਾਕਫ ਹੋਣਾ ਜ਼ਰੂਰੀ ਹੈ, ਪਰ ਉਸਦੇ ਕੁਝ ਗੁਰਮਤ ਵਿਰੋਧੀ ਅਸੂਲਾਂ ਵਿੱਚ ਖਚਿਤ ਹੋਣ ਵਿੱਚ ਬਹੁਤੀ ਸੋਝੀ ਨਹੀਂ ਜੇ ਜਾਪਦੀ। ਇਤਿਹਾਸ ਖੋਜਿਓ, ਵੱਖਰੀਆਂ ਵੱਖਰੀਆਂ ਦਰਸਾਈਆਂ ਖੋਜਾਂ ਤੋਂ ਉਪਰੰਤ ਅੱਜ ਦੇ ਵਿਚਾਰਾਂ ਨੂੰ ਪੇਸ਼ ਕਰਨ ਲਈ ਅਸੀਂ ਪ੍ਰੋਫੈਸਰ ਸਾਹਿਬ ਸਿੰਘ, ਸਰਦਾਰ ਜਸਵੰਤ ਸਿੰਘ, ਲੈਫਟੀਨੈਂਟ ਜਨਰਲ KS ਬਰਾੜ, ਡਾਕਟਰ KT ਲਾਲਵਾਨੀ ਅਤੇ ਉਸਦੇ ਖੋਜੀ ਸਾਥੀ ਜੌਨ ਪਾਇਕ, ਮਾਰਕ ਤੁਲੀ, ਅਮੀਆ ਰਾਓ, ਅਰਬਿੰਦੋ ਘੋਸ਼, ਸੁਨੀਲ ਭੱਟਾਚਾਰੀਆ, ਤਜਿੰਦਰ ਅਹੂਜਾ ਅਤੇ ND 45 ਦੀਆਂ ਲਿਖਤਾਂ ਦਾ ਵੀ ਸਹਾਰਾ ਲਿਆ ਹੈ। ਉਮੀਦ ਕਰਦੇ ਹਾਂ ਕਿ ਇਸ ਮਾਧਿਅਮ ਰਾਹੀਂ ਤੁਸੀਂ ਆਪਣੇ ਵਿਰਸੇ ਬਾਰੇ ਜਾਣਕਾਰੀ ਹਾਸਲ ਕਰਕੇ ਆਪਣੇ ਗਿਆਨ ਮੰਡਲ ਵਿੱਚ ਵਾਧਾ ਕਰੋਗੇ।
2: ਸਾਹਿਤਕ ਪ੍ਰੇਮੀਓ, ਜੇਕਰ ਤੁਸੀਂ ਕਿਸੇ ਵੀ ਵਿਸ਼ੇ ਉੱਪਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਕੋਆਰਡੀਨੇਟਰ ਬੀਬੀ ਸੁਖਰਾਜ ਕੌਰ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਟੈਲੀਫੋਨ ਨੰਬਰ ਹੈ ਏਰੀਆ ਕੋਡ 250 392 43।

0: ਸਰੋਤਾ ਜਨ, ਤੁਸੀਂ ਇਹ ਪ੍ਰੋਗਰਾਮ ਸਾਡੇ ਵੈਬ ਪੇਜ ਤੋਂ ਡਾਊਨਲੋਡ ਕਰਕੇ ਵੀ ਸੁਣ ਸਕਦੇ ਹੋ। ਜਾਣਕਾਰੀ ਲਈ ਨੋਟ ਕਰੋ ਜੀ, ਸਾਡਾ ਵੈਬ ਪੇਜ ਪਤਾ ਹੈ www.singhsabha.com। ਸਪੈਲਿੰਗ ਨੋਟ ਕਰੋ ਜੀ, SINGHSABA। ਜੀ ਹਾਂ, ਸਭਾ ਨੂੰ ਅਸੀਂ SABA ਸਪੈਲ ਕੀਤਾ ਹੈ।
1: ਜੇਕਰ ਤੁਸੀਂ ਇਹ ਪ੍ਰੋਗਰਾਮ ਇੰਟਰਨੈਟ ਤੋਂ ਸੁਣ ਰਹੇ ਹੋ ਤਾਂ ਆਪਣੇ ਵਿਚਾਰ ਸਾਨੂੰ ਈਮੇਲ ਕਰੋ ਜੀ, ਅਤੇ ਆਪਣੇ ਮੁਲਕ ਦਾ ਨਾਮ ਵੀ ਜ਼ਰੂਰ ਲਿਖੋ। ਸਾਡੀ ਇਹ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਵਿਚਾਰਾਂ ਦੀ ਰੋਸ਼ਨੀ ਵਿੱਚ ਇਸ ਪ੍ਰੋਗਰਾਮ ਨੂੰ ਹੋਰ ਵੀ ਚੰਗੇਰਾ ਬਣਾ ਸਕੀਏ। ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, GWSSA@telus.net। ਇੱਕ ਹੋਰ ਨੋਟ ਕਰੋ ਜੀ, GWSSA@telus.net।
0: ਯਾਦ ਰੱਖੋ, ਇਹ ਪ੍ਰੋਗਰਾਮ ਵਿਲੀਅਮਸ ਲੇਕ ਵਿੱਚ ਹਫ਼ਤੇ ਦੇ ਵਿਚਕਾਰ ਵੀ ਸੁਣਿਆ ਜਾ ਸਕਦਾ ਹੈ। ਕੁਝ ਨਵੇਂ ਅਤੇ ਪੁਰਾਣੇ ਟਾਈਮ ਇਸ ਤਰ੍ਹਾਂ ਹਨ। ਐਤਵਾਰ ਨਵਾਂ ਪ੍ਰੋਗਰਾਮ 7:30 ਸ਼ਾਮ ਨੂੰ, ਦੂਸਰੇ ਦਿਨਾਂ ਵਿੱਚ ਇਹ ਪ੍ਰੋਗਰਾਮ ਦੁਹਰਾਇਆ ਜਾਂਦਾ ਹੈ। ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਪਹਿਰ 12 ਵਜੇ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਸ਼ਾਮ ਨੂੰ 7:30 ਵਜੇ।
1: ਪੰਜਾਬੀ ਜਵਾਨ ਦੇ ਪ੍ਰੇਮੀਆਂ, ਮਨ ਤਾਂ ਨਹੀਂ ਕਰਦਾ ਕਿ ਅਸੀਂ ਤੁਹਾਡੇ ਕੋਲੋਂ ਛੁੱਟੀ ਲਈਏ, ਪਰ ਕੀ ਕਰੀਏ, ਸਮਾਂ ਕਦੇ ਕਿਸੇ ਦਾ ਇੰਤਜ਼ਾਰ ਨਹੀਂ ਜੇ ਕਰਦਾ। ਅਗਲੇ ਹਫ਼ਤੇ ਇੱਕ ਵਾਰ ਫਿਰ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਹਰਦੀਪ ਕੌਰ, ਪਲਵਿੰਦਰ ਕੌਰ ਅਤੇ ਸਾਡੀ ਸਾਰੀ ਟੀਮ ਨੂੰ ਇਜਾਜ਼